0: ਤਰਿਆਮ ਦੇ ਉੱਤੇ। ਅੱਜ ਮੇਰੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ ਜੁੜ ਚੁੱਕੇ ਨੇ ਯਾਦਵਿੰਦਰ ਸਿੰਘ ਜੀ, ਤੁਸੀਂ ਇਹਨਾਂ ਨੂੰ ਮਿਲੇ ਹੋਗੇ ਜਾ ਕੇ ਬਾਂਸਲ ਇਮੀਗ੍ਰੇਸ਼ਨ ਦੇ ਆਫਿਸ 'ਤੇ, ਜਾਂ ਫਿਰ ਹੋ ਸਕਦਾ ਤੁਹਾਡੀ ਫੋਨ 'ਤੇ ਕਦੀ ਇਹਨਾਂ ਨਾਲ ਗੱਲਬਾਤ ਹੋਈ ਹੋਵੇ, ਅਪੁਆਇੰਟਮੈਂਟ ਬਣੀ ਹੋਵੇ। ਸ਼ਾਇਦ ਤੁਸੀਂ ਪਹਿਲੀ ਵਾਰ ਜਿਹੜਾ ਉਹ ਰੇਡੀਓ 'ਤੇ ਇਹਨਾਂ ਦੀ ਆਵਾਜ਼ ਜਿਹੜੀ ਉਹ ਸੁਣੋਗੇ, ਪਰ ਇਹ ਸਾਡੇ ਨਾਲ ਜੁੜੇ ਨੇ ਅੱਜ ਇਮੀਗ੍ਰੇਸ਼ਨ ਦੀਆਂ ਅਪਡੇਟਸ ਨੂੰ ਲੈ ਕੇ। ਆਓ ਜਾਣਦੇ ਹਾਂ ਕੀ ਨੇ ਅੱਜ ਦੀਆਂ ਜਾਂ ਫਿਰ ਨੰਗੇ ਸਮੇਂ ਦੀਆਂ ਅਪਡੇਟਸ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਤੁਹਾਡਾ ਯਾਦਵਿੰਦਰ ਜੀ, ਕੀ ਹਾਲ ਚਾਲ, ਠੀਕ ਹੋ?
1: ਧੰਨਵਾਦ ਬਲਕੀਰ ਜੀ, ਹਾਲ ਬਹੁਤ ਵਧੀਆ ਨੇ ਜੀ, ਤੇ ਡਿਪਾਰਟਮੈਂਟ ਨਵੇਂ ਤੋਂ ਨਵੇਂ ਅਪਡੇਟ ਲੈ ਕੇ ਆਈ ਜਾ ਰਹੇ ਨੇ। ਥੈਂਕ ਯੂ ਲੌਂਗ ਇੰਟਰੋਡਕਸ਼ਨ ਦੇ ਲਈ। ਹਾਂਜੀ ਬਿਲਕੁਲ, ਮੇਰਾ ਅੱਜ ਪਹਿਲਾ ਦਿਨ ਹੀ ਆ ਜੀ ਰੇਡੀਓ ਹਾਂਜੀ ਦੇ ਉੱਤੇ
0: ਜੀ।
1: ਜਨਰਲੀ ਆਪਾਂ ਲਾਸਟ ਟਾਈਮ ਮੈਨੂੰ ਲਾਈਵ ਹੀ ਕੀਤਾ ਸੀਗਾ ਇੰਸਟਾਗ੍ਰਾਮ ਤੇ ਟਿਕਟੋਕ ਦੇ ਉੱਤੇ।
0: ਬਾਕੀ ਤੁਸੀਂ ਵੀਡੀਓਜ਼ ਮੈਨੂੰ ਲੱਗਦਾ ਤੁਸੀਂ ਇਹਨਾਂ ਦੀਆਂ ਵੇਖੀਆਂ ਹੋਣਗੀਆਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਉੱਤੇ, ਪਰ ਆਵਾਜ਼ ਜਿਹੜੀ ਆ ਉਹ ਤੁਸੀਂ ਰੇਡੀਓ ਤੇ ਪਹਿਲੀ ਵਾਰੀ ਜਿਹੜੀ ਉਹ ਸੁਣ ਰਹੇ ਹੋ। ਬਿਲਕੁਲ ਜੀ, ਕਿੱਦਾਂ ਫਿਰ ਜੇ ਆਪਾਂ ਅਪਡੇਟ ਸੀ, ਤੁਸੀਂ ਗੱਲ ਕੀਤੀ ਕਿ ਰੋਜ਼ 'ਚ ਕੁਛ ਨਾ ਕੁਛ ਆਉਂਦਾ ਜਾਂਦਾ ਹੀ ਰਹਿੰਦਾ ਵਾ, ਖਾਸ ਕਰਕੇ ਇਹ ਜਿਹੜਾ ਟਾਈਮ ਪੀਰੀਅਡ ਚੱਲਣ ਡਿਆ, ਜਿੱਦਾਂ ਕਿ ਫਾਈਨੈਂਸ਼ੀਅਲ ਈਅਰ ਜਿਹੜਾ ਉਹ ਚੇਂਜ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ, ਬਜਟ ਜਿਹੜਾ ਉਹ ਨਵਾਂ ਆਇਆ ਵਾ ਆਪਾਂ ਸਾਰੇ ਇਹ ਵੀ ਜਾਣਦੇ ਹਾਂ, ਫਿਰ ਉਹਦੇ ਵਿੱਚੋਂ ਕੀ ਨਿਕਲ ਕੇ ਆਇਆ ਵਾ, ਕਿਹੜੀਆਂ ਨੇ ਜਿਹੜੀਆਂ ਕਰੰਟ ਅਤੇ ਖਾਸ ਖਾਸ ਅਪਡੇਟਸ?
1: ਇੱਕ ਓਵਰਆਲ ਅਪਡੇਟ ਬਲਕੀਰ ਜੀ ਜਿਹੜਾ ਮੈਂ ਦੇਖ ਰਿਹਾ ਜੀ, ਉਹ ਡਿਪਾਰਟਮੈਂਟ ਇੱਕ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਲੀਅਰ ਹੈ ਕਿ ਉਹ ਜਿਹੜੇ ਇੱਥੇ ਰਹਿਣ ਦੇ ਜਿਹੜੇ ਰਾਹ ਸੀਗੇ, ਜਿਹੜੇ ਲੋਕੀ ਯੂਜ਼ ਕਰਦੇ ਸੀਗੇ ਕਿ ਆਪਣਾ ਵੀਜ਼ਾ ਐਕਸਟੈਂਡ ਕਰ ਦਿਓ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿੰਦੇ ਸੀਗੇ, ਤਕਰੀਬਨ ਉਹਨਾਂ ਦੇ ਸਾਰੇ ਰਾਹ ਬੰਦ ਕਰਨ ਦੇ ਉੱਤੇ ਲੱਗਿਆ ਹੋਇਆ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਲੋਕੀ ਮਿਸਯੂਜ਼ ਕਰਦੇ ਸੀ ਵੀਜ਼ਿਆਂ ਨੂੰ ਉਹਨੂੰ ਰੋਕਿਆ ਜਾ ਸਕੇ। ਇਹ ਚੀਜ਼ ਉਹਨਾਂ ਨੇ ਕਲੈਰੀਫਾਈ ਕੀਤੀ, ਬਜਟ ਦੇ ਵਿੱਚ ਵੀ ਕੀਤੀ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜਾ ਬਜਟ ਉਹਨਾਂ ਨੇ ਉਹ ਫੈਡਰਲ ਕੋਰਟ ਨੂੰ ਵੀ ਦੇ ਰਹੇ ਨੇ, ਜਿਵੇਂ ਕਿ ਲੋਕੀ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕਰਦੇ ਸੀਗੇ ਤਾਂ ਉਸਦੇ ਵਿੱਚ ਹੁੰਦਾ ਕੀ ਸੀਗਾ ਕਿ ਪਹਿਲਾਂ ਵੇਟਿੰਗ ਟਾਈਮ ਬਹੁਤ ਲੰਬਾ ਹੁੰਦਾ ਸੀਗਾ, ਹੁਣ ਕੀ ਆ ਕਿ ਉਹ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੋ ਗਿਆ ਡਿਪਾਰਟਮੈਂਟ ਹੋਮ ਅਫੇਅਰ ਦੇ ਵੱਲੋਂ ਵੀ, ਦੈਨ ਜੇ ਉਹਦੀ ਏ ਆਰ ਟੀ ਪਾਉਂਦੇ ਸੀ ਉਹਦਾ ਵੀ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੈ ਕੰਪੈਰੀਜ਼ਨ ਜੇ ਆਪਾਂ ਪਿਛਲੇ 2-3 ਸਾਲ ਪੁਰਾਣਾ ਦੇਖੀਏ। ਤੇ ਹੁਣ ਜਿਹੜਾ ਨੈਕਸਟ ਸਟੈਪ ਉਹ ਕਰ ਰਹੇ ਨੇ, ਉਹ ਕਰ ਰਹੇ ਨੇ ਉਹ ਫੈਡਰਲ ਕੋਰਟਸ ਨੂੰ ਇਸ ਦੇ ਲਈ ਮਿਲੀਅਨਸ ਡਾਲਰ ਉਹਨਾਂ ਨੇ ਦਿੱਤੇ ਨੇ ਨੈਕਸਟ ਜਿਹੜੇ ਬਜਟ ਦੇ ਵਿੱਚ ਦੇਣੇ ਨੇ ਬੇਸਿਕਲੀ, ਤਾਂ ਕਿ ਜਿਹੜਾ ਫੈਡਰਲ ਕੋਰਟ ਦਾ ਵੀ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਘੱਟ ਕੀਤਾ ਜਾ ਸਕੇ।
0: ਓਕੇ,
1: ਤੇ ਹਾਂਜੀ, ਤੇ ਦੂਜੀ ਗੱਲ ਜਿਹੜੀ ਗੁੱਡ ਨਿਊਜ਼ ਇਹ ਆਈ ਹੈ ਕਿ ਲਾਸਟ ਈਅਰ ਕੀ ਹੋਇਆ ਸੀਗਾ ਕਿ ਜਦੋਂ ਇਹਨਾਂ ਨੇ ਸੀਟ ਐਲੋਕੇਸ਼ਨ ਜਿਹੜੇ ਇਹਨਾਂ ਦੇ ਪਲੈਨਿੰਗ ਲੈਵਲ ਸੀਗੇ ਉਹ ਅਨਾਊਂਸ ਕਰਨੇ ਸੀਗੇ, ਪਿਛਲੇ ਸਾਲ ਦੇ ਵਿੱਚ ਕਾਫੀ ਦੇਰੀ ਕੀਤੀ ਸੀ ਇਹ ਚੀਜ਼ ਨੂੰ ਅਪਡੇਟ ਕਰਨ ਦੇ ਲਈ ਕਿ ਕਿਹੜੇ ਵੀਜ਼ਾ ਲਈ ਕਿੰਨੀਆਂ ਸੀਟਸ ਐਲੋਕੇਟ ਹੋ ਰਹੀਆਂ ਨੇ, ਦੈਨ ਫਿਰ ਕਾਫੀ ਲੇਟ ਅਨਾਊਂਸ ਹੋਏ ਸੀ ਕਿ ਕਿਹੜੀ ਸਟੇਟ ਨੂੰ ਕਿੰਨੀਆਂ ਸੀਟ ਕਿਹੜੇ ਵੀਜ਼ੇ ਲਈ ਐਲੋਕੇਟ ਹੋਈਆਂ ਨੇ। ਇਸ ਸਾਲ ਦੇ ਵਿੱਚ ਇਹਨਾਂ ਨੇ ਬਜਟ ਦੇ ਵਿੱਚ ਹੀ ਕਲੈਰੀਫਾਈ ਕਰ ਦਿੱਤਾ ਕਿ ਜਿਹੜਾ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਹੈ ਉਹ 1,85,000 ਰਹਿਣ ਵਾਲਾ ਹੈ, ਤੇ ਨਾਲ ਦੀ ਨਾਲ ਇਹ ਵੀ ਕਲੈਰੀਫਾਈ ਕਰ ਦਿੱਤਾ ਕਿ ਕਿਹੜੀ ਸਬ ਕਲਾਸ ਨੂੰ ਕਿੰਨੀਆਂ ਸੀਟਸ ਐਲੋਕੇਟ ਹੋਣਗੀਆਂ, ਯਾਨੀ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿਹੜੀ ਸਬ ਕਲਾਸ ਦੇ ਵਿੱਚ ਕਿੰਨੇ ਵੀਜ਼ੇ ਆ ਜਿਹੜੇ ਉਹ ਗ੍ਰਾਂਟ ਹੋਣਗੇ।
0: ਓਕੇ,
1: ਤਾਂ ਇਸ ਦੇ ਲਈ ਮੈਨੂੰ ਲੱਗਦਾ ਕਿ ਡਿਪਾਰਟਮੈਂਟ ਨੇ ਵਧੀਆ ਕੀਤਾ ਕਿ ਜਲਦੀ ਅਨਾਊਂਸ ਕਰ ਦਿੱਤਾ ਤਾਂ ਕਿ ਜਿਹੜੇ ਵੀ ਐਪਲੀਕੈਂਟਸ ਨੇ ਉਹ ਕਲੀਅਰ ਨੇ ਕਿ ਕਿਹੜੇ ਵੀਜ਼ੇ ਨੂੰ ਉਹ ਟਾਰਗੇਟ ਕਰ ਸਕਣ।
0: ਜੀ ਬਿਲਕੁਲ, ਕਿਉਂਕਿ ਜੇ ਇੱਕ ਵਾਰੀ ਰਾਹ ਜੇ ਆਪਾਂ ਨੂੰ ਦੇਖ ਜੇ ਵੀ ਕਿਹੜੇ ਪਾਸੇ ਨੂੰ ਜਾਣਾ, ਫਿਰ ਬੰਦਾ ਉਸੇ ਹਿਸਾਬ ਨਾਲ ਜਿਹੜਾ ਆਪਣਾ ਪਲਾਨ ਕਰ ਲੈਂਦਾ ਵਾ, ਅਤੇ ਇਹ ਇੱਕ ਮੈਨੂੰ ਲੱਗਦਾ ਗੁੱਡ ਨਿਊਜ਼ ਆ। ਅਤੇ ਉੱਧਰ ਜੇ ਜਿੱਦਾਂ ਸਬ ਕਲਾਸ ਦੀ ਤੁਸੀਂ ਗੱਲ ਕੀਤੀ ਆ, ਜੇ ਆਪਾਂ ਗੱਲ ਕਰੀਏ ਕੋਰਸਾਂ ਦੀ, ਓਕੂਪੇਸ਼ਨ ਦੀ, ਵੀ ਪੜ੍ਹਾਈ ਕਿਹੜੀ ਕਰੋ, ਪ੍ਰਾਇਓਰਿਟੀ ਲਿਸਟ ਵੀ ਆਈ ਥਿੰਕ ਇਹਨਾਂ ਨੇ ਜਿਹੜੀ ਉਹ ਕੱਢੀ ਆ ਵੀ ਆਹ ਜਿਹੜੇ ਸਾਡੇ ਨੇ ਇਹਨਾਂ ਨੂੰ ਪ੍ਰਾਇਓਰਿਟੀ ਆ।
1: ਜੇ ਤੁਸੀਂ ਡਾਕੂਮੈਂਟਡ ਪ੍ਰਾਇਓਰਿਟੀ ਦੀ ਗੱਲ ਕਰਦੇ ਹੋ ਤਾਂ ਹਮੇਸ਼ਾ ਤੋਂ ਹੀ ਮੈਡੀਕਲ ਫੀਲਡ ਦੇ ਜਿਹੜੇ ਓਕੂਪੇਸ਼ਨ ਹੈ ਜਿਵੇਂ ਡਾਕਟਰਸ ਹੋ ਗਏ ਜਾਂ ਨਰਸਿਸ ਹੋ ਗਏ ਜਾਂ ਟੀਚਰਸ ਹੋ ਗਏ, ਇਹਨਾਂ ਨੂੰ ਆਲਰੇਡੀ ਡਾਕੂਮੈਂਟਡ ਪ੍ਰਾਇਓਰਿਟੀ ਆ, ਕਿਉਂਕਿ ਜੇ ਕਿਸੇ ਨੂੰ ਇਨਵਾਈਟ ਆ ਵੀ ਜਾਂਦਾ ਤਾਂ ਉਹਦੀ ਵੀਜ਼ਾ ਗ੍ਰਾਂਟ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਸੈਸਿੰਗ ਆ ਜਿਹੜੀ ਫਾਸਟ ਰਹਿਣ ਵਾਲੀ ਆ। ਪਰ ਇੱਕ ਚੀਜ਼ ਆ ਜਿਹੜੀ ਕਿ ਉਹ ਕੰਸਟਰਕਸ਼ਨ ਸੈਕਟਰ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਕੰਸਟਰਕਸ਼ਨ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਟ੍ਰੇਡੀਜ਼ ਦੀ ਜ਼ਰੂਰਤ ਹੈ, ਤਾਂ ਉਹ ਰੀਸੈਂਟਲੀ ਦੇਖਣ ਨੂੰ ਵੀ ਮਿਲਿਆ ਹੈ ਕਿ ਜਿਹੜੇ ਵੀ ਭੈਣ ਭਰਾ ਸਾਡੇ ਕੰਸਟਰਕਸ਼ਨ ਫੀਲਡ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ, ਜੋਬ ਰੈਡੀ ਪੂਰਾ ਕੀਤਾ ਹੈ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਇਨਵਾਈਟਸ ਨੇ ਮਿਲੇ ਨੇ, ਤੇ ਨਾਲ ਦੀ ਨਾਲ ਇਨਵੀਟੇਸ਼ਨ ਆਉਣ ਤੋਂ ਬਾਅਦ ਵੀ ਉਹਨਾਂ ਦੀ ਗ੍ਰਾਂਟ ਵੀ ਆ ਜਿਹੜੀ ਉਹ ਜਲਦੀ ਆ ਰਹੀ ਹੈ।
0: ਓਕੇ,
1: ਤਾਂ ਮੈਨੂੰ ਲੱਗਦਾ ਆਉਣ ਵਾਲੇ ਸਾਲ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਕੰਸਟਰਕਸ਼ਨ ਦੇ ਨਾਲ ਰਿਲੇਟਡ ਜਿੰਨੇ ਵੀ ਟ੍ਰੇਡ ਫੀਲਡਸ ਨੇ, ਚਾਹੇ ਉਹ ਕਾਰਪੈਂਟਰ ਹੋ ਗਈ ਜਾਂ ਵਾਲ ਐਂਡ ਫਲੋਰ ਟਾਈਲਰ ਹੋ ਗਈ, ਸੋਲਿਡ ਪਲਾਸਟਰ ਹੋ ਗਈ, ਗਲਾਸ ਐਂਡ ਗਲੇਜ਼ੀਅਰ ਹੋ ਗਈ, ਤੇ ਸਾਰੇ ਓਕੂਪੇਸ਼ਨ ਨੂੰ ਸਟਿਲ ਜਿਹੜੀ ਪ੍ਰਾਇੋਰਟੀ ਆ ਉਹ ਜਿਹੜੀ ਮਿਲਣ ਵਾਲੀ ਹੈ।
0: ਓਕੇ, ਉਹੀ ਜੇ ਆਪਾਂ ਗੱਲ ਕਰੀਏ ਤੇ ਫਿਰ ਇਸੇ ਸਾਲ ਨੂੰ ਹੀ ਗਾੜੀ ਜਿਹੜਾ ਉਹ ਸੇਮ ਹੀ ਰੱਖਿਆ ਗਿਆ ਵਾ ਨੈਕਸਟ ਵੀ ਫਾਈਨੈਂਸ਼ੀਅਲ ਈਅਰ 'ਚ।
1: ਹਾਂਜੀ ਬਿਲਕੁਲ ਜੀ, ਕਿਉਂਕਿ ਪਿਛਲੇ ਸਾਲ ਦੇ ਵਿੱਚ ਵੀ ਜਿਹੜੀਆਂ 1,85,000 ਸੀਟਾਂ ਹੀ ਐਲੋਕੇਟ ਹੋਈਆਂ ਸੀਗੀਆਂ ਤੇ ਇਸ ਸਾਲ ਦੇ ਵਿੱਚ ਵੀ ਜਿਹੜਾ ਨੰਬਰ ਉਹ ਸੇਮ ਰਹਿਣ ਵਾਲਾ ਹੈ। ਇਸ ਦੇ ਵਿੱਚ ਇੱਕ ਜਿਹੜੀ ਬਲਕੀਰ ਜੀ ਮੇਜਰ ਚੇਂਜ ਆਈ ਹੈ ਉਹ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਇੰਪਲੋਇਰ ਸਪੋਂਸਰ ਵੀਜ਼ਾ ਨੇ ਉਹਦੀਆਂ ਜਿਹੜੀਆਂ ਸੀਟਸ ਨੇ ਉਹ ਪਿਛਲੇ ਸਾਲ ਸੀਗੀਆਂ ਅਪਰੋਕਸੀਮੇਟਲੀ 44,000 ਤੇ ਇਸ ਸਾਲ ਵਧਾ ਕੇ ਉਹ 58,000 ਕਰ ਦਿੱਤੀਆਂ ਨੇ। ਯਾਨੀ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਇੰਪਲੋਇਰ ਸਪੋਂਸਰਸ਼ਿਪ ਦੇ ਥਰੂ PR ਲੋਕੀ ਅਪਲਾਈ ਕਰਨਗੇ ਤਾਂ ਉਹਨਾਂ ਦੇ ਨੰਬਰ ਵਧਾ ਕੇ ਹੋ ਸਕਦਾ ਆਪਾਂ ਨੂੰ ਜਲਦੀ ਜਿਹੜੀ ਗ੍ਰਾਂਟਸ ਦੇਖਣ ਨੂੰ ਮਿਲਣ।
0: ਨਹੀਂ ਬਿਲਕੁਲ, ਤੁਸੀਂ ਸਭ ਤੋਂ ਪਹਿਲਾਂ ਪ੍ਰੋਸੈਸਿੰਗ ਟਾਈਮ ਦੀ ਵੀ ਗੱਲ ਕੀਤੀ ਸੀ ਨਾ ਤੇ ਇਹ ਵੀ ਮੈਨੂੰ ਲੱਗਦਾ ਕਿ ਅਕਸਰ ਹੀ ਆਪਾਂ ਨੂੰ ਅਡੀਕ ਹੁੰਦੀ ਆ ਵੀ ਬਹੁਤ ਜ਼ਿਆਦਾ ਟਾਈਮ ਆ, ਛੇਤੀ ਹੋ ਜਾਏ ਛੇਤੀ ਹੋ ਜਾਏ, ਪਰ ਕਿਤੇ ਨਾ ਕਿਤੇ ਜਿਹਨਾਂ ਲਈ ਫਾਇਦਾ ਆ ਅਤੇ ਉੱਥੇ ਨਾਲ ਦੂਜਿਆਂ ਲਈ ਨੁਕਸਾਨ ਵੀ ਆ, ਕਿਉਂਕਿ ਕਈ ਇੱਦਾਂ ਦੇ ਵੀ ਨੇ ਕਿ ਜਿਹੜੇ ਥੋੜ੍ਹਾ ਜਿਹਾ ਟਾਈਮ ਚਾਹੁੰਦੇ ਨੇ ਕਿ ਚਲੋ ਇਹਨੂੰ ਜ਼ਿਆਦਾ ਟਾਈਮ ਲੱਗ ਜਾਏ ਅਤੇ ਮੇਰਾ ਦੂਜੇ ਪਾਸਿਓਂ ਕੁਛ ਬਣ ਜਾਏ, ਅਤੇ ਇਹ ਮੈਨੂੰ ਲੱਗਦਾ ਦੋਵੇਂ ਪਾਸੇ ਹੀ ਆ ਵੀ ਗੁੱਡ ਵੀ ਆ ਅਤੇ ਕਈਆਂ ਲਈ ਹੋ ਸਕਦਾ ਕਿ ਨੁਕਸਾਨਦਾਇਕ ਵੀ ਹੋਣੇ ਜਿਹੜੇ ਛੇਤੀ ਕਰ ਦਿੱਤੇ ਗਏ ਨੇ ਪ੍ਰੋਸੈਸਿੰਗ ਟਾਈਮ।
1: ਨਹੀਂ ਬਿਲਕੁਲ ਜੀ, ਕਿਉਂਕਿ ਜੇ ਆਪਾਂ ਅੱਜ 485 ਵੀਜ਼ਾ ਦੀ ਗੱਲ ਕਰੀਏ, ਜਨਰਲੀ ਕੀ ਹੁੰਦਾ ਕਿ ਬੱਚਾ ਆਪਣੀ ਪੜ੍ਹਾਈ ਪੂਰੀ ਕਰਦਾ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੇ ਉਹਨੇ ਮਿਨੀਮਮ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਤਾਂ ਉਹਦੇ ਕੋਲ 485 ਵੀਜ਼ਾ ਪਾਉਣ ਦਾ ਆਪਸ਼ਨ ਹੁੰਦਾ, ਤਾਂ ਉਹ 485 ਵੀਜ਼ਾ ਵੀ ਹੋਣਾ ਜਿਹੜਾ ਜਲਦੀ ਗ੍ਰਾਂਟ ਹੋ ਰਿਹਾ। ਜੇ ਤੁਸੀਂ ਪ੍ਰੋਸੈਸਿੰਗ ਟਾਈਮ ਵੀ ਚੈੱਕ ਕਰੋਗੇ ਤਾਂ ਅਪਰੋਕਸੀਮੇਟਲੀ ਤਕਰੀਬਨ 30-40 ਦਿਨਾਂ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਵੀਜ਼ੇ ਨੇ ਜਿਹੜੇ ਗ੍ਰਾਂਟ ਹੋ ਜਾਂਦੇ ਨੇ, ਤਾਂ ਜਿਹਦੇ ਨਾਲ ਕੀ ਹੈ ਕਿ ਉਹਨਾਂ ਦਾ ਆਪਣਾ ਚਾਹੇ ਉਹਨਾਂ ਨੇ ਜੋਬ ਰੈਡੀ ਪੂਰਾ ਕਰਨਾ ਜਾਂ ਆਪਣੀ ਫੀਲਡ ਦੇ ਵਿੱਚ ਐਕਸਪੀਰੀਅੰਸ ਲੈਣਾ ਤਾਂ ਉਹਨਾਂ ਨੂੰ ਲਿਮਿਟਡ ਟਾਈਮ ਹੀ ਮਿਲਦਾ ਹੈ ਜਦੋਂ ਤੋਂ ਵੀਜ਼ਾ ਗ੍ਰਾਂਟ ਹੋ ਜਾਂਦਾ।
0: ਜੀ ਬਿਲਕੁਲ ਜੀ, ਆਪਾਂ ਅੱਗੇ ਚੱਲਦੇ ਹਾਂ ਗੱਲ ਕਰੀਏ ਤੇ ਇਸ ਤੋਂ ਇਲਾਵਾ ਕੋਈ ਖਾਸ ਅਪਡੇਟ?
1: ਹਾਂਜੀ ਬਲਕਿ ਜੀ, ਇੱਕ ਚੀਜ਼ ਮੈਨੂੰ ਲੱਗਦਾ ਆਪਾਂ ਇੱਕ ਹੋਰ ਐਡ ਕਰ ਦਈਏ ਇਸ ਦੇ ਵਿੱਚ। ਜਦੋਂ ਆਪਾਂ ਨੰਬਰਸ ਦੀ ਗੱਲ ਕੀਤੀ ਸੀ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ, ਤਾਂ ਇਹਦੇ ਵਿੱਚ ਜਿਹੜਾ ਇੱਕ ਮੇਜਰ ਚੀਜ਼ ਚੇਂਜ ਕੀਤੀ ਹੈ ਇਹਨਾਂ ਨੇ, ਉਹ 491 ਦੀਆਂ ਸੀਟਸ ਨੇ ਉਹ ਬਹੁਤ ਜ਼ਿਆਦਾ ਘੱਟ ਕਰ ਦਿੱਤੀਆਂ ਨੇ ਜੀ। ਪਿਛਲੇ ਸਾਲ ਤਕਰੀਬਨ ਹਾਂਜੀ 33,000 ਸੀਟਸ ਸੀਗੀਆਂ ਜਿਹੜੀਆਂ 491 ਲਈ ਐਲੋਕੇਟਡ ਸੀਗੀਆਂ, ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੀਆਂ ਉਹ ਬਿਲਕੁਲ ਘਟਾ ਕੇ ਇਹਨਾਂ ਨੇ 14,000 ਦੇ ਕਰੀਬ ਜਿਹੜੀਆਂ ਸੀਟਸ ਨੇ ਉਹ 491 ਵੀਜ਼ਾ ਨੂੰ ਦਿੱਤੀਆਂ ਨੇ। ਤਾਂ ਜਿਹੜੇ ਸਾਡੇ ਭੈਣ ਭਰਾ 491 ਵੀਜ਼ਾ ਟਾਰਗੇਟ ਕਰ ਰਹੇ ਸੀ, ਜਿਨ੍ਹਾਂ ਦੇ ਕਿਸੇ ਕਾਰਨ ਪੁਆਇੰਟਸ ਘੱਟ ਸੀਗੇ ਤੇ ਹੋਰ ਵੀਜ਼ਿਆਂ ਨੂੰ ਟਾਰਗੇਟ ਨਹੀਂ ਕਰਦੇ ਸੀ, ਉਹਨਾਂ ਲਈ ਹੋ ਸਕਦਾ ਹੈ ਇਸ ਸਾਲ ਦੇ ਵਿੱਚ ਥੋੜ੍ਹਾ ਜਿਹਾ ਮੁਸ਼ਕਿਲ ਰਹੇ PR ਦੇ ਜਿਹੜੇ ਆਸਾਰ ਨੇ।
0: ਜੀ ਬਿਲਕੁਲ, ਕਿਉਂਕਿ ਜਿੰਨੇ ਤੁਸੀਂ ਨੰਬਰ ਦੱਸੇ ਇਸ ਹਿਸਾਬ ਨਾਲ ਤੇ 50% ਵੀ ਨਹੀਂ ਬਣਦਾ ਵੀ ਸਿੱਧਾ ਹੀ 33-14 ਤੇ ਲੈ ਕੇ ਆਉਣਾ, ਤੇ ਇਹਦਾ ਮਤਲਬ ਫਿਰ ਜਿਹੜੇ ਬਾਕੀ ਦੇ ਨੰਬਰ ਜਿਹੜੇ ਇੱਥੋਂ ਘਟਾਏ ਨੇ ਉਹ ਫਿਰ ਕੀ 482 ਵੱਲ ਨੂੰ ਸ਼ਿਫਟ ਕਰਨ ਦੇ ਇਹਨਾਂ ਦੇ ਆਸਾਰ ਨੇ?
1: ਬਲਕਿ ਜੀ ਜਿਹੜੇ ਨੰਬਰ ਨੇ ਜੀ ਇਹ PR ਨੂੰ ਲੈ ਕੇ ਨੇ ਕਿ ਕਿੰਨੇ ਲੋਕਾਂ ਨੂੰ PR ਦੇਣੀ ਹੈ, ਤੇ 482 ਜਿਹੜਾ ਵੀਜ਼ਾ ਜੀ ਉਹ ਇੱਕ ਟੈਂਪਰੇਰੀ ਵੀਜ਼ਾ ਸਬ ਕਲਾਸ ਹੈ, ਉਹਦਾ ਇਹਨਾਂ ਸਾਰੇ ਨੰਬਰਸ ਦੇ ਨਾਲ ਕੁਛ ਵੀ ਲੈਣਾ ਦੇਣਾ ਨਹੀਂ ਹੁੰਦਾ। ਇਹ 482 ਤੋਂ ਜਿਹੜਾ ਨੈਕਸਟ ਸਟੈਪ ਯਾਨੀ ਕਿ 186 ਆ ਜਿਹੜਾ ਉਹਦੇ ਨਾਲ ਡੈਫੀਨੇਟਲੀ ਜਿਵੇਂ ਆਪਾਂ ਪਹਿਲਾਂ ਗੱਲ ਹੀ ਕੀਤੀ ਸੀ ਕਿ 186 ਦੀਆਂ ਜਿਹੜੀ ਸੀਟਸ ਵਧਾ ਦਿੱਤੀਆਂ ਨੇ, ਤਾਂ ਜੇ ਤੁਸੀਂ ਗੱਲ ਕਰੋਗੇ ਉਹਦੇ ਵਿੱਚ ਤਕਰੀਬਨ 14,000 ਸੀਟਸ ਦਾ ਵਾਧਾ ਹੋਇਆ 186 ਤੇ 494 ਦੀਆਂ ਸੀਟਸ ਦੇ ਵਿੱਚ, ਜਿਸ ਦੇ ਨਾਲ ਜਿਹੜਾ ਨੰਬਰ ਆ ਉਹ 491 ਤੋਂ ਹੀ ਜ਼ਿਆਦਾ ਜਿਹੜਾ ਘਟਿਆ ਹੈ ਜੀ।
0: ਓਕੇ, ਯਾਨੀ ਇਧਰੋਂ ਘਟਾ ਕੇ ਉਹਨਾਂ ਨੂੰ ਦਿੱਤਾ ਗਿਆ।
1: ਹਾਂਜੀ, ਕਿਉਂਕਿ ਓਵਰਆਲ ਨੰਬਰ ਬਲਕੀਰ ਜੀ ਸੇਮ ਰਹਿਣ ਵਾਲਾ ਹੈ, ਤਾਂ ਇਹਨਾਂ ਨੇ ਜਿਹੜੀ PR ਦੀ ਆਪਾਂ ਗੱਲ ਕਰੀਏ ਉਹ ਨੰਬਰ ਨਹੀਂ ਘੱਟ ਕੀਤਾ, ਸਿਰਫ ਰੀਡਾਇਰੈਕਟ ਕੀਤਾ, ਰਿਡਿਊਸ ਨਹੀਂ ਕੀਤਾ ਜੀ।
0: ਨਹੀਂ ਬਿਲਕੁਲ, ਉਹੀ ਜਿਹੜੀ ਗੱਲ, ਕਿਉਂਕਿ ਜੇ ਆਪਾਂ 186 ਲਈ ਜਾਣਾ ਤੇ ਇਸ ਤੋਂ ਪਹਿਲਾਂ ਫਿਰ ਆਪਾਂ ਨੂੰ 482 ਦੇ ਆਈ ਥਿੰਕ ਪ੍ਰੋਸੈਸ ਥਣੀ ਲੰਘਣਾ ਪੈਂਦਾ ਜੇ ਮੈਂ ਗਲਤ ਨਹੀਂ, ਤੇ ਇਹਦਾ ਸਿੱਧਾ ਸਿੱਧਾ ਜਿਹਾ ਫਿਰ ਇਹੋ ਹੀ ਮਤਲਬ ਹੈ ਵੀ ਇਧਰੋਂ ਘਟਾ ਕੇ ਤੇ ਉਧਰ ਨੂੰ ਚੱਲੋ ਤੁਸੀਂ।
1: ਬਿਲਕੁਲ ਬਲਕੀਰ ਜੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਗਵਰਨਮੈਂਟ ਦਾ ਇਸ ਕਾਰਨ ਵੀ ਇਹ ਰਵੱਈਆ ਹੈ ਕਿਉਂਕਿ ਜਦੋਂ ਕੋਈ ਵੀ 482 ਵੀਜ਼ਾ ਅਪਲਾਈ ਕਰਦਾ ਤਾਂ ਉਹਦੀ ਕੋਸਟ ਵੀ ਜ਼ਿਆਦਾ ਹੈ, ਤਾਂ ਓਵਰਆਲ ਜਿਹੜੀ ਗਵਰਨਮੈਂਟ ਦੀ ਹੈ ਜਿਹੜੀ ਉਹ ਇਨਕਮ ਵੀ ਵੱਧਦੀ ਹੈ ਇਸ ਚੀਜ਼ ਦੇ ਨਾਲ, ਕਿਉਂਕਿ ਜਦੋਂ ਤੁਸੀਂ PR ਅਪਲਾਈ ਕਰੋਗੇ ਤਾਂ ਇੱਕ ਵੀਜ਼ਾ ਦੀ ਫੀਸ ਆ ਜਿਹੜੀ ਤਕਰੀਬਨ $10-15,000 ਦਾ ਜਿਹੜਾ ਡਿਪਾਰਟਮੈਂਟ ਦੀ ਫੀਸ ਪੇ ਹੁੰਦੀ ਆ, ਤੇ ਇੱਕ ਵੀਜ਼ਾ ਦੇ ਵਿੱਚ ਤਕਰੀਬਨ $4-5,000 ਜਿਹੜੀ ਫੀਸ ਪੇ ਹੁੰਦੀ ਸੀਗੀ, ਤਾਂ ਇਹ ਵੀ ਇੱਕ ਮੇਨ ਰੀਜ਼ਨ ਹੈ ਕਿ ਗਵਰਨਮੈਂਟ ਚਾਹੁੰਦੀ ਹੈ ਕਿ ਇੰਪਲੋਇਰ ਸਪੋਂਸਰਸ਼ਿਪ ਵੱਲ ਲੋਕੀ ਸਵਿਚ ਕਰਨ ਤਾਂ ਕਿ ਜਿਹੜਾ ਉਹਨਾਂ ਦੀ ਓਵਰਆਲ ਇਨਕਮ ਵੀ ਵੱਧ ਸਕੇ ਜੀ, ਕਿਉਂਕਿ ਜੇ ਨੰਬਰਸ ਘਟਾਉਣਗੇ ਇਹ ਤਾਂ ਓਵਰਆਲ ਇਨਕਮ ਨੂੰ ਵੀ ਫਰਕ ਪਏਗਾ, ਇਕਨੋਮੀ ਨੂੰ ਵੀ ਫਰਕ ਪੈਂਦਾ ਜੀ ਇਸ ਚੀਜ਼ ਦਾ।
0: ਜੀ ਬਿਲਕੁਲ, ਪਰ ਜਿੱਦਾਂ ਦੀਆਂ ਮੰਨ ਲਓ ਖਬਰਾਂ ਚੱਲਣ ਡੀਆਂ ਨੇ ਜਾਂ ਜੋ ਆਪਾਂ ਵੇਖ ਰਹੇ ਹਾਂ ਪਿਛਲੇ ਦਿਨਾਂ ਦੇ ਪਿਛਲੇ ਮਹੀਨਿਆਂ ਦੇ ਜਿਹੜੇ ਰੁਝਾਨ ਨੇ ਉੱਥੋਂ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਵਾ ਕਿ ਸ਼ਾਇਦ ਮੈਂ ਗਲਤ ਹੋ ਸਕਦਾ ਵਾਂ, ਪਰ ਜੇ ਇੱਧਰੋਂ ਇਹ ਨੰਬਰ ਘਟਾ ਕੇ ਚਾਹੁੰਦੇ ਨੇ ਕਿ ਤੁਸੀਂ ਇੱਕ ਪਾਸੇ 482 ਵੱਲ ਨੂੰ ਆਓ, ਇੰਪਲੋਇਰ ਸਪੋਂਸਰਡ ਵੱਲ ਨੂੰ ਆਓ, ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਇਹ ਹੋ ਗਿਆ ਕਿ ਚਲੋ ਪੈਸੇ ਨੋ ਡਾਊਟ ਕੁਛ ਨਾ ਕੁਛ ਜ਼ਿਆਦਾ ਬਣਦੇ ਹੀ ਹੋਣਗੇ, ਉਹ ਚਲੋ ਇੰਟਰਨਲ ਆਪਾਂ ਨੂੰ ਜਦ ਨਹੀਂ ਚਲੋ ਰੱਬ ਜਾਣੇ, ਪਰ ਦੂਜੇ ਪਾਸੇ ਜਿਹੜੀਆਂ ਖਬਰਾਂ ਚੱਲਣ ਡੀਆਂ ਨੇ ਕਿ ਛਾਪੇ ਵੱਜਣ ਡੇ ਨੇ ਇੰਪਲੋਇਰਾਂ ਦੇ ਉੱਤੇ ਜਾਂ ਫਿਰ ਇਹਨਾਂ ਦੇ ਕੈਂਸਲ ਕੀਤੇ ਜਾ ਰਹੇ ਨੇ ਮੌਕੇ 'ਤੇ, ਜਿਹੜੀਆਂ ਚਾਰ ਚਾਰ ਜਿਹੜੀਆਂ ਉਹ ਇਕੱਠੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜਾਣ ਡੀਆਂ ਨੇ ਉੱਥੇ ਛਾਪੇਮਾਰੀ ਕੀਤੀ ਜਾ ਰਹੀ ਆ, ਫਿਰ ਇਹਦਾ ਮਤਲਬ ਇਹ ਹੈ ਕਿ ਇੱਧਰਲੇ ਪਾਸੇ ਨੂੰ ਜਿਹੜਾ ਰੁਝਾਨ ਆ ਉਹਨੂੰ ਵਧਾ ਕੇ ਅਤੇ ਫਿਰ ਉਹਦੇ 'ਚੋਂ ਸ਼ਾਂਤੀ ਵੀ ਕੀਤੀ ਜਾਵੇ ਇੰਪਲੋਇਰਾਂ ਦੀ?
1: ਇਸ ਦਾ ਕਾਰਨ ਬਲਕੀਰ ਜੀ ਸਪਸ਼ਟ ਹੈ ਜੀ, ਕਿਉਂਕਿ ਜਦੋਂ ਸਾਡੇ ਭੈਣ ਭਰਾ 485 ਵੀਜ਼ਾ ਉੱਤੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲੇ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਨੈਕਸਟ ਵੀਜ਼ਾ ਬਚਦਾ ਹੈ ਜੇ ਉਹਨਾਂ ਦੀ ਪੀਆਰ ਨਹੀਂ ਆਉਂਦੀ ਤਾਂ ਉਹ 482 ਵੀਜ਼ਾ ਹੈ। ਤੇ ਇਹਦੇ ਵਿੱਚ ਇੱਕ ਜਿਹੜੀ ਮੇਜਰ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੇ ਜਿਹੜੇ ਇੰਪਲੋਇਰਸ ਨੇ ਉਹ ਆਪਣੇ ਇੰਪਲੋਇਜ਼ ਦੀ ਐਕਸਪਲੋਇਟੇਸ਼ਨ ਕਰਦੇ ਨੇ, ਉਹਨਾਂ ਨੂੰ ਜਿਸ ਵੀਜ਼ਾ ਦੇ ਲਈ ਸਪੋਂਸਰ ਕੀਤਾ ਹੁੰਦਾ ਉਸ ਤੋਂ ਬਾਹਰ ਵੀ ਕੰਮ ਕਰਵਾਉਂਦੇ ਨੇ ਜਾਂ ਓਵਰ ਟਾਈਮ ਕਰਾਉਂਦੇ ਨੇ, ਤਾਂ ਇਹ ਜਿਹੜਾ ਕੰਸਰਨ ਹੈ ਜੀ ਇਹ ਨਾਲ ਹੈਗਾ ਫੇਅਰ ਵਰਕ ਨੂੰ ਲੈ ਕੇ। ਤਾਂ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਇੰਪਲੋਈ ਨੂੰ 482 ਵੀਜ਼ਾ ਲਈ ਸਪੋਂਸਰ ਕਰਦੇ ਹੋ ਤਾਂ ਇੰਪਲੋਇਰਸ ਦੀਆਂ ਬਹੁਤ ਸਾਰੀਆਂ ਓਬਲੀਗੇਸ਼ਨਸ ਹੁੰਦੀਆਂ ਨੇ। ਸ਼ਾਇਦ ਸਾਡੇ ਬਹੁਤ ਸਾਡੇ ਇੰਪਲੋਇਰਾਂ ਨੂੰ ਵੀ ਨਹੀਂ ਇਸ ਚੀਜ਼ ਬਾਰੇ ਨੌਲੇਜ ਹੁੰਦੀ ਕਿ ਜੇ ਉਹਨਾਂ ਨੇ ਕਿਸੇ ਨੂੰ ਸਪੋਂਸਰ ਕੀਤਾ ਹੈ ਤਾਂ ਪਹਿਲਾਂ ਜਿਹੜੀ ਵੀਜ਼ਾ ਐਪਲੀਕੈਂਟ ਤਾਂ ਬਾਅਦ ਦੇ ਵਿੱਚ ਹੈ, ਪਹਿਲਾਂ ਜਿਹੜੇ ਐਪਲੀਕੈਂਟ ਨੇ ਉਹ ਬਿਜ਼ਨਸ ਹੁੰਦਾ ਜੀ, ਤਾਂ ਬਿਜ਼ਨਸ ਨੂੰ ਵੀ ਆਪਣੀ ਓਬਲੀਗੇਸ਼ਨ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਚਾਹੇ ਉਹ ਆਪਣੇ ਇੰਪਲੋਈਜ਼ ਨੂੰ ਵੇਜਿਸ ਨੂੰ ਲੈ ਕੇ ਹੋ ਜਾਏ ਜਾਂ ਜਿਹੜੇ ਲੋਕੀ ਨੇ ਉਹ ਜੈਨੂਨੀ ਆਪਣੀ ਫੀਲਡ ਦੇ ਵਿੱਚ ਕੰਮ ਨਹੀਂ ਕਰ ਰਹੇ ਹੁੰਦੇ ਤੇ ਇੰਪਲੋਇਰ ਤੋਂ ਇੱਦਾਂ ਹੀ ਜਿਹੜੀ ਵੀਜ਼ਾ ਐਪਲੀਕੇਸ਼ਨ ਹੈ ਉਹ ਪਵਾਈ ਹੁੰਦੀ ਆ, ਉਸ ਨੂੰ ਲੈ ਕੇ ਗਵਰਨਮੈਂਟ ਸਟ੍ਰਿਕਟ ਹੈ ਕਿ ਜਿਹੜਾ ਵੀਜ਼ਾ ਜਿਸ ਚੀਜ਼ ਦੇ ਲਈ ਬਣਿਆ ਹੋਇਆ ਜਿਹੜੀ ਉਹਦੀ ਇੰਟੀਗ੍ਰਿਟੀ ਆ ਵੀਜ਼ਾ ਦੀ ਉਹ ਸਹੀ ਰਹੇ। ਇਸ ਕਰਕੇ ਵੀ ਡਿਪਾਰਟਮੈਂਟ ਚਾਹੁੰਦਾ ਕਿ ਜੇ ਤੁਸੀਂ ਕੋਈ 482 ਵੀਜ਼ਾ ਪਾ ਰਹੇ ਹੋ ਜਾਂ 407 ਵੀ ਵੀਜ਼ਾ ਪਾਇਆ ਹੋਇਆ ਹੈ ਤਾਂ ਤੁਸੀਂ ਆਪਣੀ ਵੀਜ਼ਾ ਕੰਡੀਸ਼ਨ ਦੇ ਨਾਲ ਕੰਪਲਾਈ ਕਰੋ
0: ਜੀ। ਜੀ ਬਿਲਕੁਲ, ਉਹ ਤੇ ਆਪਾਂ ਨੂੰ ਨੋ ਡਾਊਟ ਕੋਈ ਵੀ ਵੀਜ਼ਾ ਵਾ ਤੁਹਾਨੂੰ ਉਹ ਕਰਨੀ ਹੀ ਪੈਣੀ ਆ, ਨਹੀਂ ਤੇ ਤੁਸੀਂ ਆਲਵੇਜ਼ ਐਟ ਰਿਸਕ ਹੋ, ਤੇ ਰਿਸਕ ਦਾ ਮਤਲਬ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾ, ਤੇ ਜੇ ਰਿਸਕ ਫਰੀ ਰਹਿਣਾ ਤੇ ਫਿਰ ਤੁਹਾਨੂੰ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਪਊਗਾ, ਟਰਮਸ ਐਂਡ ਕੰਡੀਸ਼ਨਸ ਦੇ ਨਾਲ ਹੀ ਚੱਲਣਾ ਪਊਗਾ। ਤੇ ਅੱਗੇ ਚੱਲਦੇ ਆ, ਜੇ ਆਪਾਂ ਗੱਲ ਕਰੀਏ ਤੇ ਇੱਕ ਰੀਸੈਂਟਲੀ ਯਾਦਵਿੰਦਰ ਜੀ ਖਬਰ ਵੀ ਜਿਹੜੀ ਉਹ ਲੱਗੀ ਸੀਗੀ ਕਿ ਇਹਨਾਂ ਨੇ ਜਿਹੜਾ ਉਹ ਕੈਂਸਲ ਜਿਹੜਾ ਪਹਿਲਾਂ ਹੀ ਆਪਾਂ ਨੂੰ ਪਤਾ ਵੀ ਚਲੋ ਚੱਲਣ ਡੀ ਆ ਕਿ ਕਾਲਜਿਸ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਕੈਂਸਲ ਕੀਤਾ ਜਾ ਰਿਹਾ ਵਾ। ਆਈ ਥਿੰਕ ਜੇ ਮੈਂ ਗਲਤ ਨਹੀਂ ਤੇ ਮੈਂ ਪਿੱਛੇ ਜੇ ਪੜ੍ਹਨ ਦਿਆਂ ਹਾਂ ਕਿ ਕਹਿੰਦੇ ਨੇ ਕਿ 50 ਤੋਂ ਪਲੱਸ ਜਿਹੜੇ ਪ੍ਰਾਈਵੇਟ ਪ੍ਰੋਵਾਈਡਰ ਸੀਗੇ ਉਹਨਾਂ ਦੇ ਉਹ ਕੈਂਸਲ ਕੀਤੇ ਗਏ ਆ ASQA ਦੇ ਵੱਲੋਂ, ਅਤੇ ਨਾਲ ਦੀ ਨਾਲ ਜਿਹੜਾ ਪ੍ਰਭਾਵ ਆ ਉਹ ਫਿਰ ਓਬਵੀਅਸਲੀ ਕਿ ਜਿਹੜੇ ਸਟੂਡੈਂਟਸ ਨੇ ਉੱਥੋਂ ਪੜ੍ਹਾਈ ਕੀਤੀ ਹੁੰਦੀ ਆ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਆ ਕੇ ਵੀ ਪੈਂਦਾ, ਅਤੇ ਉਹ ਕਹਿੰਦੇ ਨੇ ਕਿ 3000 ਤੋਂ ਪਲੱਸ ਜਿਹੜੇ ਇੰਡੀਵਿਜੁਅਲਸ ਨੇ ਉਹਨਾਂ ਦੇ ਉੱਤੇ ਵੀ ਉਹ ਚੀਜ਼ ਦਾ ਪ੍ਰਭਾਵ ਪਿਆ ਵਾ ਕਿ ਉਹਨਾਂ ਦੇ ਵੀ ਉਹ ਐਜੂਕੇਸ਼ਨ ਹੀ ਜਿਹੜੀ ਉਹ ਨਹੀਂ ਮੰਨੀ ਗਈ ਸਹੀ, ਕਿਉਂਕਿ ਉਹਨਾਂ ਨੇ ਉਹ ਜਿਹੜੇ ਥਾਂ ਜਿੱਥੋਂ ਕੀਤੀ ਸੀ ਉਹਨਾਂ ਨੂੰ ਫਰੋਡ ਦੱਸ ਦਿੱਤਾ ਗਿਆ। ਅਤੇ ਇਸ ਬਾਰੇ ਕੋਈ ਅਪਡੇਟ?
1: ਨਹੀਂ ਬਿਲਕੁਲ ਸਹੀ ਬਲਕੀਰ ਜੀ, ਬਹੁਤ ਸਾਰੇ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਹੋਈ ਹੈ, ਉਹਦਾ ਕਾਰਨ ਇਹੀ ਹੁੰਦਾ ਕਿ ਜਦੋਂ ਵੀ ਤੁਸੀਂ ਆਪਣੀ ਡਿਪਾਰਟਮੈਂਟ ਤੋਂ ਅਪਰੂਵਲ ਲਈ ਹੁੰਦੀ ਹੈ ਕਾਲਜ ਦੀ ਆਸਕਾ ਜਿਹੜੀ ਅਥਾਰਟੀ ਹੈ ASQA, ਤੁਸੀਂ ਆਪਣੀ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਤੇ ਜਦੋਂ ਉਹ ਡਿਪਾਰਟਮੈਂਟ ਉਹਨਾਂ ਤੋਂ ਕੋਈ ਡਾਕੂਮੈਂਟ ਮੰਗਦਾ ਹੈ, ਕਈ ਵਾਰੀ ਕੀ ਹੁੰਦਾ ਕਿ ਉਹ ਡਾਕੂਮੈਂਟ ਉਵੇਂ ਪੇਸ਼ ਨਹੀਂ ਕਰ ਪਾਉਂਦੇ, ਜਿਸ ਦੇ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਜੇ ਆਪਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹਨਾਂ ਨੇ ਜਾਲੀ ਜਿਹੜੇ ਸਰਟੀਫਿਕੇਟ ਇਸ਼ੂ ਕੀਤੇ ਹੁੰਦੇ ਨੇ, ਬੱਚੇ ਨੇ ਕਈ ਵਾਰੀ ਪੜ੍ਹਾਈ ਨਹੀਂ ਕੀਤੀ ਹੁੰਦੀ ਜਾਂ ਉਹਨੇ ਕਾਲਜ ਅਟੈਂਡ ਨਹੀਂ ਕੀਤਾ ਹੁੰਦਾ, ਤਾਂ ਰੀਸੈਂਟਲੀ ਕਾਫੀ ਜ਼ਿਆਦਾ ਕਾਲਜਿਸ ਦੀ ਜਿਹੜੀ ਐਫੀਲੀਏਸ਼ਨ ਉਹ ਕੈਂਸਲ ਕੀਤੀ ਇਹਨਾਂ ਨੇ
0: ਜੀ।
1: ਤੇ ਨਾਲ ਹੀ ਬਹੁਤ ਸਾਰੇ ਜਿਹੜੇ ਬੱਚਿਆਂ ਨੇ ਉੱਥੋਂ ਪੜ੍ਹਾਈ ਜੈਨੂਨੀ ਵੀ ਕੀਤੀ ਹੁੰਦੀ ਆ, ਇਹਦਾ ਇਫੈਕਟ ਉਹਨਾਂ ਤੇ ਵੀ ਪੈ ਜਾਂਦਾ ਹੈ ਜਿਹੜੇ ਨੇ ਕਾਲਜਿਸ ਕਲਾਸ ਵੀ ਅਟੈਂਡ ਕੀਤੀਆਂ ਹੁੰਦੀਆਂ ਨੇ, ਤੇ ਕੁਆਲੀਫਿਕੇਸ਼ਨ ਜਿਹੜੀ ਬਲਕੀਰ ਜੀ ਉਹਨਾਂ ਦੀ ਕੈਂਸਲ ਹੋ ਜਾਂਦੀ ਆ। ਇਸ ਦੇ ਨਾਲ ਹੀ ਇੱਕ ਅਪਡੇਟ ਹੋਰ ਆਈ ਹੈ ਜੀ, ਜਿਹੜੀ CWA ਅਥਾਰਟੀ ਹੈ ਜਿਹੜੀ ਕਮਿਊਨਿਟੀ ਵਰਕਰ ਦੀ ਸਕਿੱਲ ਅਸੈਸਮੈਂਟ ਕਰਦੀ ਆ, ਉਹਨੇ ਐਕਨੋਲੇਜ ਐਜੂਕੇਸ਼ਨ ਜਿਹੜਾ ਕਾਲਜ ਸੀਗਾ ਮੈਲਬਰਨ ਦੇ ਵਿੱਚ, ਤਾਂ ਉਹ ਜਿਹੜੀ ਐਕਰੀਡੇਸ਼ਨ ਉਹ ਕੈਂਸਲ ਕਰ ਦਿੱਤੀ ਹੈ, ਯਾਨੀ ਕਿ ਜਿਹੜੇ ਪੜ੍ਹਾਈ ਹਲੇ ਵੈਲਿਡ ਹੈ ਜੀ ਸਟਿੱਲ, ਉਹ ਜਿਹੜੇ ਉਹ ਕਾਲਜ ਤੋਂ ਪੜ੍ਹਾਈ ਕਰਨਗੇ ਪੜ੍ਹਾਈ ਵੈਲਿਡ ਹੈ, ਪਰ ਜਿਹੜੇ ਬੱਚੇ ਉੱਥੋਂ ਪੜ੍ਹ ਰਹੇ ਨੇ ਜਾਂ ਜਿਹਨਾਂ ਨੇ ਹਲੇ ਪੜ੍ਹਾਈ ਪੂਰੀ ਹੋਣ ਤੋਂ ਰਹਿੰਦੀ ਹੈ, ਤਾਂ ਉਹ ਮੇ ਬੀ ਜਿਹੜੀ ਸਕਿੱਲ ਅਸੈਸਮੈਂਟ ਆ ਕਮਿਊਨਿਟੀ ਵਰਕਰ ਦੀ ਉਹ ਡਾਇਰੈਕਟਲੀ ਆ ਜਿਹੜੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਨਾ ਅਪਲਾਈ ਕਰ ਸਕਣ, ਤੇ ਹੋ ਸਕਦਾ ਅੱਗੇ 3 ਮਹੀਨੇ ਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਜਿਹੜਾ ਉਹ ਦਿਖਾਉਣਾ ਪਏਗਾ ਜੀ।
0: ਓਕੇ, ਯਾਨੀ ਇਹਦਾ ਜਿੱਦਾਂ 2 ਡਿਫਰੈਂਟ ਪਾਰਟ ਹੋ ਗਏ, ਇੱਕ ਹੋ ਗਿਆ ਆਸਕਾ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਉਹਨੇ ਕੁਛ ਨਹੀਂ ਕੀਤਾ, ਇਹਨਾਂ ਦਾ ਸਰਟੀਫਿਕੇਟ ਜਿਹੜਾ ਉਹ ਵੈਲਿਡ ਆ, ਪੜ੍ਹਾਈ ਤੁਸੀਂ ਕਰ ਸਕਦੇ ਹੋ, ਪਰ ਜਿਹੜੀ CWA ਅਸੈਸਮੈਂਟ ਜਿਹੜੀ ਬੋਡੀ ਅਥਾਰਿਟੀ ਆ ਉਹਨੇ ਇਹਦੀ ਸਕਿੱਲ ਅਸੈਸਮੈਂਟ ਜਿਹੜਾ ਉਹ ਕਿਹਾ ਵੀ ਆਪਾਂ ਨਹੀਂ ਕਰਨੀ।
1: ਬਿਲਕੁਲ, ਉਹਨਾਂ ਨੇ ਮਨਾ ਨਹੀਂ ਕੀਤਾ ਜੀ। ਉਹਨਾਂ ਨੇ ਕੀ ਕੀਤਾ ਜੀ, 18 ਮਈ ਤੱਕ ਉਹ ਕਾਲਜ ਸੀਗਾ ਜਿਹੜਾ ਐਕਰੀਡੇਟਡ ਪੜ੍ਹਾਈ ਸੀਗੀ ਉਹਨਾਂ ਦੀ।
0: ਹਾਂਜੀ,
1: ਯਾਨੀ ਕਿ ਜੇ ਕੋਈ ਬੱਚੇ ਨੇ 18 ਮਈ 2026 ਤੋਂ ਪਹਿਲਾਂ ਉੱਥੋਂ ਬੈਚਲਰ ਪੂਰੀ ਕੀਤੀ ਆਪਣੀ, ਉਹ ਸਟਿਲ ਆਪਣੀ ਪੜ੍ਹਾਈ ਆ ਜਿਹੜੀ ਉੱਥੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ

0: ਕਿ ਯਾਨੀ 18 ਮਈ 2026 ਤੋਂ ਬਾਅਦ ਵਾਲੇ ਤੇ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ 21 ਮਈ 2026 ਆ ਤੇ ਜੇ ਤੁਸੀਂ ਸਾਨੂੰ ਰਿਪੀਟ ਸੁਣ ਰਹੇ ਹੋ ਤੇ ਫਿਰ ਉਸ ਹਿਸਾਬ ਨਾਲ ਤੁਸੀਂ ਜਿਹੜਾ ਉਹ ਐਡਜਸਟ ਕਰ ਲਿਓ।
1: ਨਹੀਂ ਬਿਲਕੁਲ ਜੀ, ਜੇ ਹੁਣ ਵੀ ਜਿਹੜੇ ਉੱਥੇ ਭੈਣ ਭਰਾ ਸਾਡੇ ਹਲੇ ਪੜ੍ਹ ਰਹੇ ਨੇ ਤਾਂ ਹੋ ਸਕਦਾ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਆਪਣੀ ਫੀਲਡ ਦੇ ਵਿੱਚ ਲੈਣਾ ਪਏਗਾ ਤਾਂ ਹੀ ਫਿਰ ਉਹ ਸਕਿੱਲ ਅਸੈਸਮੈਂਟ ਹੈ ਜਿਹੜੀ ਉਹ ਅਪਲਾਈ ਕਰ ਸਕਣਗੇ ਜੀ।
0: ਜੀ ਬਿਲਕੁਲ, ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਕਿਤੇ ਨਾ ਕਿਤੇ ਇਸੇ ਕਰਕੇ ਕੀਤੀ ਹੁੰਦੀ ਆ ਵੀ ਗਾਂਹ ਜਿਹੜੀ ਉਹ ਸਾਡੀ ਸਕਿੱਲ ਅਸੈਸਮੈਂਟ ਹੋਊਗੀ ਅਤੇ ਗਾਂਹ ਕੋਈ ਹੋਰ ਬੂਆਬਾਰੀ ਕੋਈ ਖੁੱਲੂਗਾ ਅਤੇ ਅਸੀਂ ਗਾਂਹ ਵਧਾਂਗੇ। ਪਰ ਜੇ ਉਹੀ ਚੀਜ਼ ਜਿਹੜੀ ਉਹ ਤੁਹਾਡੀ ਨਾ ਹੋਈ, ਉੱਥੇ ਕੋਈ ਪ੍ਰੋਬਲਮ ਆ ਗਈ, ਇਸ਼ੂ ਪੈ ਗਿਆ, ਅਤੇ ਫਿਰ ਉਹਦਾ ਵੀ ਕੋਈ ਪੁਰਾਣੇ ਸਾਲ ਜਿਹੜੇ ਗਾਲੇ ਤਾਂ ਨਹੀਂ ਕਹਾਂਗੇ ਵੀ ਜਿਹੜੇ ਤੁਸੀਂ ਟਾਈਮ ਜਿਹੜਾ ਉਹ ਲੰਘਿਆ ਵਾ ਉਹ ਕਿਤੇ ਤੁਹਾਡਾ ਉਹ ਨਾ ਹੋਵੇ ਕਿ ਗਾਂਹ ਕੰਮ ਨਾ ਹੋਵੇ। ਅਤੇ ਫਿਰ ਇਸ ਲਈ ਪਹਿਲਾਂ ਹੀ ਜਿਹੜਾ ਤੁਸੀਂ ਸਾਰੇ ਟਰਮਸ ਐਂਡ ਕੰਡੀਸ਼ਨ ਚੈੱਕ ਕਰ ਲਓ ਵੀ ਹਾਂ ਹੋਊਗਾ ਅਤੇ ਕਿੱਦਾਂ ਹੋਊਗਾ, ਅਤੇ ਫਿਰ ਉਸੇ ਵੇ ਨਾ ਜਿਹੜਾ ਤੁਸੀਂ ਗਾਂਹ ਤਿਆਰੀ ਕਰੋ।
1: ਨਹੀਂ ਬਿਲਕੁਲ ਬਲਕਿਰ ਜੀ, ਜੇ ਕਿਸੇ ਦੇ ਇਸ ਦੇ ਰਿਗਾਰਡਿੰਗ ਕੋਈ ਸਵਾਲ ਨੇ ਜੀ ਉਹ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਨੇ ਜੀ, ਅਸੀਂ ਇਸ ਚੀਜ਼ ਦੇ ਵਿੱਚ ਉਹਨਾਂ ਦੀ ਹੈਲਪ ਜਿਹੜੀ ਕਰ ਸਕਦੇ ਹਾਂ ਜੀ।
0: ਜੀ ਬਿਲਕੁਲ ਜੀ, ਤੁਸੀਂ ਬੰਸਲ ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਤੁਸੀਂ ਜਦੋਂ ਇੰਟਰਨੈਟ ਦੇ ਉੱਤੇ ਲਿਖੋਗੇ ਬੰਸਲ ਇਮੀਗ੍ਰੇਸ਼ਨ ਅਤੇ ਨਾਲ ਦੀ ਨਾਲ ਇਹਨਾਂ ਦੀ ਵੈਬਸਾਈਟ ਖੁੱਲੂਗੀ, ਵੈਬਸਾਈਟ ਦੇ ਉੱਤੇ ਸਾਰੀਆਂ ਡੀਟੇਲਸ ਜਿਹੜੀਆਂ ਨੇ ਉਹ ਤੁਹਾਨੂੰ ਮਿਲ ਜਾਣਗੀਆਂ। ਇਹਨਾਂ ਦਾ ਫੋਨ ਨੰਬਰ, ਇਹਨਾਂ ਦਾ ਈਮੇਲ ਐਡਰੈੱਸ ਜਾਂ ਫਿਰ ਇਹਨਾਂ ਦਾ ਆਫਿਸ ਐਡਰੈੱਸ ਜੇ ਤੁਸੀਂ ਲੱਭ ਰਹੇ ਹੋ ਤਾਂ ਫੋਨ ਨੰਬਰ ਮੈਂ ਤੁਹਾਨੂੰ ਨਾਲ ਦੱਸ ਵੀ ਦਿੰਦਾ ਜੀ, 0883171340 'ਤੇ ਤੁਸੀਂ ਕਾਲ ਕਰਨੀ ਆ। ਅਤੇ ਇਹ ਐਡੀਲੇਡ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤਾਂ ਇਹ ਨੰਬਰ 'ਤੇ ਤੁਸੀਂ ਕਾਲ ਕਰਕੇ ਐਡੀਲੇਡ ਵਾਲੇ ਦਫ਼ਤਰ ਦੀ ਅਪੁਆਇੰਟਮੈਂਟ ਬਣਾ ਸਕਦੇ ਹੋ। ਜੇ ਤੁਸੀਂ ਮੈਲਬਨ ਦਫ਼ਤਰ ਵਿਜ਼ਿਟ ਕਰਨਾ ਤਾਂ ਫਿਰ +61 3960213330 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਲੈ ਕੇ ਆਪਣੀ ਜਿਹੜੀ ਇਨਕੁਆਇਰੀ ਆ ਉਹ ਤੁਸੀਂ ਜਿਹੜਾ ਇੱਕ ਤਰ੍ਹਾਂ ਦਾ ਮਨ 'ਚ ਤੁਹਾਡੇ ਸ਼ੱਕ ਕਹਿ ਲਓ ਉਹ ਤੁਸੀਂ ਕੱਢ ਸਕਦੇ ਹੋ, ਕਲੀਅਰ ਹੋ ਸਕਦੇ ਹੋ ਵੀ ਕਿਹੜੀ ਚੀਜ਼ ਕਿੱਦਾਂ ਅਤੇ ਕਦੋਂ ਕਰਨੀ ਆ। ਅਤੇ ਇਸ ਤੋਂ ਇਲਾਵਾ ਯਾਦਵਿੰਦਰ ਜੀ, ਕੋਈ ਅਪਡੇਟ ਜਿੱਦਾਂ ਰੀਸੈਂਟਲੀ ਬਜਟ ਵੀ ਜਿਹੜਾ ਅਨਾਊਂਸ ਕੀਤਾ ਗਿਆ ਵਾ ਟ੍ਰੈਜਰ ਜੀ ਵੱਲੋਂ?
1: ਹਾਂਜੀ, ਬਜਟ ਦੇ ਵਿੱਚ ਜੀ ਜਿਹੜੇ ਬਲਕਿਰ ਜੀ ਜਿਹੜੀ ਅਨਾਊਂਸਮੈਂਟ ਹੋਈ ਸੀ ਕਿ ਉਹ ਗਵਰਨਮੈਂਟ ਨੇ ਕਲੀਅਰ ਕੀਤਾ ਜੀ ਕਿ ਜਿਹੜੀਆਂ 70% ਜਿਹੜੀਆਂ ਸੀਟਾਂ ਨੇ PR ਦੀਆਂ, ਜਿਵੇਂ ਆਪਾਂ 1,85,000 ਸੀਟਾਂ ਦੀ ਗੱਲ ਕੀਤੀ ਜੀ, ਉਹਦੇ ਵਿੱਚੋਂ ਜਿਹੜੀਆਂ 70% ਸੀਟਾਂ ਨੇ ਤਕਰੀਬਨ ਜਿਹੜੀਆਂ 1,29,000 ਬਣਦੀਆਂ ਨੇ ਜੀ, ਉਹ ਤਕਰੀਬਨ ਉਹਨਾਂ ਲੋਕਾਂ ਨੂੰ PR ਜਿਹੜੀ ਵੰਡੀ ਜਾਏਗੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਜੀ, ਤਕਰੀਬਨ
0: ਆਨਸ਼ੋਰ ਆਪਾਂ ਕਹਿ ਦਿੰਦੇ
1: ਹਾਂ ਆਨਸ਼ੋਰ ਬਿਲਕੁਲ ਜੀ, ਤੇ ਜਿਹੜੇ ਆਫਸ਼ੋਰ ਐਪਲੀਕੈਂਟ ਨੇ ਉਹਨੂੰ ਤਕਰੀਬਨ 55,000 ਸੀਟਾਂ ਜਿਹੜੀਆਂ ਐਲੋਕੇਟ ਹੋਣਗੀਆਂ। ਤੇ ਇਹਦੇ ਨੰਬਰਾਂ ਦੀ ਵੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਇਹਦੇ ਵਿੱਚ ਜਿਹੜੇ ਮੇਜਰ ਆਫਸ਼ੋਰ ਐਪਲੀਕੈਂਟ ਹੋਣਗੇ ਉਹ ਆਪਣੇ PR ਵਾਲੇ ਜਿਹੜੇ ਪਾਰਟਨਰ ਵੀਜ਼ਾ ਅਪਲਾਈ ਕਰਦੇ ਨੇ ਜੀ, ਜਿਹਨਾਂ ਦੇ ਕੋਈ ਹਸਬੈਂਡ ਜਾਂ ਵਾਈਫ ਆਲਰੇਡੀ ਇੱਥੇ ਸਿਟੀਜ਼ਨ ਜਾਂ PR ਨੇ, ਉਹ ਮੇਜਰ ਨੰਬਰ ਹੈ ਜਿਹੜਾ ਉਹ ਪਾਰਟਨਰ ਵੀਜ਼ਾ ਨੂੰ ਜਾਏਗਾ ਜੀ। ਤੇ ਸਕਿਲਡ ਵੀਜ਼ਿਆਂ ਦੇ ਵਿੱਚ ਮੈਨੂੰ ਲੱਗਦਾ ਉਹ ਜ਼ਿਆਦਾ 186 ਵੱਲ ਜਾਣਗੇ ਜਿਹੜੇ ਆਫਸ਼ੋਰ ਐਪਲੀਕੈਂਟਸ ਦੇ ਲਈ।
0: ਜੀ ਬਿਲਕੁਲ, ਫਿਰ ਤੁਸੀਂ ਉਸੇ ਹਿਸਾਬ ਨਾਲ ਜਿਹੜੀ ਵਾ ਆਪਣੀ ਪਲੈਨਿੰਗ ਕਰ ਲਓ ਫਿਊਚਰ ਦੀ ਵੀ ਕਿਹੜੀ ਚੀਜ਼ ਕਿੱਦਾਂ ਕਰਨੀ ਆ। ਤੇ ਫਿਰ ਇਸ ਤੋਂ ਇਲਾਵਾ ਕੋਈ ਹੋਰ ਅਪਡੇਟ ਯਾਦਵਿੰਦਰ ਜੀ, ਕਲੀਅਰ ਜਾਇਜ਼?
1: ਹਾਂਜੀ ਬਿਲਕੁਲ ਜੀ, ਇੱਕ ਬਹੁਤ ਕਲੀਅਰ ਅਪਡੇਟ ਆ ਜਿਹੜਾ ਉਹ ARTC ਵੱਲੋਂ ਆਇਆ, ਜਿਹੜਾ ਟ੍ਰਿਬਿਊਨਲ ਹੈ ਜੀ ਹੀਅਰਿੰਗ ਕਰਦਾ, ਜਦੋਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਤੁਸੀਂ ਟ੍ਰਿਬਿਊਨਲ ਕੋਲੇ ਅਪੀਲ ਪਾਉਂਦੇ ਹੋ, ਤਾਂ ਆਲਰੇਡੀ ਐਕਚੁਲੀ ਮਾਰਚ ਦੇ ਵਿੱਚ 10 ਮਾਰਚ ਨੂੰ ਅਨਾਊਂਸ ਹੋ ਗਿਆ ਸੀਗਾ ਕਿ ਉਹਨਾਂ ਨੇ ਆਪਣੀ ਚੀਜ਼ ਚੇਂਜ ਕਰ ਰਹੇ ਸੀ। ਉਹ ਸੀਗਾ ਕਿ ਪਹਿਲਾਂ ਕੀ ਹੁੰਦਾ ਸੀਗਾ ਬਲਕਿਰ ਜੀ, ਜਦੋਂ ਵੀ ਤੁਹਾਡਾ ਕੋਈ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਤੁਹਾਡਾ ਕੋਈ ਰਿਫਿਊਜ਼ ਹੁੰਦਾ ਸੀਗਾ ਤਾਂ ਤੁਹਾਡੇ ਕੋਲ ਆਪਸ਼ਨ ਹੁੰਦਾ ਸੀਗਾ ਕਿ ਤੁਸੀਂ ਉਸ ਵੀਜ਼ਾ ਰਿਫਿਊਜ਼ਲ ਦੇ ਅਗੇਂਸਟ ਟ੍ਰਿਬਿਊਨਲ ਦੇ ਕੋਲੇ ਆਪਣੀ ਅਪੀਲ ਕਰ ਸਕਦੇ ਹੋ
0: ਜੀ।
1: ਅਪੀਲ ਕਰਨ ਤੋਂ ਬਾਅਦ ਉਹ ਕਿ ਉਹ ਉੱਥੇ ਮੈਂਬਰ ਨੂੰ ਜਿਹੜੀ ਫਾਈਲ ਤੁਹਾਡੀ ਅਸਾਈਨ ਹੁੰਦੀ ਆ ਤਾਂ ਮੈਂਬਰ ਆ ਜਿਹੜਾ ਉਹ ਡਿਫਰੈਂਟ ਤਰੀਕੇ ਨਾਲ ਫਾਈਲ ਨੂੰ ਦੇਖਦਾ ਹੈ। ਤੇ ਹੁੰਦਾ ਕੀ ਸੀਗਾ ਕਿ ਬਹੁਤ ਸਾਡੇ ਭੈਣ ਭਰਾ ਉਸ ਅਪੀਲ ਦੇ ਵਿੱਚ ਜਿਹੜਾ ਹੁੰਦਾ ਜਿੱਤ ਜਾਂਦੇ ਨੇ ਜੀ, ਤੇ ਦੁਬਾਰਾ ਉਹਨਾਂ ਨੂੰ ਜਿਹੜੀ ਵੀਜ਼ਾ ਗ੍ਰਾਂਟ ਆ ਜਿਹੜੀ ਮਿਲ ਜਾਂਦੀ ਹੈ ਜੀ।
0: ਓਕੇ,
1: ਉਹਦੇ ਵਿੱਚ ਬਲਕਿਰ ਜੀ 3 ਸਟੈਪ ਹੁੰਦੇ ਸੀਗੇ। ਪਹਿਲਾਂ ਸਬਮਿਟ ਕਰਦੇ ਸੀ ARTC ਦੀ ਐਪਲੀਕੇਸ਼ਨ, ਫਿਰ ਡਿਪਾਰਟਮੈਂਟ ਸੀਗਾ ਜਦੋਂ ਵੀ ਤੁਹਾਡੀ 1.5 ਤੋਂ 2 ਸਾਲ ਦੇ ਵਿੱਚ ਫਾਈਲ ਓਪਨ ਹੁੰਦੀ ਸੀਗੀ ਤਾਂ ਡਿਪਾਰਟਮੈਂਟ ਉਹਨਾਂ ਤੋਂ ਡਾਕੂਮੈਂਟ ਮੰਗਦਾ ਸੀ ਭੈਣ ਭਰਾਵਾਂ ਤੋਂ। ਤੇ ਫਿਰ ਉਹਦੀ ਲਾਸਟ ਸਟੈਪ ਹੁੰਦਾ ਜੀ ਉੱਥੇ ਮੈਂਬਰ ਹੀਅਰਿੰਗ ਕਰਦਾ ਹੁੰਦਾ ਸੀ। ਉਹ ਜਨਰਲੀ ਕੀ ਹੁੰਦਾ ਸੀਗਾ ਕੋਵਿਡ ਤੋਂ ਬਾਅਦ ਜੀ ਉਹ ਆਨਲਾਈਨ ਹੀ ਹੀਅਰਿੰਗ ਹੁੰਦੀ ਸੀਗੀ, ਪਰ ਰੀਸੈਂਟਲੀ ਜਿਹੜਾ ਦੇਖਣ ਨੂੰ ਮਿਲਿਆ ਕਿ ਉਹ ਇਨ ਪਰਸਨ ਹੀਅਰਿੰਗ ਆ ਜਿਹੜੀ ਉਹ ਵੀ ਹੁੰਦੀ ਸੀਗੀ।
0: ਓਕੇ,
1: ਹੁਣ ਜਿਹੜਾ ਮੇਜਰ ਚੇਂਜ ਆਇਆ ਜੀ 18 ਤਰੀਕ ਤੋਂ ਬਾਅਦ, ਹੁਣ ਕੁਛ ਕੁ ਜਿਹੜੇ ਟੈਂਪਰੇਰੀ ਵੀਜ਼ੇ ਨੇ ਜਿਵੇਂ ਕਿ ਜਿਹਦੇ ਵੀ ਸਭ ਤੋਂ ਪਹਿਲਾ ਸਟੂਡੈਂਟ ਵੀਜ਼ਾ ਆਉਂਦਾ ਹੈ ਜੀ, ਉਹਦੀ ਕਿਸੇ ਭੈਣ ਭਰਾ ਨੇ ਅਪੀਲ ਕੀਤੀ ਹੋਈ ਹੈ ਤਾਂ ਹੁਣ ਹੋ ਸਕਦਾ ਹੈ ਕਿ ਸਬਮਿਸ਼ਨ ਤੋਂ ਬਾਅਦ ਜੇ ਕਿ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਉਹਨਾਂ ਨੂੰ ਹੋਰ ਕੋਈ ਡਾਕੂਮੈਂਟ ਜਾਂ ਹੋਰ ਕੋਈ ਇਨਫੋਰਮੇਸ਼ਨ ਨਹੀਂ ਚਾਹੀਦੀ ਤਾਂ ਵਿਦਆਊਟ ਹੀਅਰਿੰਗ ਆ ਜਿਹੜਾ ਉਹ ਡਿਸੀਜ਼ਨ ਆ ਜਿਹੜੀ ਉਹਨਾਂ ਦੀ ਏ ਆਰ ਟੀ

0: ਐਪਲੀਕੇਸ਼ਨ ਦੇ ਉੱਤੇ ਦੇ ਸਕਦਾ ਜੀ।
1: ਓਕੇ, ਮਤਲਬ
0: ਇੱਕ ਮੇਜਰ, ਹਾਂਜੀ ਮੇਜਰ ਚੇਂਜ ਹੋਣ ਜਾ ਰਿਹਾ ਜੀ ਇਸ ਚੀਜ਼ ਦੇ ਲਈ। ਤੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਲੀਅਰ ਕੀਤਾ ਜੀ, ਇੱਥੇ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਦੇ ਉੱਤੇ ਇਹ ਐਪਲੀਕੇਬਲ ਕਰਨਗੇ ਉਹ ਇਸ ਚੀਜ਼ ਨੂੰ,
1: ਓਕੇ,
0: ਜਿਹਦੇ ਵਿੱਚ ਵਿਦਆਊਟ ਹੀਅਰਿੰਗ ਆ ਜਿਹੜਾ ਡਿਸੀਜਨ ਆ ਉਹ ਏਆਰਟੀ ਐਪਲੀਕੇਸ਼ਨ ਦਾ ਉਹ ਦੇ ਸਕਦੇ ਨੇ ਜੀ।
1: ਯਾਨੀ ਉਹ ਜਿਹੜਾ ਇੱਕ ਪਾਰਟ ਸੀਗਾ ਵੀ ਲਾਈਵ ਜਾਂ ਓਰਲ ਹੀਅਰਿੰਗ ਜਿਹਨੂੰ ਆਪਾਂ ਕਹਿ ਦਿੰਦੇ, ਉਹ ਬਾਈਪਾਸ ਹੀ ਕਰ ਦਿੱਤਾ ਗਿਆ ਵਿੱਚੋਂ।
0: ਹਾਂਜੀ, ਉਹ ਮਤਲਬ ਕਿ ਪੱਕਾ ਨਹੀਂ ਜੀ ਬੰਦ ਕੀਤਾ, ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਜੇ ਮੈਂਬਰ ਨੂੰ ਲੱਗੇਗਾ ਕਿ ਇਹਦੇ ਵਿੱਚ ਹੀਅਰਿੰਗ ਦੀ ਜ਼ਰੂਰਤ ਨਹੀਂ ਹੈ,
1: ਓਕੇ,
0: ਤਾਂ ਉਹ ਬਿਨਾਂ ਹੀਅਰਿੰਗ ਕੀਤੇ ਹੀ ਤੁਹਾਡੇ ਜੋ ਵੀ ਤੁਸੀਂ ਸਬਮਿਸ਼ਨ ਦਿਓਗੇ, ਜੋ ਵੀ ਆਪਣੇ ਡਾਕੂਮੈਂਟ ਸਬਮਿਟ ਕਰੋਗੇ ਟ੍ਰਿਬਿਊਨਲ ਦੇ ਕੋਲੇ, ਉਸ ਦੇ ਬੇਸ ਦੇ ਉੱਤੇ ਜਿਹੜਾ ਉਹ ਡਿਸੀਜਨ ਬਲਕਿ ਜੀ ਉਹ ਦੇ ਸਕਦੇ ਨੇ ਜੀ। ਹਾਂਜੀ,
1: ਇਹ ਜਿਹੜਾ ਵੈਲਿਡ ਹੈ ਇਹ ਹਾਲੇ ਤੱਕ ਸਟੂਡੈਂਟ ਵੀਜ਼ੇ ਦੇ ਉੱਤੇ ਹੈ ਕਿ ਹੋਰ ਵੀ ਕੋਈ ਵੀਜ਼ੇ ਨੇ?
0: ਦੇਖੋ ਜੀ, ਇਹਨਾਂ ਨੇ ਕਿਹਾ ਹੈ ਕਿ ਕੁਛ ਕੁ ਟੈਂਪਰੇਰੀ ਵੀਜ਼ਿਆਂ ਉੱਤੇ ਇਹ ਚੀਜ਼ ਨੂੰ ਐਪਲੀਕੇਬਲ ਕਰਨਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟ ਵੀਜ਼ਾ ਤੋਂ ਸਟਾਰਟ ਕਰਨਗੇ, ਹੋ ਸਕਦਾ ਨੈਕਸਟ ਸਟੈਪ ਫਿਰ 485 ਵੀਜ਼ਾ ਹੋਵੇ, ਤੇ 482 ਵੀਜ਼ਾ ਵੀ ਜਿਹੜਾ ਇਸ ਚੀਜ਼ ਦੇ ਉੱਤੇ ਐਪਲੀਕੇਬਲ ਹੋ ਸਕਦਾ। ਜਿੰਨੀਆਂ ਵੀ PR ਦੀਆਂ ਐਪਲੀਕੇਸ਼ਨਾਂ ਨੇ, ਜੇ ਕਿਸੇ ਦੀ ਭੈਣ ਭਰਾ ਦੀ, ਵੈਸੇ ਤਾਂ ਮੈਂ ਦੁਆ ਇਹੀ ਕਰਦਾ ਕਿਸੇ ਦੀ ਰਿਫਿਊਜ਼ ਨਾ ਹੋਵੇ PR, ਪਰ ਜੇ ਕਿਸੇ ਦੀ ਰਿਫਿਊਜ਼ਲ ਆਉਂਦੀ ਆ ਉਹਦੇ ਲਈ ਇਹ ਚੀਜ਼ ਐਪਲੀਕੇਬਲ ਨਹੀਂ ਹੋਏਗੀ, ਉਹਦੇ ਵਿੱਚ ਹੀਅਰਿੰਗ ਹੋਏਗੀ ਹੋਏਗੀ ਜੀ।
1: ਜੀ ਬਿਲਕੁਲ, ਤੇ ਇਹ ਜਿਹੜੀ ਇਹ ਵੈਲਿਡਿਟੀ ਆ ਇਹ ਪੁਰਾਣੀਆਂ ਜਿਹੜੀਆਂ ARTs ਪਈਆਂ ਉਹਨਾਂ ਤੇ ਵੀ ਵੈਲਿਡ ਹੈ ਕਿ ਹੁਣ ਗਾਂ ਜਿਹੜੀਆਂ ਪੈਣਗੀਆਂ?
0: ਬਿਲਕੁਲ ਬਲਕੀਰ ਜੀ, ਇਹਦੇ ਵਿੱਚ ਕੀ ਆ ਕਿ ਅੱਜ 18 ਤਰੀਕ ਤੋਂ ਐਪਲੀਕੇਬਲ ਹੋ ਚੁੱਕੀ ਹੈ ਜੀ ਚੀਜ਼ ਇਹ, ਤਾਂ ਜਿੰਨੀਆਂ ਪੁਰਾਣੀਆਂ ਲੱਗੀਆਂ ਐਪਲੀਕੇਸ਼ਨ ਆ ਉਹਨਾਂ ਦੇ ਉੱਤੇ ਵੀ ਜਿਹੜਾ ਮੈਂਬਰ ਆ ਬਿਨਾਂ ਹੀਅਰਿੰਗ ਕੀਤੇ ਡਿਸੀਜਨ ਆ ਜਿਹੜਾ ਆਪਣਾ ਦੇ ਸਕਦਾ ਜੀ।
1: ਓਕੇ, ਯਾਨੀ ਇਨਡਾਇਰੈਕਟਲੀ ਫਿਰ ਇਹਦਾ ਵੀ ਪ੍ਰੋਸੈਸਿੰਗ ਟਾਈਮ ਫਾਸਟ ਹੋ ਗਿਆ?
0: ਬਿਲਕੁਲ ਜੀ ਬਿਲਕੁਲ, ਇਹ ਕੀਤਾ ਹੀ ਬਲਕੀਰ ਜੀ ਇਹਨਾਂ ਨੇ ਇਸੇ ਲਈ ਆ, ਤਾਂ ਕਿ ਪ੍ਰੋਸੈਸਿੰਗ ਟਾਈਮ ਨੂੰ ਘਟਾਇਆ ਜਾ ਸਕੇ ਜੀ। ਤੇ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਚੀਜ਼ ਜਿਹੜੀ ਹੁਣ ਹੋ ਜਾਂਦੀ ਆ, ਤਾਂ ਆਪਣੇ ਜਿੰਨੇ ਵੀ ਸਰੋਤੇ ਜਿਹੜੇ ਸੁਣ ਰਹੇ ਨੇ ਜੀ, ਉਹਨਾਂ ਲਈ ਇਹੀ ਐਡਵਾਈਸ ਆ ਜੀ, ਜੇ ਤੁਸੀਂ ਤੁਹਾਡੀ ਕੋਈ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਰਿਫਿਊਜ਼ ਹੋਈ ਆ ਤੇ ਉਸਦੀ ਤੁਸੀਂ ARTs ਪਾਈ ਹੋਈ ਆ ਜਾਂ ਤੁਸੀਂ ARTs ਪਾਉਣ ਬਾਰੇ ਸੋਚ ਰਹੇ ਹੋ, ਤੇ ਜਿਹੜੀ ਵੀ ਪੜ੍ਹਾਈ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਸੀਗਾ ਉਹ ਪੜ੍ਹਾਈ ਕੰਟੀਨਿਊ ਕਰਦੇ ਰਹੋ, ਤੇ ਉਹਦੇ ਵਿੱਚ ਆਪਣੀ ਪ੍ਰੋਗਰੈਸ ਆ ਜਿਹੜੀ ਉਹ ਦਿਖਾਉਂਦੇ ਰਹੋ, ਤੇ ਜਦੋਂ ਵੀ ਮੈਂਬਰ ਆ ਜਾਂ ARTs ਤੁਹਾਡੇ ਤੋਂ ਕੋਈ ਡਾਕੂਮੈਂਟ ਮੰਗਦੀ ਆ ਉਹਦੇ ਵਿੱਚ ਆਪਣਾ ਡਿਟੇਲਡ ਸਬਮਿਸ਼ਨ ਦਿਓ, ਤਾਂ ਕਿ ਕੇਸ ਆਫਿਸਰ ਜਾਂ ਮੈਂਬਰ ਆ ਜਿਹੜਾ ਆਲਰੇਡੀ ਉਹਨਾਂ ਚੀਜ਼ਾਂ ਦੇ ਉੱਤੇ ਸਹੀ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਦਾ ਡਿਸੀਜਨ ਆ ਦੇ ਸਕੇ ਜੀ।
1: ਜੀ ਬਿਲਕੁਲ, ਇਹ ਚੀਜ਼ ਜਿਹੜੀ ਬੜੀ ਜ਼ਰੂਰੀ ਹੋ ਜਾਂਦੀ ਆ, ਕਿਉਂਕਿ ਜੇ ਆਪਸ਼ਨਸ ਇੱਧਰੋਂ ਘੱਟ ਗਿਆ ਨੇ ਤੇ ਫਿਰ ਆਪਾਂ ਨੂੰ ਜਿਹੜਾ ਹੋਰ ਥੋੜ੍ਹਾ ਜਿਹਾ ਤਗੜੇ ਹੋਣਾ ਪੈਣਾ, ਥੋੜ੍ਹਾ ਹੋਰ ਇਨਫੋਰਮੇਸ਼ਨ ਜਿਹੜੀ ਆ ਪ੍ਰੋਪਰ ਦੇਣੀ ਪੈਣੀ ਆ, ਅਤੇ ਉਹਦੇ ਲਈ ਫਿਰ ਤੁਹਾਨੂੰ ਜਿਹੜਾ ਉਹ ਇੱਕ ਜਿਹੜਾ ਏਜੰਟ ਆ ਉਹ ਚਾਹੀਦਾ ਹੋਊਗਾ ਜਿਹਦੇ ਕੋਲ ਤੁਸੀਂ ਸਲਾਹ ਲੈਣੀ ਆ ਵੀ ਕਿਹੜੀ ਚੀਜ਼ ਨੂੰ ਕਿੱਦਾਂ ਕਰਨਾ, ਪਰ ਉਹਦੀ ਸਲਾਹ ਲੈ ਕੇ ਵੀ ਤੁਸੀਂ ਜਿਹੜਾ ਉਹ ਆਪ ਜ਼ਰੂਰ ਇੱਕ ਵਾਰੀ ਰਿਵਿਊ ਕਰਨਾ, ਰੀਚੈੱਕ ਕਰਨਾ ਵੀ ਹਾਂਜੀ ਸਾਰਾ ਕੁਛ ਓਕੇ ਆ, ਅਤੇ ਦੈਨ ਜਿਹੜਾ ਉਹ ਤੁਸੀਂ ਆਪਣਾ ਗਾਂਹ ਵਧੋ। ਹੋਰ ਯਾਦਵਿੰਦਰ ਜੀ ਕੋਈ ਅਪਡੇਟ ਕੇ ਲਈਏ ਜਾਂਚ?
0: ਮੈਨੂੰ ਲੱਗਦਾ ਅੱਜ ਦੇ ਲਈ ਤਾਂ ਇੰਨੀਆਂ ਕੀ ਅਪਡੇਟ ਸੀਗੀਆਂ ਜੀ, ਮੈਨੂੰ ਲੱਗਦਾ ਮੇਰੇ ਵੱਲੋਂ ਕੋਈ ਮਿਸ ਹੋ ਗਈ ਹੈ ਜੀ, ਬਲਕੀਰ ਜੀ ਤੁਸੀਂ ਪੁੱਛ ਸਕਦੇ ਹੋ ਜੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੀ।
1: ਨਹੀਂ ਜੀ ਬਿਲਕੁਲ,
0: ਤਕਰੀਬਨ ਰੀਸੈਂਟ, ਹਾਂਜੀ ਬਲਕੀਰ ਜੀ ਜਿਹੜੀ ਰੀਸੈਂਟ ਅਪਡੇਟ ਸੀਗੀ ਉਹ ਬਜਟ ਨੂੰ ਲੈ ਕੇ ਹੀ ਸੀਗੀ ਕਿ ਸੀਟਸ ਆ ਜਿਹੜੀਆਂ ਉਹ ਸੇਮ ਰਹਿਣ ਵਾਲੀਆਂ ਨੇ। ARTs ਦਾ ਇੱਕ ਮੇਜਰ ਜਿਹੜਾ ਅਪਡੇਟ ਆਪਾਂ ਹੁਣੇ ਗੱਲ ਕੀਤੀ ਹੈ ਇਹ ਆਇਆ ਹੈ ਜੀ, ਜਿਹਦੇ ਵਿੱਚ ਬਿਨਾਂ ਹੀਅਰਿੰਗ ਤੋਂ ਜਿਹੜਾ ਡਿਸੀਜਨ ਉਹ ਆਉਣਾ ਸ਼ੁਰੂ ਹੋ ਸਕਦੇ ਨੇ ਜੀ ਹੁਣ ਤੋਂ
1: ਜੀ।
0: ਹਾਂਜੀ
1: ਜੀ ਬਿਲਕੁਲ, ਆਪਾਂ ਜਿਹੜਾ ਅੱਜ ਦੇ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਫਿਰ ਛੇਤੀ ਜਿਹੜਾ ਦੁਬਾਰਾ ਫਿਰ ਯਾਦਵਿੰਦਰ ਜੀ ਨਾਲ ਆਪਾਂ ਰਾਬਤਾ ਬਣਾਵਾਂਗੇ ਅਤੇ ਅਗਲੀਆਂ ਅਪਡੇਟਸ ਜਾਣਾਂਗੇ। ਬਹੁਤ ਬਹੁਤ ਸਵਾਗਤ ਤੇ ਸੀ ਤੁਹਾਡਾ, ਤੁਸੀਂ ਸਾਨੂੰ ਅੱਜ ਟਾਈਮ ਦਿੱਤਾ, ਪਰ ਹੁਣ ਜਿਹੜਾ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਯਾਦਵਿੰਦਰ ਜੀ।
0: ਨਹੀਂ ਬਹੁਤ ਬਹੁਤ ਧੰਨਵਾਦ ਬਲਕੀਰ ਜੀ, ਬਹੁਤ ਵਧੀਆ ਲੱਗਿਆ ਜੀ, ਮੈਂ ਪਹਿਲੀ ਵਾਰੀ ਰੇਡੀਓ 'ਤੇ ਆਇਆ ਜੀ ਅਤੇ ਬੜਾ ਵਧੀਆ ਲੱਗਦਾ ਹਮੇਸ਼ਾ ਹੀ ਤੁਹਾਡੇ ਨਾਲ ਗੱਲ ਕਰਕੇ ਵੀ ਜੀ।
1: ਜੀ ਬਿਲਕੁਲ, ਅਤੇ ਆਪਾਂ ਇਜਾਜ਼ਤ ਲੈਂਦੇ ਹਾਂ, ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੇ ਆਫਿਸ, ਜਾਂ ਫਿਰ ਫੋਨ ਨੰਬਰ ਜਿਹੜਾ ਉਹ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੋਂ ਜਾ ਕੇ ਲੈ ਸਕਦੇ ਹੋ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਐਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set, Ford.
2: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Paade karno banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410 045 555 या आज ही विजिट करो 104 कॉलिंस रोड मेल्टन।
3: बलजीत, ਵਿਆਹ ਵਾਸਤੇ ਜੁਐਲਰੀ ਦੇਖਣ ਤੁੰਨਾ ਜੁਐਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਵਿਕਟੋਰੀਆ ਦਾ ਬਿਗ ਬਿਲਡ ਰੇਲ ਨੈੱਟਵਰਕ ਨੂੰ ਆਧੁਨਿਕ ਬਣਾ ਕੇ ਅਤੇ ਨਵੇਂ ਦੇ ਸੁਧਰੇ ਸਟੇਸ਼ਨ ਉਸਾਰ ਕੇ ਬਿਹਤਰ ਕਨੈਕਸ਼ਨ ਬਣਾ ਰਿਹਾ ਹੈ। ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾ ਕੇ ਵਿਕਟੋਰੀਆ ਭਰ ਵਿੱਚ ਜਨਤਕ ਆਵਾਜਾਈ ਵਿੱਚ ਸੁਧਾਰ ਕਰ ਰਿਹਾ ਹੈ। ਮਈ ਦੇ ਅਖੀਰ ਵਿੱਚ ਬੈਲਰੈਟ ਅਤੇ ਜਿਲੋਂਗ ਲਾਈਨਾਂ ਤੇ ਵਿਘਨ ਪੈਣਗੇ। ਦੇਰੀਆਂ ਤੋਂ ਬਚੋ ਅਤੇ ਯਾਤਰਾ ਕਰਨ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਵੇਖ ਲਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: उन विरासतों के गुलिस्तां हमेशा शादाब रहते हैं जिनकी रहनुमाई सरताज जैसे बागबां करते हैं। सोशल मीडिया के उपर लोगों ने उन्होंने अलग तरीके ना तोड़िया कि यार अमिताभ बच्चन चार चार बच्चे क्यों पैदा किए बी तू सेविंग कोई की नहीं है तेन पता नहीं
1: सोशल मीडिया जरा ना बहुत बदतमीजी भी करता
0: बहुत
1: आप जिते फायदे की गल करते अच्छा आप दस दिए कि वार बार आप सोशल मीडिया फिर आप लैके आ रहे हैं
0: क्योंकि
1: क्योंकि अगे चल के आप अज ज्यादा सोशल मीडिया से ही गल करनी है क्योंकि अज सोशल मीडिया के पापे का जन्मदिन है
0: पता वो पापा जी बने किदा पता 2003 दी गल आ
1: चार दी तीन दी
0: नहीं तीन दी गल आ लड़का इसे तरह आप आमो सामने बैठे ना मुंडा डेट ते गया होया
1: अच्छा
0: है ना अपनी कॉलेज मेट दे नाल ते इंटरेस्ट ही नहीं होता क्योंकि वो एक बहुत ही तगड़ा बॉय बैंड सीगा एक हार्वर्ड यूनिवर्सिटी दे अंदर एक कह लो सोसाइटी हुंदी आपस च स्टूडेंट सी ओनू मिली नहीं सोसाइटी दे अंदर हिस्सा नहीं मिले ओनू ओ मुंडे नू
1: ओके
0: वेरी सैड कुड़ी इरीटेट हो गई कि यार तू तो बड़ा सेल्फ ऑब्सेस्ड है उन्हें क्या यू आर अ वेरी कोल्ड ब्लडेड इनसिक्योर मैन वी आर ब्रेकिंग अप
1: अच्छा जे तू इंटरेस्टिंग नहीं है तू
0: जे ए ना कहंदी
1: हाँ
0: ते साडे कोल फेसबुक इंस्टाग्राम एंड वगैरह वगैरह ना हुंदा क्योंकि वो मुंडे नू गुस्सा चढ़िया अपने हॉस्टल रूम च गया
1: अच्छा
0: उन्हें बीयर ते बीयर ते बीयर ते बीयर ते बीयर पीती हार्वर्ड दा उन्हें कर लिता जी हैक सर्वर जिन्नी भी हार्वर्ड च पढ़न वाली उस टाइम ते फीमेल स्टूडेंट सीगियां उन्हां दी जिहड़ी हुंदी ना पासपोर्ट टाइप फोटोज वगैरह हुंदी ना वह सारी सारी उन्हें इंपोर्ट कर लेती अपने पीसी ते वैबसाइट बनाई फेस मैश स्क्रीन खोलोंगे उत्थे दो कुड़ियां दी फोटो होएगी उपर सवाल होएगा कि हु इज मोर अट्रैक्टिव कौन ज्यादा खूबसूरत आ
1: अच्छा
0: तुसीं चूज करोंगे ते इस तरह कॉलेज दे अंदर गल फैली कि भाई कुड़ियां नूं तुसीं रैंक कर सकदे हो
1: ओके
0: हार्वर्ड का सर्वर पूरे 48 घंटे के अंदर ठप इन्ना ट्रैफिक आ गया उस वैबसाइट से सारे बच्चे लगे हुए कि भाई असी कुड़िया नू है ना नंबर देवांगे मुंडा सस्पेंड हो गया सस्पेंड होया ते दो जुड़वा भरा वैसे जुड़वा भरा दो ही होंगे रियली सॉरी गाइस एक जोड़ा जुड़वा
1: बोलन चे कह दें दो जुड़वा भरा
0: हार्वर्ड दे ही पढ़न वाले सिगे रोइंग भी करते सिगे रोइंग यू गाइस यू नो ओ रोइंग हुंदी जिहड़ी ओ चप्पू जा चलांदे
1: अच्छा मैं करे रोंदे रहंदे
0: बीजिंग ओलंपिक्स दे अंदर भी गए ओ मुंडे उन्होंने कहा जी असीं हार्वर्ड लई ना एक बनाना चाहने आ जिस तरह एक ग्रुप जिहा कि आपां च लोकी उठन बैठन ते तू साडे लई बना दे मुंडे दी हुण गलबात होगी ना कि इह तां जानदा सब कुछ उन्हें कहा हाँ बनाना
1: अच्छा
0: उन्हें बनाई नहीं पर आइडिया चक लिया अपने एक दोस्त कोल गया ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ ਤੇ ਉਹਨੇ ਦ ਫੇਸਬੁੱਕ ਡੋਟ ਕੋਮ ਬਣਾਈ ਮਾਰਕ ਜ਼ਕਰਬਰਗ
1: ਅੱਛਾ
0: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ ਸਟੈਨਫੋਰਡ ਮਤਲਬ ਉੱਧਰ ਦੇ ਹੀ ਆਈਵੀ ਲੀਗ ਸਕੂਲਸ ਦੇ ਅੰਦਰ $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ ਠੀਕ ਹੈ ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ ਚਾਰ ਸਾਲ ਬਾਅਦ ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ
1: ਓਕੇ
0: ਕੈਨ ਨੂੰ ਕਹਿੰਦੇ ਕਿ ਜੇ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ ਅਨਓਫੀਸ਼ੀਅਲੀ ਇਹੀ ਗੱਲ ਆ ਠੀਕ ਹੈ ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ ਉਹ ਬੰਦਾ ਮਿਲਿਆ ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਾਈ ਪਹਿਲੇ ਤਾਂ ਦ ਹਟਾ ਇਹਨੂੰ ਕਰ ਫੇਸਬੁੱਕ ਡੋਟ ਕੋਮ
1: ਅੱਛਾ ਕੱਲ ਪਹਿਲਾਂ ਦ ਫੇਸਬੁੱਕ
0: ਹਾਂ ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਤ ਹੈ ਨਾ ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਹੈ ਨਾ ਇਹਨੂੰ ਥੋੜ੍ਹਾ ਫੇਜ਼ ਆਊਟ ਕਰ ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ
1: ਜੇ ਕੋਈ ਸ਼ੁਰੂ ਚ ਪੈਸੇ ਲਏ
0: ਜੇ ਤੋਂ ਪੈਸੇ ਲਿੱਤੇ 20,000 ਉਹਦਾ ਨਾਮ ਹੈ ਐਡ ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ ਠੀਕ ਹੈ ਜੀ
1: ਅੱਛਾ
0: ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ ਬਾਅਦ ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ ਹੈ ਨਾ 2008 ਚ ਗਲੋਬਲੀ ਫਟਿਆ ਦੁਨੀਆ ਚ ਪੂਰੇ ਤਰੀਕੇ ਨਾਲ ਤੇ ਜਦੋਂ ਇਨਵੈਸਟਰਸ ਕੋਲ ਗਏ ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ ਚ ਹਰ ਕਿਸੇ ਨੂੰ ਜਾਣਦੇ ਸੀਗੇ ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ ਮਗਰੋਂ ਸਾਰੇ ਸਾਰੇ ਸ਼ੇਅਰ ਗਏ
1: ਓਕੇ
0: ਬਹੁਤ ਤਗੜਾ ਲੋ ਸੂਟ ਹੋਇਆ
1: ਜੀ
0: ਲੋ ਸੂਟ ਦੇ ਐਂਡ 'ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲੋਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
1: ਅੱਛਾ
0: ਉਹਨਾਂ ਉੱਚ ਲਾ ਦਿੱਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਜ਼ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
1: ਹੈਪੀ ਬਰਥਡੇ ਬਈ ਹੈਪੀ ਬਰਥਡੇ
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲਾਟ ਖਰੀਦੋ
1: ਚੱਲੀ ਨਹੀਂ ਵੈਸੇ ਉਹ ਚੀਜ਼
0: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੋਗ ਨੂੰ ਲੈ ਕੇ ਆਉਂਦਾ ਸਨੂਪ ਡੋਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲਾਟ ਖਰੀਦੋ $1 million ਚ ਵਰਚੁਅਲ ਪਲਾਟ ਵੀ
1: ਚੰਨ ਤੇ ਵੀ ਪਲਾਟ ਮਿਲੇ
0: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
1: ਉਂਗਲ ਮੇਰੇ ਵੱਲ ਨੂੰ ਕੀ ਕਰੀ
0: ਸੋਰੀ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
1: ਪਰ ਇਹਦੇ ਚੋਂ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਤੇ ਮੈਂ ਆਪਾਂ ਚਾਹਾਂਗੇ ਕਿ ਤੁਸੀਂ ਇਸ ਸਟੋਰੀ ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਕੀ ਇਹਦੇ ਵਿੱਚੋਂ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ ਚੋਂ ਕੀ ਕੱਢਿਆ ਤੇ ਉਸ ਲਿਹਾਜ਼ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ ਚੋਂ ਮੋਟਾ ਪੈਸਾ ਕਮਾਉਣ ਵਾਲਿਆਂ ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਤੇ ਉਹ ਵੀ ਆਪਣਾ ਨਹੀਂ
0: ਉਹ ਵੀ ਆਪਣਾ ਸਿਰਫ ਕੋਡਿੰਗ
1: ਹਾਂ ਸੋ ਇਹ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ ਮੈਂ ਤਾਂ ਇਹਦਾ ਇਹ ਵੀ ਸੁਣਿਆ ਵੀ ਇਹਦੀ ਤਨਖਾਹ ਹੀ $1 ਆ
0: ਉਹ ਕਿਉਂਕਿ ਉਹਦਾ ਮੇਨ ਹਿੱਸਾ ਨਾ ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨੇ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਤੇ ਡਾਟਾ ਬਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
1: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ
0: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ 1.5 ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ ਹਰ ਕਿਸੇ ਦੇ ਘਰ 5G ਆ ਗਿਆ ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ ਉਸ ਤੋਂ ਕੁਛ 1.5-2 ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ ਤੇ ਦੇਖੋ ਹਨਾ ਤੇ ਮੇਨ ਗੱਲ ਦੇਖੋ ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ 1 ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ ਟਿਕਟੌਕ ਤੋਂ ਚੱਕੀ ਹੋਈ
1: ਇੰਡੀਆ ਚ ਸਭ ਤੋਂ ਵੱਧ ਫੇਮਸ
0: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
1: ਹਾਂ ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ। ਮੰਨ ਲਓ ਜੇ ਟਿਕਟੌਕ ਹੁਣ ਯੂ ਐਸ ਏ ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
0: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ। ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ ਯੂ ਐਸ ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ, ਹੈ ਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ, ਕੁਛ ਕਰਦੇ, ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ। ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ। ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ, ਅਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ।
1: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ।
0: ਉਹ ਇਸੇ ਕਰਕੇ ਨਹੀਂ ਆਇਆ, ਟਿਕਟੌਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ।
1: ਉੱਥੇ ਤੇ ਟਿਕਟੌਕ ਘੱਟ ਚਲਾਉਂਦੇ ਆ ਸਗੋਂ।
0: ਅੱਛਾ, ਘੱਟ ਚਲਾਉਂਦੇ ਆ।
1: ਹਾਂ, ਚਾਈਨਾ ਚ ਮੈਂ ਵੇਖਿਆ ਉੱਥੇ।
0: ਅੱਛਾ, ਕੇ ਵੀ ਉਹਨਾਂ ਵੀ ਮੈਂ ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ, ਤੁਹਾਨੂੰ ਪਤਾ। ਚਾਈਨਾ ਦੇ ਅੰਦਰ ਉਹ ਟਿਕਟੌਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ, ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ। ਪਰ ਯੂ ਐਸ ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ, ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ, ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
1: ਹਾਂ, ਅਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
0: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
1: ਨਹੀਂ, ਉਹ ਤੇ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤੇ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ। ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰਦੇ ਹੋ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
0: ਚਾਹੀਦਾ।
1: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ, ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ ਨੇ।
0: ਠੀਕ ਹੈ, ਬਿਲਕੁਲ ਸਹੀ ਗੱਲ,
1: ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੌਕ, ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੌਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੌਕ ਬਹੁਤ ਲੋਕੀ ਵਰਤਦੇ ਸੀ ਉੱਥੇ।
0: ਟਿਕਟੌਕ ਲੋਕੀ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਗੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ। ਇੰਸਟਾਗ੍ਰਾਮ 'ਤੇ ਵੱਖਰੀ ਆਡੀਅੰਸ ਹੈ, ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੌਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ। ਪਰ ਉਹੀ ਗੱਲ ਆ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਆ, ਤਾਂ ਉਹ ਮਨਵਾ ਲਈ। ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
1: ਦੇਖੋ, ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ ਹੋ। ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ, ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ।
0: ਠੀਕ ਗੱਲ ਹੈ, ਬਿਲਕੁਲ
1: ਗਲਤ, ਮਤਲਬ ਕਿੱਡੇ ਵੱਡੇ ਬਲੰਡਰ ਨੇ।
0: ਬਿਲਕੁਲ ਬਿਲਕੁਲ,
1: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ, WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ। ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ ਟੀਵੀ ਦੇ ਉੱਤੇ, ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
0: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਤੇ ਪਿੱਛੇ ਇਨਗਰੀਡੀਐਂਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਆ। ਇੱਕ ਕ੍ਰੀਏਟਰ ਆ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਆ ਫੂਡ ਫਾਰਮਾ, ਤੇ ਉਹ ਲੜਕਾ ਕੁਛ ਨਹੀਂ ਕਰਦਾ। ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ ਤੇ ਉਹ ਬਾਅਦ ਚੋਂ ਜਿੱਤੇ ਆ। ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਐਂਟ ਪੜ੍ਹ ਕੇ ਦੱਸਦਾ।
1: ਅੱਛਾ,
0: ਕੀ ਬਈ ਜਿਸਨੂੰ ਸੋਫਟ ਡਰਿੰਕ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੋਫਟ ਡਰਿੰਕ ਆ, ਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਓ, ਤੇ ਉੱਪਰੋਂ ਤੁਸੀਂ ਕਲਰ ਪਾ ਦਿਓ, ਤੇ ਇਹ ਹੈ ਜੀ ਤੁਹਾਡੀ, ਤੇ ਉਹ ਬਾਇਕਾਰਬੋਨੇਟ ਵਾਟਰ, ਹਨਾ ਸੋਡਾ ਵਾਟਰ, ਉਹ ਪਾ ਦਿਓ, ਤੇ ਇਹ ਹੈ ਜੀ ਠੰਡਾ, ਮਤਲਬ
1: ਬੁਲਬਲੇ ਬਣਾ
0: ਤੁਹਾਡੇ। ਹਾਂ, ਇਹ ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣੇ ਵਾਲੇ ਜਿਹੜੇ ਹੈਗੇ ਆ, ਹਨਾ, ਤੇ ਉਹ ਵੀ ਇਹੀ ਨੇ, ਦੇਆਰ ਆਲ ਸ਼ੂਗਰ, ਨਥਿੰਗ ਐਲਸ। ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਨਸਪਿਰੇਸੀ ਥਿਊਰੀ ਹੈ, ਕਿ ਬੇਸਿਕਲੀ ਕੋਕੇਨ ਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀ

0: ਕਰਦੀ ਆ ਜੋ ਕੋਕੇਨ ਕਰਦੀ ਆ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਆ ਤੇ ਉਸੇ ਲੈਵਲ ਦਾ ਬਾਅਦ ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤੁਹਾਨੂੰ ਹੁੰਦਾ ਕਿ ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ
1: ਕਰਦਾ।
0: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ ਤੋਂ ਕਦੀ ਬੈਨ ਨਹੀਂ ਹੋ ਪਾਈ।
1: ਸੋ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
0: ਨਸ਼ਾ
1: ਪੋਇਜ਼ਨ ਨਸ਼ਾ ਹੋ ਗਿਆ ਤੇ ਵੈਸੇ ਪਤਾ ਹੀ ਆ ਸਾਨੂੰ ਸਾਰਿਆਂ ਨੂੰ,
0: ਹਾਂ ਪਤਾ ਸਭ ਨੂੰ ਹੀ ਆ, ਪਰ
1: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਤੋਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ। ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ। ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤੇ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ। ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ 'ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ। ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋ ਰਾਤ ਪਹੁੰਚ ਜਾਂਦੀਆਂ ਨੇ ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ। ਟੀ ਵੀ ਦਾ ਵੀ ਫਿਰ ਇਹੀ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
0: ਹੁਣ ਆਪਾਂ ਪਾਰਟੀਸਪੈਂਟ ਹੋ ਗਏ ਨਾ ਪ੍ਰੋਪਰ। ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ। ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਹੈ ਨਾ, US ਦਾ ਡੇਟਾ ਸੀਗਾ ਇਹ ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ $3 billion ਦੀ ਹੈ ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਆ, ਸੋ 2030 ਤੱਕ ਇਹ ਡਬਲ ਹੋ ਜਾਣੀ ਆ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਅਤੇ ਆਮ ਤੌਰ 'ਤੇ ਹੀ ਹੈ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ
1: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ। ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ,
0: ਬਹੁਤ ਹੈਵੀ ਹੁੰਦੇ,
1: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਆ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ ਹੁਣ। ਮਤਲਬ ਆਪਾਂ ਉਸ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨ ਦੇ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੀ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
0: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ, ਨਾਮ ਬੜੇ ਆਉਂਦੇ ਆ ਪਹਿਲੇ, ਹੈ ਨਾ, ਪਾਨ ਮਸਾਲੇ ਹਰ

0: ਤਰ੍ਹਾਂ ਦੇ ਨਾਮ ਆਉਂਦੇ ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
1: ਆਪਣੇ ਮੈਚਾਂ ਚ ਲਾ ਲਓ, ਫਿਲਮਾਂ ਚ ਲਾ ਲਓ, ਵੱਡੇ ਵੱਡੇ ਇਵੈਂਟਸ ਦੇ ਵਿੱਚ ਲਾ ਲਓ।
0: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਹੈ ਉਹ
1: ਸੋਡਾ ਕਰ ਦਿੰਦੇ,
0: ਹਾਂ ਉਹ ਸੋਡਾ ਕਰ ਦਿੰਦੇ ਆ। ਹਾਂ ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹਨਾ ਕਿ ਮਤਲਬ ਉਹ ਸਿੱਧੇ ਤੌਰ ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ ਜਾਂ ਫਿਰ ਹਨਾ। ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਕਦੇ ਨਹੀਂ ਇੰਡੀਆ ਦੇ ਅੰਦਰ, ਆਹ ਬੜੀ ਪ੍ਰੋਬਲਮ ਹੈ।
1: ਇਨਡਾਇਰੈਕਟਲੀ ਉਹ ਚੀਜ਼ਾਂ, ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤੇ ਉਹਦੀ ਥੋੜੀ ਕਿਸੇ ਨੇ ਮੰਨਣੀ ਆ।
0: ਅੱਛਾ ਦੇਖਿਆ ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ। ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ।
1: ਟਰਾਈ ਕਰ ਕੇ ਕੋਈ ਯਾਰ ਤੂੰ
0: ਬ੍ਰਾਂਡ ਹੀ ਇਹ ਵਧੀਆ,
1: ਉਹਦੀ ਥੋੜੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹਨਾ
0: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ ਆਹ।
1: ਹਾਂ ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹਨਾ ਇਹ ਥੋੜੀ ਹੋਵੇ ਕੋਈ।
0: ਬਿਲਕੁਲ ਸਹੀ ਗੱਲ
1: ਹੈ, ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ।
0: ਹਾਂ
1: ਫਿਰ ਉਹ ਗੱਲ ਕਿਤੇ ਬਣਦੀ ਹੈ।
2: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
4: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business plate lai gal karo, vehicle experts Tim Forbes ya Cory Nal, Radio Hanji de hawale nal pao, 10 saal ki free service. Chadston Ford, ready, set, Ford. Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te. ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ
2: ਕਾਲ 0433465492।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
4: 0422-280-252। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748।

0: ਰੇਡੀਓ ਹਾਂਜੀ 1674 ਆ। ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੀ ਸਾਖੀ ਦਾ। ਅੱਜ ਦੀ ਸਾਖੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਸੰਬੰਧਿਤ ਹੈ। ਇਹ ਸਾਖੀ ਉਸ ਸਮੇਂ ਦੀ ਦੱਸੀ ਜਾਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੇ ਵਿੱਚ ਸੀ। ਰੱਬ ਦੇ ਰੰਗ ਦੇ ਵਿੱਚ ਰੰਗੇ ਜਾਣ ਤੋਂ ਬਾਅਦ ਜਦੋਂ ਸੁਲਤਾਨਪੁਰ ਆਏ ਬੀਬੀ ਨਾਨਕੀ ਦੇ ਕੋਲ, ਤੇ ਉਸ ਜਗ੍ਹਾ ਦੀ ਇਹ ਵਾਰਤਾ ਦੱਸੀ ਜਾਂਦੀ ਹੈ। ਕਹਿੰਦੇ ਨੇ ਕਿ ਇੱਕ ਭਗਤ, ਇੱਕ ਕੋਈ ਸ਼ਰਧਾਲੂ, ਇੱਕ ਕੋਈ ਮਰੀਦ ਆ ਕੇ ਤੇ ਗੱਲ ਕਰਦਾ ਗੁਰੂ ਨਾਨਕ ਪਾਤਸ਼ਾਹ ਬੱਚੀ ਬੱਚੀ ਦਾ ਵਿਆਹ ਕਰਨਾ। ਪਰ ਵਿਆਹ ਕਰਨ ਦੇ ਲਈ ਉਹ ਵਸਤਾਂ ਨਹੀਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ, ਘਰ ਦੇ ਵਿੱਚ ਗਰੀਬੀ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ, ਲਿਆਓ ਭਾਈ ਕੀ ਚਾਹੀਦਾ, ਇੱਕ ਤੁਸੀਂ ਲਿਸਟ ਬਣਾ ਦਿਓ ਤੇ ਉਹ ਸਾਰਾ ਕੁਛ ਆਪਾਂ ਅਰੇਂਜ ਕਰਦੇ ਹਾਂ, ਤੁਹਾਡੀ ਬੱਚੀ ਕੀ ਤੇ ਸਾਡੀ ਬੱਚੀ ਕੀ। ਕਹਿੰਦੇ ਨੇ ਕਾਗਜ਼ ਦੇ ਉੱਤੇ ਸਾਰਾ ਕੁਛ ਲਿਖ ਲਿਆ ਗਿਆ ਜੋ ਜੋ ਕੁਛ ਵੀ ਚਾਹੀਦਾ ਸੀ। ਤੇ ਉਸ ਸਮੇਂ ਡਿਊਟੀ ਲੱਗੀ ਭਾਈ ਭਗੀਰਥੀ ਕਿ ਇਹ ਸਾਰਾ ਕੁਛ ਜਿਹੜਾ ਵਾ ਇਹ ਤੁਸੀਂ ਲੈ ਕੇ ਆਉਣਾ ਲਾਹੌਰ ਸ਼ਹਿਰ ਤੋਂ, ਕਈ ਲਿਖਦੇ ਨੇ। ਨਾਲ ਹੁਕਮ ਹੋਇਆ ਕਿ ਬਹੁਤਾ ਚਿਰ ਰਹਿਣਾ ਨਹੀਂ, ਜਦੋਂ ਪਹੁੰਚ ਜਾਓਗੇ ਤੇ ਉੱਥੇ ਸਿਰਫ ਇੱਕ ਰਾਤ ਰਹਿਣ ਦਾ ਹੁਕਮ ਹੈ, ਨਾਲ ਦੀ ਨਾਲ ਤੁਸੀਂ ਵਾਪਸ ਮੁੜਨਾ ਕਿਉਂਕਿ ਵਿਆਹ ਦੇ ਵਿੱਚ ਦਿਨ ਥੋੜ੍ਹੇ ਨੇ। ਕਹਿੰਦੇ ਨੇ ਜਾ ਕੇ ਸਾਰਾ ਸਮਾਨ ਭਾਈ ਭਗੀਰਥ ਨੇ ਲਿਆ, ਪਰ ਸਾਰੇ ਸਮਾਨ ਤੋਂ ਬਾਅਦ ਜਦੋਂ ਚੂੜੇ ਦੀ ਵਾਰੀ ਆਈ ਤੇ ਚੂੜਾ ਕਿਤੇ ਨਾ ਮਿਲਿਆ। ਉਹ ਸਮਾਂ ਸੀ ਜਦੋਂ ਚੂੜੇ ਬਣ ਕੇ ਰੈਡੀਮੇਡ ਦੁਕਾਨਾਂ ਦੇ ਉੱਤੇ ਨਹੀਂ ਸੀ, ਉਦੋਂ ਹੱਥੀਂ ਘੜੀਏ ਜਾਂਦੇ ਸੀ ਚੂੜੇ। ਜਿਹਦੇ ਕੋਲ ਵੀ ਜਾਵੇ ਉਹ ਕਵੇ ਦੋ ਦਿਨ ਲੱਗਣਗੇ, ਚਾਰ ਦਿਨ ਲੱਗਣਗੇ। ਆਖਿਰਕਾਰ ਕਿਸੇ ਨੇ ਦੱਸ ਪਾਈ ਕਿ ਇੱਥੇ ਇੱਕ ਭਾਈ ਮਨਸੁਖ ਆ, ਬੜਾ ਵੱਡਾ ਵਪਾਰੀ ਆ, ਚੰਗਾ ਬੰਦਾ ਆ, ਤੂੰ ਉਹਦੇ ਕੋਲ ਟਰਾਈ ਕਰ ਸਕਦਾ। ਜਾ ਕੇ ਪੁੱਛਿਆ ਤਾਂ ਭਾਈ ਮਨਸੁਖ ਨੇ ਕਿਹਾ, ਨਹੀਂ ਮੇਰੇ ਕੋਲ ਕੋਈ ਬਣਿਆ ਚੂੜਾ ਤਾਂ ਨਹੀਂ, ਹਾਂ ਦੋ ਤੋਂ ਤਿੰਨ ਦਿਨ ਲੱਗਣਗੇ ਚੂੜਾ ਤਿਆਰ ਕਰਨ ਦੇ ਵਿੱਚ, ਪਰ ਰਹਿ ਨਹੀਂ ਸੀ ਸਕਦਾ ਜ਼ਿਆਦਾ ਸਮਾਂ। ਅੱਗੇ ਥੋੜ੍ਹਾ ਵਾਰਤਾਲਾਪ ਹੋਇਆ ਕਿ ਇੰਨੀ ਤੈਨੂੰ ਕਾਹਲ ਕਾਹਦੀ ਹੈ, ਇੰਨੀ ਛੇਤੀ ਵੀ ਤੂੰ ਕਿਉਂ ਜਾਣਾ, ਤੇ ਸਾਰੀ ਗੱਲ ਖੋਲ੍ਹ ਕੇ ਦੱਸੀ। ਕਹਿੰਦੇ ਨੇ ਭਾਈ ਮਨਸੁਖ ਕਹਿਣ ਲੱਗਾ, ਕਿਹੜੇ ਬਾਬਿਆਂ ਦੇ ਪਿੱਛੇ ਲੱਗੇ ਆ, ਤੈਨੂੰ ਪਤਾ ਇੱਥੇ ਵੱਡੇ ਵੱਡੇ ਠੱਗ ਫਿਰਦੇ ਨੇ, ਉਹ ਆਪਣੇ ਮਤਲਬ ਦੇ ਲਈ ਸਾਰਾ ਕੁਛ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਲੋਕਾਂ ਦੇ ਪੈਸੇ ਠੱਗਦੇ ਨੇ, ਕਿਹੜੇ ਬਾਬਿਆਂ ਪਿੱਛੇ ਤੁਰਿਆ ਫਿਰਦਾ। ਤੇ ਕਹਿੰਦੇ ਭਾਈ ਭਗੀਰਥ ਨੇ ਕਿਹਾ, ਨਹੀਂ ਮੇਰਾ ਬਾਬਾ ਇੱਦਾਂ ਦਾ ਨਹੀਂ ਆ, ਮੇਰਾ ਬਾਬਾ ਆਪਣੇ ਘਰ ਲਈ ਸਭ ਕੁਛ ਨਹੀਂ ਕਰ ਰਿਹਾ, ਮੇਰਾ ਬਾਬਾ ਇਹ ਕਿਸੇ ਹੋਰ ਦੀ ਧੀ ਲਈ ਕਰ ਰਿਹਾ। ਤੇ ਜੇ ਮੈਂ ਤੈਨੂੰ ਮੇਰੇ ਬਾਬੇ ਦੇ ਸ਼ਬਦ ਸੁਣਾਤੇ ਨਾ, ਤੇ ਫਿਰ ਇਹ ਸਾਰੇ ਸ਼ਬਦ ਤੇਰੇ ਚੇਂਜ ਹੋ ਜਾਣਗੇ, ਬਦਲ ਜਾਣਗੇ, ਮੇਰੇ ਬਾਬੇ ਬਾਰੇ ਇੱਦਾਂ ਨਾ ਕਹਿ, ਇੰਨਾ ਯਕੀਨ ਹੈ ਤੈਨੂੰ ਆਪਣੇ ਬਾਬੇ ਦੇ ਉੱਤੇ। ਤੇ ਕਹਿੰਦੇ ਨੇ ਉਸ ਸਮੇਂ ਜੋ ਵੀ ਜਿੰਨਾ ਵੀ ਭਾਈ ਭਗੀਰਥ ਨੂੰ ਪਤਾ ਸੀ ਉਹ ਬਾਬੇ ਬਾਰੇ ਦੱਸਿਆ, ਬਾਬੇ ਦੀ ਰਚੀ ਬਾਣੀ ਬਾਰੇ ਦੱਸਿਆ, ਬਾਬੇ ਦੇ ਸ਼ਬਦ ਸੁਣਾਏ। ਕਹਿੰਦੇ ਨੂੰ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਅੱਗੇ ਤੋਂ ਅੱਗੇ ਸਵਾਲ ਪੁੱਛਦਾ ਗਿਆ, ਕਹਿਣ ਲੱਗਾ ਤੇਰਾ ਬਾਬਾ ਫਿਰ ਕਹਿੰਦਾ ਕੀ ਆ, ਕੀ ਸੰਦੇਸ਼ ਦਿੰਦਾ ਤੇਰਾ ਬਾਬਾ, ਕੀ ਕਰਨ ਦੇ ਲਈ ਕਹਿੰਦਾ। ਤੇ ਕਹਿੰਦੇ ਨੇ ਉਹ ਸਿਮਰਨ ਕਰਨ ਦੇ ਲਈ ਕਹਿੰਦਾ, ਉਹ ਆਪਣੇ ਆਪ ਨੂੰ ਪੂਜਣ ਦੇ ਲਈ ਨਹੀਂ ਕਹਿੰਦਾ, ਉਹ ਆਪਣੇ ਲਈ ਨਹੀਂ, ਉਹ ਸ਼ਬਦ ਦੇ ਲਈ ਕਹਿੰਦਾ, ਸ਼ਬਦ ਦੇ ਜਾਪ ਦੇ ਲਈ ਕਹਿੰਦਾ। ਕਹਿੰਦੇ ਨੇ ਭਾਈ ਮਨਸੁਖ ਦਾ ਅਗਲਾ ਸਵਾਲ ਸੀ, ਫਿਰ ਤੇਰਾ ਬਾਬਾ ਰੱਬ ਬਾਰੇ ਕੀ ਵਿਚਾਰ ਰੱਖਦਾ, ਕੀ ਕਹਿੰਦਾ ਤੇਰਾ ਬਾਬਾ, ਰੱਬ ਕਿੱਥੇ ਆ। ਭਾਈ ਮਨਸੁਖ ਨੇ ਕਿਹਾ, ਇਸ ਜ਼ਰੇ ਜ਼ਰੇ ਦੇ ਵਿੱਚ, ਸਾਡੇ ਸਾਰਿਆਂ ਦੇ ਵਿੱਚ, ਹਰ ਇੱਕ ਕਣ ਕਣ ਦੇ ਵਿੱਚ। ਤੇ ਫਿਰ ਲੋਕ ਕਲਪਦੇ ਕਿਉਂ ਫਿਰਦੇ ਆ, ਲੋਕਾਂ ਨੂੰ ਲੱਭਦਾ ਕਿਉਂ ਨਹੀਂ। ਤੇ ਭਾਈ ਭਗੀਰਥ ਨੇ ਕਿਹਾ, ਭਲਾ ਤੂੰ ਮੈਨੂੰ ਇੱਕ ਗੱਲ ਦੱਸ, ਪਾਣੀ ਦਾ ਜ਼ਖੀਰਾ ਕਿੱਥੇ ਆ, ਪਾਣੀ ਆਪਾਂ ਕਿੱਥੋਂ ਕੱਢਦੇ ਹਾਂ, ਜ਼ਮੀਨ ਇੱਥੋਂ, ਇਸ ਜ਼ਮੀਨ ਦੇ ਹੇਠਾਂ ਸਾਰਾ ਪਾਣੀ ਪਾਣੀ ਆ ਨਾ, ਜਦੋਂ ਆਪਾਂ ਜ਼ਮੀਨ ਨੂੰ ਖੋਦਦੇ ਹਾਂ, ਉਹਨਾਂ ਸਮਾਂ ਦੇ ਵਿੱਚ ਪਾਣੀ ਇੰਨੇ ਡੂੰਘੇ ਨਹੀਂ ਸੀ, ਜ਼ਮੀਨ ਆਪਾਂ ਖੋਦੀਏ ਤੇ ਥੱਲਿਓਂ ਪਾਣੀ ਨਿਕਲ ਆਉਂਦਾ ਹਰ ਇੱਕ ਨੂੰ ਪਤਾ, ਪਰ ਹਰ ਕੋਈ ਕੱਢ ਕਿਉਂ ਨਹੀਂ ਲੈਂਦਾ। ਭਾਈ ਮਨਸੁਖ ਨੇ ਕਿਹਾ ਕਿਉਂਕਿ ਹਰ ਕੋਈ ਜ਼ਮੀਨ ਨੂੰ ਖੋਦਦਾ ਨਹੀਂ, ਮਿਹਨਤ ਨਹੀਂ ਕਰਨਾ ਚਾਹੁੰਦਾ, ਜਿਹੜਾ ਖੋਦਦਾ ਹੈ ਉਹਨੂੰ ਤਾਂ ਮਿਲ ਜਾਂਦਾ। ਬਸ ਇਹੋ ਹੀ ਮੇਰਾ ਬਾਬਾ ਕਹਿੰਦਾ, ਮੇਰਾ ਬਾਬਾ ਕਹਿੰਦਾ ਰੱਬ ਹਰ ਇੱਕ ਥਾਂ 'ਤੇ ਆ, ਪਰ ਜਿਹੜਾ ਖੋਦਦਾ ਹੈ ਉਹਨੂੰ ਮਿਲ ਜਾਂਦਾ। ਕਹਿੰਦੇ ਨੇ ਭਾਈ ਮਨਸੁਖ ਹੋਰ ਜ਼ਿਆਦਾ ਪ੍ਰਭਾਵਿਤ ਹੋ ਗਿਆ। ਉਹ ਸਵਾਲ ਪੁੱਛੀ ਜਾ ਰਿਹਾ ਅਤੇ ਭਾਈ ਭਗੀਰਥ ਅੱਗੋਂ ਜਵਾਬ ਦੇਈ ਜਾ ਰਿਹਾ। ਕੋਈ ਐਸਾ ਸਵਾਲ ਨਹੀਂ ਜਿਹਦਾ ਉਹਨੂੰ ਜਵਾਬ ਨਾ ਮਿਲਿਆ ਹੋਵੇ। ਕਹਿਣ ਲੱਗਾ, ਇਹ ਜਿਹੜਾ ਤੇਰਾ ਬਾਬਾ ਸਿਮਰਨ ਦੱਸਦਾ, ਇਹ ਜਿਹੜਾ ਸ਼ਬਦ ਤੂੰ ਆਪਣੇ ਬਾਬੇ ਦਾ ਪੜ੍ਹਦਾ ਹੈ, ਜਿਹੜਾ ਤੂੰ ਮੈਨੂੰ ਸੁਣਾਇਆ, ਜਿਹੜਾ ਤੂੰ ਮੈਨੂੰ ਚੰਗਾ ਲੱਗਾ, ਇਹ ਕਿੰਨਾ ਚਿਰ ਪੜ੍ਹਨਾ? ਕਹਿਣ ਲੱਗਾ ਹਰ ਰੋਜ਼। ਇਹ ਤਾਂ ਹਰ ਰੋਜ਼ ਦੀ ਖੁਰਾਕ ਹੈ। ਮੇਰਾ ਬਾਬਾ ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ ਸ਼ਬਦ ਦਾ ਤੂੰ ਜਾਪ ਕਰਨਾ। ਤੈਨੂੰ ਮੇਰੇ ਨਾਲ ਰਹਿਣ ਦੀ ਲੋੜ ਨਹੀਂ, ਤੈਨੂੰ ਸ਼ਬਦ ਦੇ ਨਾਲ ਰਹਿਣ ਦੀ ਲੋੜ ਹੈ। ਮੇਰਾ ਬਾਬਾ ਕਹਿੰਦਾ ਜ਼ਰੂਰੀ ਨਹੀਂ ਤੂੰ ਚੱਤੇ ਪੈਰ ਮੇਰੇ ਕੋਲ ਬੈਠਾ ਰਹੇ। ਉਹ ਤਾਂ ਸਗੋਂ ਕਹਿੰਦਾ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਜਾਓ, ਜਾਓ ਜਿੱਥੋਂ ਦੇ ਹੋ ਉੱਥੇ ਜਾ ਕੇ ਕੰਮ ਕਰੋ, ਕਿਰਤ ਕਰੋ ਅਤੇ ਸ਼ਬਦ ਦੇ ਨਾਲ ਜੁੜੋ। ਕਹਿਣ ਲੱਗਾ ਫਿਰ ਜਦੋਂ ਤੁਸੀਂ ਸਿਮਰਨ ਕਰਦੇ ਹੋ ਤੂੰ ਤੁਹਾਡੇ ਉੱਤੇ ਕਿਹੜੇ ਤਰੀਕੇ ਦੇ ਨਾਲ ਅਸਰ ਕਰਦਾ, ਕੀ ਅਸਰ ਹੁੰਦਾ ਦਿਖਦਾ? ਜਦੋਂ ਤੂੰ ਪਾਠ ਕਰਦਾ ਤਾਂ ਕੀ ਸਾਰੇ ਲੋਕ ਵੇਖ ਪਾਉਂਦੇ ਆ ਕਿ ਉਹ ਸ਼ਬਦ ਤੇਰੇ ਉੱਤੇ ਅਸਰ ਕਰ ਰਿਹਾ ਹੋਵੇ? ਰੱਬ ਰੱਬ ਤੇ ਬੜੇ ਲੋਕ ਕਰਦੇ ਆ, ਪਰ ਰੱਬ ਮਿਲ ਥੋੜ੍ਹੀ ਜਾਂਦਾ। ਅੱਗੋਂ ਜਵਾਬ ਮਿਲਿਆ, ਮੇਰਾ ਬਾਬਾ ਕਹਿੰਦਾ ਰੋਟੀ ਸਾਰੇ ਖਾਂਦੇ ਆ, ਰੋਟੀ ਵਾਂਗ ਸਿਮਰਨ ਆ। ਜਦੋਂ ਰੋਟੀ ਸਾਰੇ ਖਾ ਲੈਂਦੇ ਆ, ਰੋਟੀ ਪੇਟ ਦੇ ਵਿੱਚ ਉਤਰ ਜਾਂਦੀ ਆ, ਤੇ ਉਸ ਤੋਂ ਬਾਅਦ ਭਲਾ ਕਿਸੇ ਨੇ ਵੇਖਿਆ ਕੀ ਹੁੰਦਾ ਅੰਦਰ? ਪਰ ਸਭ ਤੋਂ ਵੱਡੀ ਕਿਰਿਆ ਤੇ ਉਦੋਂ ਜਾ ਕੇ ਹੁੰਦੀ ਹੈ। ਇੱਕ ਸਮੇਂ ਰੋਟੀ ਤੁਹਾਨੂੰ ਦਿਖਦੀ ਆ, ਤੁਸੀਂ ਚਬਾਉਂਦੇ ਹੋ, ਤੁਸੀਂ ਮਹਿਸੂਸ ਕਰਦੇ ਹੋ, ਹੌਲੀ ਹੌਲੀ ਉਹ ਤੁਹਾਡੇ ਢਿੱਡ ਦੇ ਅੰਦਰ ਚਲੀ ਜਾਂਦੀ ਆ, ਗਲੇ ਥਾਣੀ ਹੁੰਦੀ ਹੋਈ। ਆਪਾਂ ਕਦੀ ਸ਼ਾਇਦ ਖਿਆਲ ਵੀ ਨਹੀਂ ਕੀਤਾ ਹੋਊਗਾ ਕਿ ਬਾਅਦ ਵਿੱਚ ਉਹ ਰੋਟੀ ਦਾ ਕੀ ਬਣਦਾ। ਬਾਅਦ ਵਿੱਚ ਫਿਰ ਆਪਣੇ ਆਪ ਹੀ ਉਹਦੇ ਵਿੱਚ ਉਹ ਜਿਹੜੇ ਵੀ ਵਿਟਾਮਿਨ ਹੁੰਦੇ ਆ, ਜਿਹੜੇ ਵੀ ਉਹਦੇ ਵਿੱਚ ਹੋਰ ਤੱਤ ਹੁੰਦੇ ਆ, ਜਿਹੜੀਆਂ ਵੀ ਚੀਜ਼ਾਂ ਸਰੀਰ ਦੇ ਲਈ ਜ਼ਰੂਰੀ ਨੇ, ਕੋਈ ਪ੍ਰੋਟੀਨ ਆ, ਕੋਈ ਕੁਛ ਆ, ਬੜਾ ਕੁਛ ਜਿਹੜਾ ਸਾਨੂੰ ਪਤਾ ਵੀ ਨਹੀਂ ਆ ਹਾਲੇ। ਕਹਿੰਦੇ ਨੇ ਉਦੋਂ ਦੇ ਉਸ ਸਮੇਂ ਦੇ ਹਿਸਾਬ ਦੇ ਨਾਲ ਭਾਈ ਭਗੀਰਥ ਨੇ ਇਹ ਚੀਜ਼ ਉਹਨੂੰ ਐਕਸਪਲੇਨ ਕਰਕੇ ਦੱਸੀ। ਇਸੇ ਤਰ੍ਹਾਂ ਦੇ ਨਾਲ ਬਾਣੀ ਆ, ਇੱਕ ਸਮੇਂ ਤੱਕ ਕਿਸੇ ਦੇ ਮੂੰਹ ਤੋਂ, ਕਿਸੇ ਦੀ ਜ਼ਬਾਨ ਤੋਂ ਤੁਹਾਨੂੰ ਉਹ ਸੁਣਦੀ ਆ, ਤੁਹਾਡੇ ਕੰਨਾਂ ਤੱਕ ਉਹ ਪਹੁੰਚਦੀ ਆ, ਪਰ ਉਸ ਤੋਂ ਬਾਅਦ ਉਹ ਕੀ ਅਸਰ ਕਰਦੀ ਆ ਇਹ ਸ਼ਾਇਦ ਕੋਈ ਵੇਖ ਨਹੀਂ ਪਾਉਂਦਾ। ਪਰ ਰੋਟੀ ਤੋਂ ਬਾਅਦ ਜੋ ਮਨ ਦੇ ਵਿੱਚ, ਜੋ ਸਰੀਰ ਦੇ ਵਿੱਚ ਹੁੰਦਾ, ਉਸੇ ਤਰ੍ਹਾਂ ਹੀ ਬਾਣੀ ਕਰਦੀ ਹੈ, ਉਸੇ ਤਰ੍ਹਾਂ ਹੀ ਤੁਹਾਡੇ ਉਹ ਮਾਨਸਿਕਤਾ ਦੇ ਉੱਤੇ ਅਸਰ ਕਰਦੀ ਹੈ। ਕਹਿੰਦੇ ਨੇ ਭਾਈ ਮਨਸੁਖ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮੈਂ ਆਪਣੀ ਧੀ ਦਾ ਵਿਆਹ ਰੱਖਿਆ ਸੀ, ਹਲੇ ਥੋੜ੍ਹਾ ਸਮਾਂ ਬਾਕੀ ਆ, ਮੈਂ ਪਹਿਲਾਂ ਹੀ ਇੱਕ ਚੂੜਾ ਬਣਾ ਕੇ ਰੱਖ ਲਿਆ ਸੀ। ਮੈਂ ਤੇਰੇ ਤੋਂ, ਤੇਰੇ ਬਾਬੇ ਦੀਆਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਤੂੰ ਇਹ ਚੂੜਾ ਲੈ ਜਾ। ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਜੇ ਤੇਰੀ ਇਜਾਜ਼ਤ ਹੋਵੇ ਤੇ ਮੈਂ ਵੀ ਤੇਰੇ ਨਾਲ ਜਾਣਾ ਚਾਹੁੰਦਾ, ਮੈਂ ਤੇਰੇ ਬਾਬੇ ਨੂੰ ਵੇਖਣਾ ਚਾਹੁੰਦਾ ਉਹ ਕਿੱਦਾਂ ਦਾ। ਕਹਿੰਦੇ ਨੇ ਨਾਲ ਹੀ ਤੁਰਿਆ ਤੇ ਸੁਲਤਾਨਪੁਰ ਦੇ ਵਿੱਚ ਮੁਲਾਕਾਤ ਹੋਈ। ਮਨ ਦੇ ਵਿੱਚ ਸੋਚੀ ਜਾਂਦਾ ਵੀ ਮੰਨਾ ਮੈਂ ਇਸ ਬਾਬੇ ਨੂੰ ਤਾਂ ਜੇ ਮੇਰਾ ਨਾਂ ਜਾਣਦਾ ਹੋਵੇ ਤੇ। ਕਹਿੰਦੇ ਹੋਇਆ ਵੀ ਇਸੇ ਤਰ੍ਹਾਂ ਦੇ ਨਾਲ, ਆ ਕੇ ਜਦੋਂ ਪਹਿਲੀ ਮੁਲਾਕਾਤ ਹੋਈ ਤੇ ਗੁਰੂ ਜੀ ਨੇ ਕਿਹਾ ਹਾਂ ਭਾਈ ਮਨਸੁਖ ਕਿਵੇਂ ਆਇਆ, ਟਹਿ ਕੇ ਚਰਨਾਂ ਦੇ ਉੱਤੇ ਡਿੱਗ ਪਿਆ। ਕਹਿੰਦੇ ਉਸ ਦਿਨ ਤੋਂ ਬਾਅਦ ਕਿਸੇ ਹੋਰ ਦਰ 'ਤੇ ਨਹੀਂ ਗਿਆ। ਕਹਿਣ ਲੱਗਾ ਬਾਬਾ ਮੈਨੂੰ ਕੋਲ ਰੱਖ ਲਾ, ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਤੇ। ਤੇ ਗੁਰੂ ਜੀ ਨੇ ਫਿਰ ਉਹੀ ਗੱਲ ਕਹੀ, ਮੇਰੇ ਚਰਨਾਂ 'ਚ ਨਹੀਂ, ਮੇਰੇ ਨਾਲ ਨਹੀਂ ਜੁੜਨਾ ਭਾਈ, ਤੂੰ ਸ਼ਬਦ ਦੇ ਨਾਲ ਜੁੜਨਾ। ਤੂੰ ਜਿੱਥੇ ਵੀ ਕਿਤੇ ਹੋਏਗਾ ਸ਼ਬਦ ਦਾ ਜਾਪ ਕਰੇਗਾ, ਰੱਬ ਨੂੰ ਯਾਦ ਕਰੇਗਾ, ਇਹ ਸਮਝੀ ਕਿ ਮੈਂ ਤੇਰੇ ਕੋਲ ਹਾਂ। ਕਹਿੰਦੇ ਇਸੇ ਤਰ੍ਹਾਂ ਦੀ ਜਾਗ ਲੈ ਕੇ ਆਪਣੇ ਕਾਰੋਬਾਰ ਦੇ ਵਿੱਚ ਫਿਰ ਦੁਬਾਰਾ ਜੁੱਟ ਪਿਆ। ਕਾਰੋਬਾਰੀ ਸੀ, ਕਰਦਿਆਂ ਕਰਾਉਂਦਿਆਂ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਰਾਜ ਦੇ ਵਿੱਚ ਪਹੁੰਚਿਆ, ਉੱਥੇ ਭਾਈ ਸ਼ਿਵ ਨਾਮ ਨਾਂ ਦਾ ਇੱਕ ਬੰਦਾ ਜਿਹਦਾ ਰਾਜ ਚੱਲਦਾ ਹੈ, उस जगह दे उते रात दे समय हुकम सी के कोई कोई गल नहीं कर सकता, कोई चुल्हा नहीं ता सकता। उनु लगदा सी के इस तरीके दे नाल दुश्मन नु शह मिलती है, सिक्योरिटी भंग हुंदी है। पर भाई मनसुख दा नेम सी, उन्हें शब्द भी पढ़िया, प्रशादा पानी भी पकाया, लंगर भी छकाया लोगों नु। इस सिलसिले दे विच उनु गिरफ्तार कर लिया गया। तो कहिंदे ने काल कोठरी दे विच भी जदों वो रब का नाम जप रहा ही, वह गुरु नानक पातशाह याद कर रहा है, तो उस समय उन्हें अपने सैनिकों को पूछा, ये कौन आ, ये इन्ना मिठा कौन गाँदा, ये कहिंदा की आ, इन कोठड़ी दे विचों कढ के लैके आंदा जावे। तो कहिंदे ने जदों शिवनाम दे कोल भाई मनसुख नूं लैके आंदा गया, तो उन्हें उही सारियां गल्लां जिहड़ियां उन्हूं कितों पता लगियां सी, जिहड़ियां उन्हें बाबे कोलों सिखियां, वह सारियां अगे दस दित्तियां। वह शब्द ऐसा सी जिहदे मन दे विच एक घर कर दित्ता। शिवनाम जिहड़ा बड़े गुस्से दे विच ही हुण उह गुस्सा कर ही नहीं सकिया, उहदे मूहों को माड़े बोल निकल ही नहीं पाए, तत्ता ठंडा हो ही नहीं पाया। बस इक्को ही गल निकली, मैनूं दस तेरा बाबा कित्थे रहिंदा, मैं तेरे बाबे नूं किदां मिल सकदा। ते जो उन्हूं संदेश मिलिया ही वह अगे तोर दिता, तेनूं बाबे कोल जाण दी लोड़ नहीं, बस आ शब्द दा जाप करी जा, मेरा बाबा तेरे तक आप पहुँच जूगा। मेरा बाबा कहिंदा कि तुसीं शब्द दे नाल जुड़ना, मेरे नाल जुड़न दी तुहानूं लोड़ नहीं, मेरे कोल आउण दी, मेरे कोल रहण दी तुहानूं लोड़ नहीं, बस आ शब्द दा जाप करी जा। साखी दे विच आउंदा कि फिर आखिरकार एक समा आया जदों गुरु नानक पातशाह उहदे कोल पहुंचे ने। गल कदी केस साखी दे विच आपां ये वेख्या कि किदां एक तो अगे दूसरा, दूसरे तो अगे तीसरा, तो पता नहीं किन्नी लंबी लड़ी होगी। गुरु नानक देव जी ने अपनी उदासियां दे दरम्यान किन्ना सफर तय किया, तो कहिंदे ने कि एक लंबी लड़ी आ, पता नहीं किन्ने सौवां हजारां लोग इस तरह के नाल अगे तो अगे नाल जुड़ते गए। पर गल सी कि जिहड़े जोड़न वाले ने वह भी सच्चे मन दे नाल जुड़े ही। आपां किन्ना क जुड़दे हाँ जां फिर अगे किसी नूं किन्ना क आपां जोड़दे हाँ, ये चीज़ बहुत मायने रखती है। आपां बाबे दी किन्नी क मानदे हाँ, ये चीज़ मायने रखती है। जिहड़ा संदेश उस समय सी साडे लई कि मेरे गोडियां कोल बहन दी लोड़ नहीं, तुसीं रब दा नां लैणा, जिथे भी बैठे हो उत्थे भी बैठे लै सकदे हो, तुसीं इस चंगियाई नूं अगे फैलाउणा। उहदे लई जरूरी आ कि तुसीं अपने कामकारां दे विच लगे रहो, जे सारे जणे आके किते एक जगह दे उत्ते बह जाण ते फिर चंगियाई दूर दूर तक किदां फैले। जे गुरु नानक पातशाह एक जगह ते बैठे रहिंदे ते फिर दूर दूर तक किदां सिखी पहुँचदी। सो आपां वी कोशिश करिए, जो सानू पता पहलां आपां आप उहदे नाल जुड़ीए, जिहड़े खजाने दा सानू पता पहलां आपां आप उहनूं वरतीए, ते फिर जिहड़ा वी साडे नाल मिलदा, जिहड़ा वी साडे नाल लगदा, उहदे तक उह जाग पहुँचे। आस करदे हां कि अज दी साखी तुसीं जरूर बड़े प्यार सत्कार दे नाल सुनी होएगी। ते कोशिश करो इह साखियां अपने बच्चों तक भी जरूर पहुँचाओ। बच्चों तक ही क्यों, जिथे भी मिलते हो, जिथे भी बहिंदे हो, उत्थे जिक्र कर लिया करो। होर गलां दा भी आपां जिक्र कर लैने, शायद इहो ही आ अगे तो अगे जाग, क्योंकि साखी कहानी सानूं बड़ी आसानी दे नाल समझ आउंदी है, बड़ी श्रद्धा दे नाल आपां समझ लैने आ, ते उह अगे दसणी भी सानूं सौखी लगदी है। कोशिश करो इसे तरह दे नाल जदों दिन तिहार आउंदे ने ते आपां थोड़ा बहुत जरूर फिर दोबारा अपने चेत्यां दे विचों याद करिया करिए। बहुत सारिया ने आपां इस आखियां पहलां सुनिया ने कथा दे विचों, अपने दादी बाबयां दे कोलों, नानियां दे कोलों, पर हुण आपां भुल गए, हुण आपां अपने बच्चों तक नहीं वह चीज़ां पहुँचाउंदे। कोशिश करिए दोबारा तो सिलसिला आपां शुरू करिए। धन्नवाद, आस करदे हां कि इह उपराला तुसीं पसंद कर रहे होगे।
1: किचन द स्टाइल ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ, ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਓ, ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਤੇ ਵੀਡੀਓ ਪੂਰੀ ਫਿਲਮ ਵਰਗੀ ਨੀ ਤੁਹਾਨੂੰ ਲੱਗੀ ਜਿਹੜਾ ਟੀਜ਼ਰ ਵੇਖਿਆ ਤੁਸੀਂ?
1: ਭਾਈ ਗੱਲਬਾਤ ਆ ਪੂਰੀ ਅਰਜਨ ਅਰਜਨ ਕ੍ਰਿਸ਼ਨਾ ਬੇ ਨਾਲ ਬਲਕੀ ਰਤਨ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਡਡਮ ਡਡਮ ਡਡਮ ਬੋਇਜ਼ ਮੀਟ ਅਪ ਤੇ
0: ਜੀ ਬਿਲਕੁਲ ਜੀ ਨਾਂ ਜਿਹੜਾ ਉਹ ਤੁਸੀਂ ਕਹਿੰਦੇ ਹੋਣੇ ਕਿ ਇਹ ਨਾਂ ਕਿੱਦਾਂ ਦਾ ਰੱਖਿਆ ਇਹਨਾਂ ਨੇ, ਪਰ ਇਹ ਨਾਂ ਆਪਾਂ ਤਾਂ ਰੱਖਿਆ ਕਿਉਂਕਿ ਬੋਇਜ਼ ਮੀਟਅਪ ਕਰਦੇ ਆ ਤੇ ਫਿਰ ਨਾਂ ਵੀ ਅਸੀਂ ਕਿਹਾ ਵੀ ਸਿੱਧਾ ਸਿੱਧਾ ਹੀ ਰੱਖੋ ਕਿਉਂਕਿ ਉਲਝਣਾ ਸਾਨੂੰ ਪਸੰਦ ਨਹੀਂ ਜ਼ਿਆਦਾ, ਚੀਜ਼ਾਂ ਸਿੱਧੀਆਂ ਸਿੱਧੀਆਂ ਹੀ ਰੱਖਣੀਆਂ ਪਸੰਦ,
1: ਉਲਝਣ ਉਸ ਨੇ ਜਾਤ ਪਾਏ। ਹੋਰ ਸੁਣਾਓ ਜੀ ਕਿੱਦਾਂ ਬਣੀ ਜੀ ਬਲਕੀਰਤ ਜੀ, ਹਾਊਜ਼ ਐਵਰੀਥਿੰਗ?
0: ਬਸ ਥੋੜ੍ਹਾ ਜਿਹਾ
1: ਜ਼ੁਕਾਮ ਹੋਇਆ, ਸਰਦੀ ਖਾਂਸੀ ਜ਼ੁਕਾਮ,
0: ਬਾਕੀ ਸਭ ਖੈਰ ਆ,
1: ਬਾਕੀ ਸਭ
0: ਜ਼ੁਕਾਮ ਨਾਲ ਹੀ ਥੋੜ੍ਹਾ ਜਿਹਾ ਵਹਿ ਰਿਹਾ,
1: ਜ਼ੁਕਾਮ ਨਾਲ ਥੋੜ੍ਹਾ ਵਹਿ ਰਿਹਾ
0: ਨਹੀਂ, ਬਾਕੀ ਠੰਡ ਦਾ ਕਹਿ ਰਿਹਾ ਅੱਜ ਕੱਲ੍ਹ।
1: ਅੱਜ ਭਾਜੀ ਨੂੰ ਜਾਂਦੇ ਜਾਂਦੇ ਸਾਡੇ ਕਿਸੇ ਲਿਸਨਰ ਨੇ, ਵੈਰੀ ਸਵੀਟ ਆਫ ਦੈਮ, ਉਹਨਾਂ ਨੇ ਸਲਾਹ ਦਿੱਤੀ ਕਿ ਦੇਸੀ ਘੇ ਗਰਮ ਹੈ ਨਾ ਕਿ ਦੁੱਧ ਦੇ ਅੰਦਰ ਪੀਓ ਰਾਤ ਨੂੰ, ਤੇ ਉਹਨਾਂ ਨੂੰ ਵੀ ਹੋਇਆ ਪਿਆ ਨਾ ਜ਼ੁਕਾਮ,
0: ਹਾਂ ਥੋੜ੍ਹਾ ਮੈਨੂੰ ਲੱਗਦਾ ਮੌਸਮ ਹੀ ਖਰਾਬ ਚੱਲ ਰਿਹਾ,
1: ਤੂੰ ਉਹਨਾਂ ਤੋਂ ਲੈ ਲਿਆ, ਉਹਨਾਂ ਨੇ ਤੇਰੇ ਤੋਂ ਲੈ ਲਿਆ,
0: ਜਿੱਦਾਂ ਮਰਜ਼ੀ ਲਾ ਲਓ,
1: ਮੇਰੇ ਵੱਲ ਨਾ ਤੋਰਿਓ ਪਲੀਜ਼, ਹਾਂ

0: ਇਹਨਾਂ ਨੇ ਅਨਾਊਂਸ ਕੀਤੀ ਆ ਤੇ ਫਿਰ ਬੈਕ ਟੂ ਬੈਕ ਹੀ ਪੋਸਟਾਂ ਦੋ ਤਿੰਨ ਸੁੱਟੀਆਂ ਨੇ ਇੱਕ ਵੱਖਰੇ ਜਿਹੇ ਆਰਟਵਰਕ ਦੇ ਨਾਲ ਜਿੱਦਾਂ ਕਿ ਹਮੇਸ਼ਾ ਹਰ ਐਲਬਮ ਦਾ ਹੀ ਹੁੰਦਾ ਵਾ ਤੇ ਇਹਦਾ ਵੀ ਇੱਕ ਬਹੁਤ ਸੋਹਣਾ ਤੇ ਇੱਕ ਵੱਖਰਾ ਕਨਸੈਪਟ ਆ ਇਹਦੀ ਐਲਬਮ ਦੀ ਤਾਂ ਵੇਟ ਹੁੰਦੀ ਆ ਕਿਉਂਕਿ ਇਹ ਚਲੋ ਐਂਟਰਟੇਨਮੈਂਟ ਤੇ ਹੈਗਾ ਹੀ ਹੈਗਾ ਪਰ ਇੱਕ ਕਨਸੈਪਟ ਵੀ ਹੁੰਦਾ ਇਹਦੇ ਨਾਲ ਕੋਈ ਨਾ ਕੋਈ
1: ਬਿਲਕੁਲ ਕਨਸੈਪਚੁਅਲੀ ਬਹੁਤ ਹਾਈ ਤੇ ਲਿਖਤ ਬਹੁਤ ਵਧੀਆ ਤੇ ਓਨੀ ਵਧੀਆ ਕੰਪੋਜੀਸ਼ਨ ਮੈਨੂੰ
0: ਥੋੜੇ ਦਿਨ ਪਹਿਲਾਂ ਤੱਕ ਤੇ ਚੇਤਾ ਸੀ ਪਰ ਹੁਣ ਭੁੱਲ ਗਿਆ ਕੋਈ ਹੁੰਦਾ ਵੀ ਈ ਦਾ ਨਹੀਂ ਪਤਾ ਪਰ ਪੀ ਤੋਂ ਸ਼ਾਇਦ ਪਲੇ ਲਿਸਟ ਕੁਛ ਹੁੰਦੀ ਆ
1: ਇਟ ਇਜ਼ ਐਕਸਟੈਂਡਡ
0: ਮੇਰੇ ਨੰਬਰ ਕਿ ਨਹੀਂ
1: ਹਾਂ ਪਚਾਸ ਨਹੀਂ ਉਹ ਅਮਿਤਾਭ ਚੰਗਾ 7 ਕਰੋੜ
0: ਨਹੀਂ ਪਰ 7 ਨਹੀਂ ਨਾ ਕਿਉਂਕਿ ਹਾਫ ਹੀ ਨਾ 3.5 ਕਰੋੜ
1: 3.5 ਲੈ ਜਾ ਯਾਰ ਕੋਈ ਚੱਕਰ
0: ਆਪਾਂ ਨੂੰ ਤੇ ਉਹ ਵੀ ਬੜੇ ਆ
1: ਤੈਨੂੰ ਪਤਾ ਮੈਂ ਬੜਾ ਖੁੱਲੇ ਦਿਲ ਵਾਲਾ
0: ਜੋ ਆਇਆ ਲਾਇਦਾ ਯਾਰ ਇਟਸ ਓਕੇ ਯਾਰ ਤੇ ਮੈਨੂੰ
1: 3.5 ਇਟਸ ਆਲ ਗੁੱਡ ਪਰ ਖੈਰ ਨਵਾਨ ਸੰਧੂ ਦੀ ਵੀ ਇੱਕ ਈਪੀ ਆ ਰਹੀ ਹੈ
0: ਕਾਗਜ਼
1: ਤੋਂ ਹੀ ਪੈਸਾ ਬਣਦਾ ਟਾਈਪਸ ਏਦਾਂ ਕੁਛ ਏਦਾਂ ਦੀ ਗੱਲਬਾਤ ਹੈ ਨਾ ਅੱਛਾ ਯਾਰ ਇੱਕ ਬਹੁਤ ਵਧੀਆ ਲੱਗਦਾ ਮੈਨੂੰ ਕਿ ਪੰਜਾਬੀ ਗਾਣਿਆਂ ਦੀ ਐਲਬਮਾਂ ਦੇ ਨਾਮ ਪ੍ਰੋਪਰ ਇੰਗਲਿਸ਼ ਹੁਣ ਉਹਨੇ ਰੱਖਿਆ ਐਨਿਗਮਾ
0: ਓਏ ਹੋਏ ਕਿਆ ਅਰਜਨਟਾਈਨ ਵੇਖੋ ਨਾਮ ਵੀ ਤੁਸੀਂ ਵੇਖੋ ਵੀ ਕਿੱਦਾਂ ਸੋਚ ਕੇ ਲਿਆਂਦਾ ਹੋਊਗਾ ਪਰ ਮੈਨੂੰ ਜਿਹੜੀ ਚੀਜ਼ ਜ਼ਿਆਦਾ ਵਧੀਆ ਲੱਗਦੀ ਨਾ ਹੁਣ ਮੰਨ ਲਓ ਤੁਸੀਂ ਕੋਈ ਵੀ ਅਫੀਸ਼ੀਅਲ ਕੋਈ ਅਨਾਊਂਸਮੈਂਟ ਕਰਨੀ ਆ ਪਰ ਜਦੋਂ ਅਨਾਊਂਸਮੈਂਟ ਕਰਨ ਦਾ ਤਰੀਕਾ ਉਹਦੇ ਵਿਜੂਅਲਸ ਜਿਹੜਾ ਉਹ ਤੁਹਾਨੂੰ ਗ੍ਰਾਫਿਕ ਜਦੋਂ ਇੱਕਦਮ ਕਿਸੇ 'ਤੇ ਜਾ ਕੇ ਉਹ ਨਜ਼ਰੀ ਚੀਜ਼ ਵੱਜਦੀ ਆ ਅਤੇ ਉਹ ਐਂ ਲੱਗਦਾ ਵੀ ਯਾਰ ਆਹ ਕੀ ਆ ਗਿਆ ਹੈ ਨਾ ਇਹ ਨਵਾਂ ਹੀ ਆ ਗਿਆ ਕੁਛ ਕਿੱਦਾਂ ਦਾ ਆ ਗਿਆ ਇਹਦੇ ਬਾਰੇ ਵੇਖੀਏ ਅਤੇ ਉੱਤੋਂ ਜੇ ਉਹ ਹੋਵੇ ਵੀ ਚੀਜ਼ ਐਡੇ ਵੱਡੇ ਜਿਹੜੇ ਉਹ ਸਿੰਗਰ ਦੀ ਕਹਿ ਲਓ ਕਲਾਕਾਰ ਦੀ ਕਹਿ ਲਓ ਅਤੇ ਫਿਰ ਉਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਪਰ ਇਹਨੇ ਨਾਮ ਜਿਹੜਾ ਉਹ ਬੜਾ ਯੂਨੀਕ ਜਿਹਾ ਰੱਖਿਆ ਹਾਲੇ ਕਿ ਅੱਖਰ ਆਪਾਂ ਨੂੰ ਲੱਗਦਾ ਹੋਊਗਾ ਕਿ ਨਿਗਮਾ ਵੀ ਕਿੰਨਾ ਯੂਨੀਕ ਹੈ ਹਨਾ ਬੜਾ ਘੱਟ ਸੁਣਿਆ ਵਾ ਪਰ ਜੇ ਵੇਖੋ ਇਹਦਾ ਮਤਲਬ ਵੀ ਇਹ ਹੈ ਕੀ ਆ ਇਹਨੂੰ ਕਹਿੰਦੇ ਕੀ ਆ ਤੇ ਫਿਰ ਤੁਹਾਨੂੰ ਲੱਗਣਾ ਵੀ ਹੈ ਆਹ ਨਾਂ ਰੱਖਿਆ ਯਾਰ ਇਹਨੇ
1: ਪਰ ਵੈਸੇ ਦੇਖਿਆ ਵੇ ਉਹਦੇ ਮਤਲਬ ਜੋ ਵੀ ਆ ਉਹ ਇਕਦਮ ਪਰਸਨੈਲਿਟੀ ਦਾ ਢੁੱਕਦਾ ਅਰਜਨ ਦੀ
0: ਹਾਂ ਬਿਲਕੁਲ
1: ਕਿਉਂਕਿ ਬਾਕੀ ਨਿਗਮਾ ਦਾ ਜਿਸ ਤਰ੍ਹਾਂ ਮੀਨਿੰਗ ਹੁੰਦਾ ਕਿ ਟੂ ਬੀ ਮਿਸਟੀਰੀਅਸ ਹਨਾ ਤੇ ਕਾਫੀ ਮਿਸਟੀਰੀਅਸ ਪਰਸਨੈਲਿਟੀ ਹੈ ਹਾਰਡਲੀ ਕੋਈ ਮੀਡੀਆ ਕਵਰੇਜ ਕਰਨ ਦਿੰਦੇ ਆਪਣੇ ਉੱਪਰ ਹਨਾ ਹੁਣ ਮੈਂ ਤਾਂ ਹੁਣ ਜਾ ਕੇ ਵੇਖਿਆ IPL ਵਗੈਰਾ ਦੇ ਅੰਦਰ ਕਿ ਮਾੜਾ ਮੋਟਾ ਵੀਡੀਓਜ਼ ਵਗੈਰਾ ਇਸ ਤਰ੍ਹਾਂ ਪਾਉਣੀਆਂ ਸ਼ੁਰੂ ਕੀਤੀਆਂ ਨਹੀਂ ਤਾਂ ਪਹਿਲਾਂ ਤਾਂ ਉਹ ਵੀ ਜਸਟ ਐਲਬਮ ਤੋਂ ਰਿਲੇਟਡ ਹੀ ਚੀਜ਼ਾਂ ਜੋ ਵੀ ਗਾਣੇ ਗੁਣੇ ਆਏ ਉਸ ਤੋਂ ਰਿਲੇਟਡ ਚੀਜ਼ਾਂ ਹੀ ਹੀ ਵੁੱਡ ਪੋਸਟ
0: ਆਹੋ ਕਿਉਂਕਿ ਪਰਸਨੈਲਿਟੀ ਨੂੰ ਇੱਦਾਂ ਢੁੱਕਦੀ ਕਿਉਂਕਿ ਇੱਕ ਪਾਸੇ ਜੇ ਤੁਸੀਂ ਵੇਖੋ ਤੇ ਹੋਰ ਅਰਜਨ ਆ ਦੂਜੇ ਪਾਸੇ ਵੇਖੋ ਤੇ ਸਿਖਰ ਆ ਮਤਲਬ ਫਿਰ ਬੰਦੇ ਨੂੰ ਲੱਗਦਾ ਵੀ ਹੈ ਕੀ ਆ ਮਤਲਬ ਕੁਛ ਸਮਝ 'ਚ ਨਹੀਂ ਆਉਂਦਾ ਵੀ ਇਹੋ ਹੀ ਬੰਦਾ ਵਾ ਵੀ ਜਿਹੜਾ ਇਹ ਕੁਛ ਸਾਰਾ ਕੁਛ ਹੀ ਕਰੀ ਜਾਂਦਾ
1: ਸਹੀ ਗੱਲ ਆ ਅੱਛਾ ਉਹ ਐਲਬਮ ਬਹੁਤ ਵਧੀਆ ਸੀ ਖਾਸ ਕਰ ਟ੍ਰਿਬਿਊਟ ਜਿਹੜੀ ਹਨਾ ਸੁਰਜੀਤ ਪਾਤਰ ਹੋ ਗਏ ਦੀਪਕ ਜੈਤੋਈ ਸੁਖਵਿੰਦਰ ਅੰਮ੍ਰਿਤ ਹੋਰ ਕੌਣ ਸੀਗੇ ਤਜੰਮਲ ਕਲੀਮ ਸਾਹਿਬ ਦਾ ਵੀ ਕਲਾਮ ਉਹ ਚ ਬੋਲਿਆ ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ ਵੀ ਪੜਿਆ ਉਹਦੇ ਅੰਦਰ
0: ਸਾਰੇ ਮਹਾਨ ਸਖੀਅਤਾਂ ਦੇ ਵਿੱਚ ਬੋਲੇ ਪਰ ਇਹ ਇਹਨਾਂ ਨੇ ਬਕਾਇਦਾ ਆਪਣੀ ਜਿਹੜੀ ਪੋਸਟ ਪਾਈ ਉਹਦੇ ਤੇ ਲਿਖਿਆ ਵੀ ਆ ਵੀ ਕਹਿੰਦੇ ਨੇ ਇਹ ਜਿਹੜੀ ਐਲਬਮ ਹੈ ਇਹ ਸਿਰਫ ਉਹਨਾਂ ਲਈ ਆ ਜਿਹੜੇ ਕਿ ਕਰਾਊਡ ਨੂੰ ਫੋਲੋ ਨਹੀਂ ਕਰਦੇ
1: ਓ ਲੈ ਚਲੋ ਸਾਡੇ ਬਾਰੇ ਗੱਲ ਕਰਦੀ ਹੈ ਹਮਾਰੇ ਬਾਰੇ ਬਾਤੇ ਹੋ ਰਹੀ ਹੈ ਪਤਾ ਨਹੀਂ ਤਾਂ
0: ਇਹਨਾਂ ਨੂੰ ਕੀ ਪਤਾ ਵੀ ਆਪਾਂ ਨਾ ਹੀ ਬੋਇਜ਼ ਮੀਟਅਪ ਰੱਖਿਆ
1: ਸਹੀ ਗੱਲ ਹੈ ਨਹੀਂ ਗੱਲ ਠੀਕ ਹੈ ਵੈਸੇ ਹਨਾ ਵਧੀਆ ਗੱਲ ਆ
0: ਤੇ ਕਹਿੰਦੇ ਨੇ ਕਿ ਵਰਲਡ ਆਫ ਰੈਬਲ ਸੋਲਸ
1: ਵਰਲਡ ਆਫ ਰੈਬਲ ਸੋਲਸ
0: ਹਾਂ ਭਈਆ ਐਂਡ ਫੀਅਰਲੈਸ ਮਾਈਂਡਸੈਟ
1: ਇਹ ਤਾਂ ਫਿਰ ਮਤਲਬ
0: ਉਹਨਾਂ ਲੋਕਾਂ ਲਈ
1: ਮਾਹੌਲ ਚੱਲ ਹੋਈ ਹੋਇਆ ਪਿਆ ਨਾ ਅੱਜ ਸਵੇਰੇ ਵੀ ਗੱਲਬਾਤ ਕੀਤੀ ਆ ਕਾਕਰੋਚ ਯੂਨੀਅਨ ਬਣੀ ਹੈ ਜੀ ਕਾਕਰੋਚ ਜਨਤਾ ਪਾਰਟੀ ਬਣੀ ਆ ਤੇ ਉਹ ਵੀ ਤਾਂ ਫਿਰ ਉਹੀ ਹੋ ਗਿਆ ਨਾ ਕਿ ਕਰਾਊਡ ਤੋਂ ਵੱਖਰੇ ਹੋ ਕੇ
0: ਬਸ ਜਦੋਂ ਕਿ ਪਾਰਟੀ ਬਣੀ ਆ ਉਦੋਂ ਕਿ ਜੇ ਇਹਦੀ ਅਨਾਊਂਸਮੈਂਟ ਹੋਈ ਆ ਨਹੀਂ
1: ਕੋਈ ਮੈਨੂੰ ਲੱਗਦਾ ਰਲੇ ਪਏ ਆ
0: ਬੈਕ ਟੂ ਬੈਕ ਹੀ ਦੋਵੇਂ ਚੀਜ਼ਾਂ ਇਕੱਠੀਆਂ
1: ਪਤਾ ਲੱਗੇ ਕਿ ਉਹ ਪਾਰਟੀ ਵਾਲੇ ਪਾਉਣ ਬਾਅਦ ਚੋਂ ਪੋਸਟ ਕਿ ਇਹ ਸਾਡਾ ਪੀ ਆਰ ਸੀਗਾ ਅਰਜਨ ਦੇ ਐਲਬਮ ਵਾਸਤੇ
0: ਪੀ ਆਰ ਤੇ ਹੋ ਗਿਆ ਮਾਂ ਮੈਂ
1: ਪ੍ਰੇਮ ਢਿੱਲੋਂ ਜਿੱਥੇ ਨਵਾਨ ਸਿੰਧੂ
0: ਪ੍ਰੇਮ ਢਿੱਲੋਂ ਇੱਦਾਂ ਕਿੱਦਾਂ ਇਹ ਹਮੇਸ਼ਾ ਇੱਦਾਂ ਹੀ ਚੱਲਿਆ
1: ਅੱਛਾ ਮੈਨੂੰ ਨਾਮ ਅੱਛਾ ਲੱਗਾ ਪਰ ਐਲਬਮ ਦਾ ਮੈਜੈਸਟਿਕ
0: ਮਤਲਬ ਜ਼ਿਆਦਾ ਨਹੀਂ ਪਰ 80%

0: ਮਤਲਬ ਕੁਛ ਕੁ ਗਾਣੇ ਜਿਹੜੇ ਉਹ
1: ਇਹਨਾਂ ਦੇ ਹੁਣ ਉਹ ਬੀਫ ਖਤਮ ਹੋ ਗਈ ਜਿਹੜੀ ਕੰਟਰੋਵਰਸੀ ਆਪਸ ਵਿੱਚ ਚੱਲਦੀ ਸੀ ਦੋਨੋਂ ਸਿੰਗਰਾਂ ਦੀ ਨਵਾਨ ਸੰਧੀ
0: ਨਹੀਂ ਨਹੀਂ ਚੱਲਦੀ ਆ ਹਲੇ
1: ਪਰ ਜਿਵੇਂ ਕਿ ਜਦੋਂ ਮਤਲਬ ਐਂਟੀ ਕੰਮ ਆ ਪ੍ਰੋਪਰ ਹਾਂ
0: ਪੂਰਾ ਹੁਣ ਤਾਂ ਹੀ ਤੇ ਹੁਣ ਆ ਦੋਵੇਂ ਐਲਬਮਾਂ ਦੇ ਉੱਤੇ ਜ਼ੋਰ ਲੱਗਣ ਡਿਆ ਵਾ ਉਧਰੋਂ ਵੀਰ ਦਾ ਜ਼ੋਰ ਲੱਗਣ ਡਿਆ ਉਧਰੋਂ ਉਹ ਵੀਰ ਦਾ ਜ਼ੋਰ ਲੱਗਣ ਡਿਆ
1: ਤੇ ਉਹਦਾ ਜੇ ਆਪਾਂ ਨਿਊਟਰਲ ਪੁਆਇੰਟ ਆਫ ਵਿਊ ਨਾਲ ਵੇਖੀਏ ਹੂ ਇਜ਼ ਅ ਬਿਗਰ ਸਟਾਰ ਹੈ ਇੱਧਰ ਕਿ ਦੋਨੋਂ ਇਕਦਮ ਬਰਾਬਰ ਤੇ ਹੀ ਨੇ
0: ਨਹੀਂ ਬਿਗਰ ਸਟਾਰ ਤੇ ਲੋਕ ਹੀ ਆ ਨਾ ਜਿਹੜੇ ਪਰ ਹਾਂ ਬਿਗਰ ਦੀ ਗੱਲ ਨੀ ਆ ਗੱਲ ਇਹ ਆ ਕਿ ਵੇਖੋ ਕੰਮ ਆ ਬਿਜ਼ਨਸ ਆ ਜਿਹੜੇ ਕਿਤੇ ਦੇ ਵਿੱਚ ਜਿਹੜਾ ਜਿੱਦਾਂ ਚੱਲਦਾ ਤਰੀਕੇ ਨਾਲ ਉਹਨੇ ਓਦਾਂ ਚਲਾਉਣਾ ਹੁਣ ਜੇ ਕਿਸੇ ਦਾ ਇੱਦਾਂ ਕੋਈ ਸੋਹਣੇ ਆਰਟਵਰਕ ਸੋਹਣੇ ਵਿਜੂਅਲ ਸੋਹਣਾ ਨਾਮ ਰੱਖ ਕੇ ਸੋਹਣੇ ਗਾਣੇ ਦੇ ਕੇ ਚੱਲਦਾ ਉਹਨੇ ਓਦਾਂ ਚਲਾਉਣਾ ਜਿਹਦਾ ਕਿਸੇ ਨਾਲ ਕੰਟਰੋਵਰਸੀ ਕਰਕੇ ਚੱਲਦਾ ਉਹਨੇ ਉਹ ਕਰਕੇ ਚਲਾਉਣਾ
2: ਵਾ
0: ਚਲਾਉਣਾ ਤੇ ਹੈਗਾ ਹੀ ਆ ਨਾ ਹੁਣ ਜੇ ਮੰਨ ਲਓ ਤੁਸੀਂ ਗੱਡੀ ਲਈ ਆ ਤੇ ਚਲਾਉਣੀ ਤੇ ਹੈਗੀ ਆ
1: ਗੱਡੀ ਤੋਂ ਯਾਦ ਹੈਗਾ ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਆ ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਹੈ ਬੁਲਟ ਪਰੂਫ ਵੀ ਨਹੀਂ ਆ ਥੋੜਾ ਨਾ ਇੰਟਰਵਿਊ ਚ ਬੈਠ ਗਏ ਹੈਲੋ ਹੈਲੋ ਕੀ ਗੱਲ ਹੋ ਗਈ ਥਾਣੇਦਾਰ ਅੰਕਲ
2: ਮਨਕੀਰਤ ਔਲਕ ਸਾਹਿਬ ਦੀ ਵੀ ਈਪੀ ਆ ਰਹੀ ਹੈ ਅੱਜ ਪਹਿਲਾ ਗਾਣਾ ਆ ਰਿਹਾ ਹਨਾ ਈਪੀ ਦਾ ਨਾਂ ਕੀ ਰੱਖਿਆ ਉਹਨਾਂ ਨੇ ਡੀਲਰ ਇਜ਼ ਬੈਕ
0: ਡੀਲਰ ਦਾ ਵੈ
2: ਉਹਦੇ ਗਾਣਾ ਜਿਹੜਾ ਗਾਣਾ ਸੀਗਾ ਕਿਹੜਾ ਗਾਣਾ ਸੀਗਾ
0: ਜਿਹੜਾ ਹੁਣ ਇਹਨਾਂ ਨੇ ਅਨਾਊਂਸ ਕੀਤਾ ਵਾ
2: ਨਹੀਂ ਜਿਹਦੇ ਉੱਪਰ ਇਹਨੇ ਡੀਲਰ ਇਜ਼ ਬੈਕ ਡੀਲਰ ਗਾਣਾ ਸੀਗਾ ਨਾ ਬੜਾ ਮਸ਼ਹੂਰ ਹੋਇਆ ਸੀਗਾ
0: ਆਹੋ ਲਾਈਨ ਉਹਦੀ ਡੀਲਰ ਤੁਹਾਨੂੰ ਸੁਣਾ ਦਿਆਂ
2: ਹਾਂ ਤੂੰ ਲਗਾ ਹੀ ਦੇ ਯਾਰ ਐਵੇਂ
0: ਲਗਾ ਦਾਂ
2: ਮੈਂ ਵੀ ਆਪਣੇ ਅੰਦਰ ਦਾ ਕਿਸ਼ੋਰ ਕੁਮਾਰ ਜੀ
0: ਉਹ ਤੁਸੀਂ ਆਪਣਾ ਡੀਲਰ ਨਾ ਸਿਖਾ ਲਿਓ
2: ਚੰਗਾ ਲੱਗਦਾ ਕਿਤੇ
0: ਜਿਹੜਾ ਮੇਰੇ
2: ਜਿਹੜਾ ਬਾਕੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਅਸੀਂ ਲਾਈਵ ਹਾਂ
0: ਇੱਕ ਮਿੰਟ ਮੈਂ ਚੈੱਕ ਕਰ ਲਾ
2: ਮੈਸੇਜ ਕਰਕੇ ਜ਼ਰੂਰ ਦੱਸਣਾ
0: ਪਰ ਉਸ ਤੋਂ ਬਾਅਦ ਰਿਪੀਟ ਵੀ ਸੁਣ ਸਕਦੇ
2: ਹਾਂ ਹਾਂ ਬਾਅਦ ਚੋਂ ਮਤਲਬ ਤੁਸੀਂ ਓਬਵੀਅਸਲੀ ਰਿਪੀਟ ਜ਼ਰੂਰ ਸੁਣਿਓ ਪਰ ਮੈਂ ਇਸ ਕਰਕੇ ਲੋਕਾਂ ਨੂੰ ਫਿਲਹਾਲ ਕੰਮੀ ਪਾ ਰਿਹਾ ਕਿ ਹਾਂਜੀ ਅਸੀਂ ਲਾਈਵ ਹਾਂ ਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹਦੀ ਐਲਬਮ ਦੀ ਉਡੀਕ ਕਰ ਰਹੇ ਹੋ ਤੇ ਜੇ ਇਹ ਨਹੀਂ ਤੇ ਇਹ ਵੀ ਅੱਗੋਂ ਦੱਸ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਸਿੰਗਰ ਦੇ ਕਿਹਦੇ ਸਭ ਤੋਂ ਵੱਡੇ ਫੈਨ ਰਹੇ ਹੋ ਕਿ ਜਦੋਂ ਉਹਨਾਂ ਦੀ ਕੋਈ ਐਲਬਮ ਅਨਾਊਂਸ ਹੋਣੀ ਜਾਂ ਫਿਰ ਐਲਬਮ ਆਉਣੀ ਤੁਸੀਂ ਛੇਤੀ ਛੇਤੀ ਭੱਜ ਕੇ ਜਾਂਦੇ ਸੀਗੇ ਕੈਸਟਾਂ ਖਰੀਦਣ ਨੂੰ ਫਿਰ ਬਾਅਦ ਚੋਂ ਦੌਰ ਆਇਆ ਬਲੂਟੁੱਥ ਤੇ ਗਾਣੇ ਹਨਾ ਇੱਕ ਦੂਸਰੇ
0: ਇੰਨੇ ਵਜੇ 5 ਵਜੇ ਰਿਲੀਜ਼ ਹੋਣਾ ਵਾ ਤੇ 5 ਵਜੇ ਤੋਂ
2: ਪਹਿਲਾਂ ਨਹੀਂ ਮੇਰੇ ਖਿਆਲ ਨਾਲ ਪਹਿਲੇ ਨਹੀਂ ਇਸ ਤਰ੍ਹਾਂ ਹੁੰਦਾ ਹੈਗਾ ਨਾ ਪਹਿਲੇ ਹੁੰਦਾ ਸੀ ਕਿ ਹਾਂ ਬਈ ਐਲਬਮ ਆ ਗਈ ਹਨਾ ਤੇ ਐਲਬਮ ਹੁਣ ਆ ਗਈ ਤੇ ਉਸ ਤੋਂ ਬਾਅਦ ਮੁੜ ਕੇ ਇਹੀ ਹੋਣਾ ਜਦੋਂ ਕੈਸਟਾਂ ਦਾ ਦੌਰ ਸੀਗਾ ਤਦ ਕੈਸਟ ਨਹੀਂ ਤਾਂ ਫਿਰ ਇੱਕ ਕੈਸਟਾਂ ਦੇ ਅੰਦਰ ਵੀ ਪਾਇਰੇਸੀ ਚੱਲਦੀ ਸੀ ਤੈਨੂੰ ਪਤਾ
0: ਕੀ ਚੱਲਦੀ ਸੀ
2: ਪਾਇਰੇਸੀ ਕੈਸਟਾਂ ਦੇ ਅੰਦਰ ਵੀ ਚੱਲਦੇ ਸੀ ਕਿ ਸਮਝ ਇੱਕ ਐਲਬਮ ਆਈ ਹੈ ਬੱਬੂ ਮਾਨ ਦੀ ਹਨਾ ਦੋ ਹਿੰਦੀ ਦੇ ਵਧੀਆ ਗਾਣੇ ਆਏ ਹੋਏ ਆ ਫਿਲਮਾਂ ਦੇ ਹਨਾ ਤੇ ਇੱਕ ਅੱਧਾ ਕੋਈ ਹੋਰ ਵੀ ਸਿੰਗਰ ਗੁਰਦਾਸ ਮਾਨ ਸਾਹਿਬ ਦੀ ਕੋਈ ਆਈ ਹੋਈ ਐਲਬਮ ਤੋ ਹੁਣ ਤੁਸੀਂ 4 ਵੱਖਰੀਆਂ ਕੈਸਟਾਂ ਨਹੀਂ ਖਰੀਦੋਗੇ ਤੁਸੀਂ ਉਹ ਕੈਸਟ ਵਾਲੀ ਦੁਕਾਨ ਤੇ ਜਾਓਗੇ ਉਹਨੂੰ ਲਿਖ ਕੇ ਦੋਗੇ ਕਿ ਉਹ ਰੀਲ ਦੇ ਅੰਦਰ ਕੁਛ 16 ਗਾਣੇ ਚੜ੍ਹਦੇ ਹੁੰਦੇ ਕਿ ਇਹ ਆਹ 2 ਗਾਣੇ ਇਹਦੇ ਚਾਹੀਦੇ ਮੈਨੂੰ ਆਹ ਵਾਲੇ ਆਹ 3 ਇਹ ਵਾਲੇ ਚਾਹੀਦੇ ਆਹ ਵਾਲੇ ਚਾਹੀਦੇ ਤੇ ਉਹ ਫਿਰ ਉਹ ਵਾਲੇ ਗਾਣੇ ਨਾ ਹੋਣੀ ਸ਼ੁਰੂ ਹੋ ਗਈ ਅਲਟੀਮੇਟਲੀ ਸਟ੍ਰੀਮਿੰਗ ਆ ਗਿਆ ਸਟ੍ਰੀਮਿੰਗ ਦੇ ਕਾਰਨ ਇਹ
0: ਸੀਡੀਆਂ ਤੋਂ ਬਾਅਦ ਫਿਰ ਮੈਨੂੰ ਉਹ ਚੀਜ਼ ਦਾ ਪਤਾ ਜਿਹੜੀ ਆਪਾਂ ਪੈਨ ਡਰਾਈਵਾਂ ਚ ਭਰਾ ਭਰਾ ਕੇ ਲਿਆਉਂਦੇ
2: ਪੈਨ ਡਰਾਈਵ
0: ਫਿਰ ਉਹ ਕੰਮ ਸ਼ੁਰੂ ਹੋ ਗਿਆ
2: ਫਿਰ ਗਾਣੇ ਡਾਊਨਲੋਡ ਜਦੋਂ ਗਾਣੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਪਾਇਰੇਸੀ ਆ ਗਈ ਕਾਫੀ ਜ਼ਿਆਦਾ ਮਤਲਬ ਕਿ ਸਿੰਗਰਾਂ ਕੋਲ ਪੈਸਾ ਜਾਣਾ ਬੰਦ ਲੇਬਲ ਕੋਲ ਜਾਣਾ ਪੈਸਾ ਬੰਦ ਕਿਉਂਕਿ ਕੋਈ
0: ਸੀਡੀ ਮੇਰੇ ਤੁਹਾਡੇ ਵਰਗਾ ਗਾਣਾ ਚੌਕ ਚੌਕ ਕੇ ਪਾਈ ਜਾਂਦਾ ਸੀ ਨਾ
2: ਪਾਈ ਜਾਂਦਾ ਸੀ ਫਿਰ ਆਈਟਿਊਨਸ ਵਗੈਰਾ ਸੀਗੇ ਥੋੜੇ ਵਿਰਲੇ ਪਲੇਟਫਾਰਮ ਪਰ ਉਹਨਾਂ ਤੇ ਗਾਣੇ ਬਹੁਤ ਮਹਿੰਗੇ ਹੋਣੇ $4 ਦਾ ਗਾਣਾ $3 ਦਾ
0: ਪਤਾ ਵੀ ਨਹੀਂ ਆਮ ਲੋਕਾਂ ਨੂੰ
2: ਆਮ ਖਾਸ ਕਰ ਪੰਜਾਬ ਚ ਤਾਂ ਇੰਨੀ ਜ਼ਿਆਦਾ ਲੋਕਾਂ ਨੂੰ ਹਨਾ ਨੌਲੇਜ ਸੀਗੀ ਨਹੀਂ ਫਿਰ ਜ਼ਮਾਨਾ ਆ ਗਿਆ ਜੀ ਜਿਹੜਾ ਹੁਣ ਜਿਸ ਜ਼ਮਾਨੇ 'ਚ ਆਪਾਂ ਰਹਿ ਰਹੇ ਹਾਂ ਸਟ੍ਰੀਮਿੰਗ ਦਾ ਕਿ ਸਪੋਟੀਫਾਈ 'ਤੇ ਗਾਣਾ ਸਟ੍ਰੀਮ ਹੁੰਦਾ ਯੂਟਿਊਬ 'ਤੇ ਸਟ੍ਰੀਮ ਹੁੰਦਾ ਆਪਾਂ ਫ੍ਰੀ 'ਚ ਹੀ ਸੁਣਦੇ ਹਾਂ ਜਾਂ ਫਿਰ ਜੇ ਆਪਾਂ ਉਹਨਾਂ ਦੀ ਕੋਈ ਸਬਸਕ੍ਰਿਪਸ਼ਨ ਲਿੱਤੀ ਹੋਈ ਹੈ ਤਾਂ ਉਹ ਮਤਲਬ ਅਸੀਂ ਪਲੇਟਫਾਰਮ ਦੀ ਲਿੱਤੀ ਹੋਈ ਹੈ ਕਿਸੇ ਸਪੈਸਿਫਿਕ ਸਿੰਗਰ ਦੀ ਨਹੀਂ ਲਿੱਤੀ ਹੋਈ ਅਤੇ ਫਿਰ ਉਹਦੀ ਸਟ੍ਰੀਮਿੰਗ ਦੇ ਪੈਸੇ ਇੱਕ ਪੈਸੇ ਬਣਦੇ ਆ ਜਿਹੜਾ ਉਹਨਾਂ ਦੇ ਐਡ ਰੈਵਨਿਊ ਤੋਂ ਉਹਨਾਂ ਨੂੰ ਇਕੱਠਾ ਹੁੰਦਾ ਉਸ ਪਲੇਟਫਾਰਮ ਨੂੰ ਤਾਂ ਉਹਦਾ ਇੱਕ ਹਿੱਸਾ ਉਹ ਕ੍ਰੀਏਟਰ ਨੂੰ ਦਿੰਦੇ ਆ ਹੈ ਨਾ ਤੇ ਸਿੰਗਰਾਂ ਨੂੰ ਅੱਜ ਕੱਲ ਉਹਦੇ ਤੋਂ ਅੱਛੀ ਕਮਾਈ ਹੁੰਦੀ ਹੈ, ਆਪਾਂ ਸੁਣਿਆ ਹੀ ਹੈ ਪਿੱਛੇ ਜੇ, ਹਜੇ ਤੱਕ ਮੇਰੇ ਖਿਆਲ ਉਹ ਕੰਟਰੋਵਰਸੀ ਚੱਲਦੀ ਪਈ ਹੈ, ਪੇਮੈਂਟ ਦਾ ਪੰਗਾ ਪਿਆ ਹੋਇਆ ਹਨਾ ਸਿੱਧੂ ਮੂਸੇਵਾਲਾ ਤੇ ਬੰਟੀ
0: ਪੇਮੈਂਟ
2: ਤੇ ਕਰੋੜਾਂ ਦੀਆਂ ਫਿਗਰਾਂ,
0: ਸਾਨੂੰ ਨੀ ਪਤਾ ਪਿਆ ਕਿ ਨਹੀਂ ਪਿਆ, ਚਲੋ ਅਸੀਂ ਤੇ ਸੁਣੀ
2: ਸੀ, ਕੰਟਰੋਵਰਸੀ ਤਾਂ ਪਈ ਹੋਈ ਆ, ਪਰ ਉਹ ਹਾਂ ਕੌਣ ਸੱਚਾ ਕੌਣ ਝੂਠਾ, ਹਾਂ ਉਹ ਸਾਨੂੰ ਨੀ ਪਤਾ ਕੀ ਆ, ਪਰ ਕੇਸ ਕਰੋੜਾਂ ਚ ਹੀ ਆ ਜੀ, ਐਂਡ ਉਹ ਵੀ ਡਬਲ ਡਿਜੀਟ ਵਾਲਾ ਕਰੋੜਾਂ ਦਾ, ਕਿ 15-20 ਕਰੋੜ ਦੀ ਮੇਰੇ ਖਿਆਲ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਉੱਪਰ ਨੀਚੇ ਹੋਏ ਪਏ ਆ ਸਟ੍ਰੀਮਿੰਗ ਵੱਲੋਂ, ਤੇ ਇਸ ਤਰ੍ਹਾਂ ਚੇਂਜ ਹੋਇਆ। ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਜਿਹੜਾ ਚਾਹ ਨਹੀਂ ਕਦੀ ਚੇਂਜ ਹੁੰਦਾ, ਕੋਈ ਚੀਜ਼ ਦਾ ਸ਼ੌਂਕ ਜਿਹੜਾ ਉਹਦਾ ਤਰੀਕਾ ਚੇਂਜ ਹੋ ਸਕਦਾ, ਉਹਦਾ ਸੋਰਸ ਚੇਂਜ ਹੋ ਸਕਦਾ, ਸਰੋਤ ਚੇਂਜ ਹੋ ਸਕਦਾ, ਪਰ ਜੇ ਸਾਨੂੰ ਕੋਈ ਚੀਜ਼ ਪਸੰਦ ਆ ਬਹੁਤ ਜ਼ਿਆਦਾ ਤੇ ਵੀ ਡੂ ਲੁੱਕ ਫੋਰਵਰਡ ਟੂ ਇਟ। ਅਤੇ ਕਿਹੜੇ ਦਰੇ ਸਿੰਗਰ ਹੁੰਦੇ ਸੀਗੇ ਜਾਂ ਕਿਹੜੇ ਦਰੇ ਗਾਣੇ ਜਿਹੜੇ ਤੁਸੀਂ ਬਹੁਤ ਸੁਣੇ ਆ, ਜਾਂ ਫਿਰ ਇਹ ਜਿਹੜੇ ਚਾਰ ਸਿੰਗਰਾਂ ਦੀ ਆਪਾਂ ਗੱਲ ਕੀਤੀ, ਉਹਨਾਂ ਵਿੱਚੋਂ ਕਿੰਨਾ ਦੀ ਐਲਬਮ ਜਾਂ EP ਦੀ ਤੁਹਾਨੂੰ ਉਡੀਕ ਹੈ?
0: ਹਾਂਜੀ ਬਿਲਕੁਲ, ਕਿਉਂਕਿ ਹਰ ਇੱਕ ਬੰਦੇ ਦਾ ਇੱਕ ਫੇਵਰੇਟ ਤਾਂ ਹੁੰਦਾ ਹੀ ਆ ਸਿੰਗਰ, ਹੈ ਨਾ, ਕਿਉਂਕਿ ਸੁਣਦੇ ਹੋ ਤੁਸੀਂ, ਚਲੋ ਇੱਕ ਤਰ੍ਹਾਂ ਨਾਲ ਕਹਿ ਲਓ ਟਾਈਮ ਪਾਸ ਕਰਦੇ ਹੋ, ਜਾਂ ਫਿਰ EP ਢਿੱਲੋਂ ਦੀ ਆਪਾਂ ਗੱਲ ਕਰਨੀ ਹੈ ਨਾਲ ਸੱਚ, ਉਹਦੀ ਵੀ ਜਿਹੜੀ ਉਹ ਹਾਲੇ ਕਿ ਉਹ ਇਹ ਨਹੀਂ ਅਨਾਊਂਸ ਵੀ ਕਦੋਂ ਆਉਣੀ ਆ ਕਦੋਂ ਨਹੀਂ ਆਉਣਾ, ਮੇ ਬੀ ਕਹਿ ਰਹੇ ਆ ਕਿ ਸਤੰਬਰ ਜਾਂ ਨਵੰਬਰ ਤੱਕ ਦੇ ਲਾਗੇ ਬੰਨੇ ਐਗਜੈਕਟਲੀ ਆਊਗੀ, ਹਾਲੇ ਨਾਮ ਵੀ ਕੋਈ ਵੀ ਕੋਈ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕੀਤਾ, ਪਰ ਕਹਿ ਰਹੇ ਨੇ ਕਿ ਕੋਈ ਐਕਸਪੈਰੀਮੈਂਟਲ ਪ੍ਰੋਜੈਕਟ ਹੋਊਗਾ EP ਢਿੱਲੋਂ ਦਾ, ਕਿ ਹਰ ਕੋਈ ਬੈਸਟ ਹੀ ਦੇਣ ਦੀ ਚਲੋ ਕੋਸ਼ਿਸ਼ ਕਰਦਾ, ਅਤੇ ਇਹ ਵੀ ਕੁਛ ਵੱਖਰਾ ਹੀ ਲੈ ਕੇ ਆਉਣਗੇ, 5-7 ਜਿਹੜੇ ਉਹ ਗਾਣੇ ਵਿੱਚ ਹੋਣਗੇ, ਬਾਕੀ ਜਿੱਦਾਂ ਹੀ ਅਗਲੀ ਅਨਾਊਂਸਮੈਂਟ ਆਊਗੀ ਫਿਰ ਉਹ ਤੁਹਾਨੂੰ ਚਲੋ ਪਤਾ ਲੱਗ ਹੀ ਜਾਣਾ ਵੀ ਕੀ ਹੋਇਆ ਕੀ ਨਹੀਂ ਹੋਇਆ। ਇਹਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਅਰਜਨ ਢਿੱਲੋਂ ਦੇ ਗਾਣੇ ਦੀ ਨਿਗਮਾਂ ਦੀ, ਵੈਸੇ ਤਾਂ ਚਲੋ ਜਦੋਂ ਸਾਹਮਣੇ ਆਈ ਉਹ ਚੀਜ਼ ਤਾਂ ਆਪਾਂ ਵੇਖ ਹੀ ਲਈਦਾ ਵੀ ਨਿਗਮਾਂ ਹੈ ਕੀ ਆ, ਪਰ ਕਈ ਜਿਹੜੇ ਨਹੀਂ ਵੇਖਦੇ ਜਾਂ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਨਿਗਮਾ ਕੀ ਆ। ਨਿਗਮਾ ਕਹਿੰਦੇ ਨੇ ਕਿ ਕੋਈ ਸਿਚੁਏਸ਼ਨ ਆ, ਜਾਂ ਫਿਰ ਕਹਿ ਲਓ ਕਿ ਕੋਈ ਇੱਦਾਂ ਦੀ ਮੁਸ਼ਕਲ ਕਹਿ ਲਓ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਜਿੱਦਾਂ ਮੈਂ ਮੇਰੇ ਸਾਹਮਣੇ ਕੋਈ ਚੀਜ਼ ਆ ਤੇ ਮੈਂ ਉਹਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ, ਮੈਂ ਤੁਹਾਨੂੰ ਐਜ਼ ਆ ਜੇ ਆਪਾਂ ਰਿਲੇਸ਼ਨ 'ਚ ਗੱਲ ਕਰ ਲਈਏ ਕਿ ਅੰਡਰਸਟੈਂਡ ਨਹੀਂ ਹੋ ਪਾ ਰਹੇ, ਜਾਂ ਮੈਂ ਨਹੀਂ ਤੁਹਾਨੂੰ ਪਛਾਣ ਨਹੀਂ ਰਿਹਾ ਕਿਉਂਕਿ ਤੁਸੀਂ ਸਵੇਰੇ ਕੁਛ ਹੋਰ ਕਰਦੇ, ਦੁਪਹਿਰੇ ਕੁਛ ਹੋਰ ਕਰਦੇ ਹੋ, ਸ਼ਾਮ ਨੂੰ ਤੁਸੀਂ ਕੋਈ ਹੋਰ ਗੱਲ ਕੀਤੀ ਹੁੰਦੀ ਹੈ, ਸਵੇਰੇ ਤੁਸੀਂ ਕਹੋ ਵੀ ਅੱਜ ਮੈਂ ਵੀ ਮੈਨੂੰ ਜਿਹੜਾ ਕੌਫੀ ਬੜੀ ਪਸੰਦ ਆ, ਦੁਪਹਿਰੇ ਤੁਸੀਂ ਕਹੋ ਵੀ ਮੈਂ ਕਦੀ ਕੌਫੀ ਨਹੀਂ ਪੀਤੀ ਯਾਰ, ਅਸੀਂ ਤਾਂ ਚਾਹ 'ਚੋਂ ਹੀ ਪੀਂਦੇ, ਤੇ ਰਾਤ ਜੀ ਨੂੰ ਤੁਸੀਂ ਕਹੋ ਵੀ ਨਾ ਕੌਫੀ ਨਾ ਚਾਹ, ਸਾਨੂੰ ਤੇ ਬਸ
2: ਬੋਤਲ ਲਿਆ,
0: ਬਾਕੀ ਦੇ ਸਿਆਣੇ, ਮਤਲਬ ਹਰ ਜਿਹੜਾ ਬੰਦੇ ਦੇ
2: ਨਿਗਮਾ ਕੀ ਬੰਦਾ ਪਹਿਲੇ ਕੁਛ ਕਹਿੰਦਾ,
0: ਬਸ ਤੇ ਉਹ ਨਿਗਮਾ ਆ, ਤੇ ਉਹ ਇਹਨਾਂ ਨੇ
2: ਗਾਇਸ ਕਿਸੇ ਨੇ ਵੀ PTE ਕਲਾਸਸ ਲੈਣੀਆਂ
0: ਤੇ ਮੈਨੂੰ ਨਾ ਕੰਟੈਕਟ ਕਰੇ,
2: ਤੇ ਬਲਕਿ ਤੂੰ ਬਿਲਕੁਲ ਫੋਨ ਨਾ ਕਰੇ, ਬਾਕੀ ਕਿਤੇ ਵੀ ਚਲ ਜਾ,
0: ਬਾਕੀ ਕੋਈ ਪ੍ਰੋਫੈਸ਼ਨਲ ਕੋਈ ਪ੍ਰੋਫੈਸ਼ਨਲ ਬੰਦਾ ਲੱਭੋ, ਜਾਂ ਤੁਹਾਡੇ 4 ਨੰਬਰ ਹੋਣ ਤੇ ਵੀਜਾ ਵੀਜਾ ਪਵੇ, ਆਪਣਾ ਤੇ ਆਹ ਬੜਾ ਔਖਾ ਕਲੀਅਰ ਹੋਇਆ। ਤੇ ਇਹਦੇ ਵਿੱਚ 13 ਗਾਣੇ ਹੋਣਗੇ, 13 ਗਾਣੇ, ਚਾਹੇ ਉਹਦੇ ਨਾਮ ਤੋਂ ਕਹਿ ਲੋ, ਚਾਹੇ ਸਮੈਲ ਤੋਂ ਕਹਿ ਲੋ, ਚਾਹੇ ਉਹਨੂੰ ਵੇਖਣ ਤੋਂ ਕਹਿ ਲੋ, ਤੇ ਉਹ ਇਹਨਾਂ 13 ਦੇ ਵਿੱਚੋਂ 1-2 ਜਿਹੜੇ ਉਹ ਬੰਦਾ ਪਹਿਲਾਂ ਹੀ ਸਿਲੈਕਟ ਕਰ ਲੈਂਦਾ ਵੀ ਯਾਰ ਆਹ ਗਾਣਾ ਕਦੋਂ ਆਉਣਾ ਵਾ, ਜਾਂ ਇਹ ਮੈਨੂੰ ਲੱਗਦਾ ਵੀ ਇਹ ਘੈਂਟ ਜਾਊਗਾ ਗਾਣਾ, ਇਹ ਵਧੀਆ ਇਹਦਾ ਨਾਮ ਵੀ ਰੱਖਿਆ ਤੇ ਵਧੀਆ ਵਾਈਬ ਆਉਂਦੀ ਆ।
2: ਗਾਣਿਆਂ ਦੇ ਨਾਮ ਹੈਗੇ ਆ ਨੋ ਸ਼ਾਰਟਕਟਸ, ਅਨਿਗਮਾ, ਕਾਊਂਟਿੰਗ ਜੈਮਸ, ਵਨ ਕਾਲ ਅਵੇ, ਸਕਾਈ ਫੁੱਲ, 420 ਮਾਈਲ, ਮੀ ਵਰਸਿਸ ਮੀ, ਰੁਥਲੈਸ, ਬੈਟਰ ਵਿਦ ਮੀ, ਕਲਚਰ, ਮਹਿਲਾ ਮਿੱਤਰ, ਕਿਆ ਬਾਤ ਹੈ, ਲਾਸਟ ਗੁੱਡ ਬਾਏ ਤੇ ਰੋ ਰਿਚ ਰੇਅਰ। ਅੱਛਾ ਇੱਕ ਗੱਲ ਤੂੰ ਨੋਟਿਸ ਕੀਤੀ ਆ, ਅਰਜਨ ਦੇ ਹਰ ਗਾਣੇ
0: ਜੀ
2: ਪੂਰੀ ਠੇਠ ਪੰਜਾਬੀ ਚ ਹੋਣਗੇ, ਹਨਾ, ਅਰਬਨ ਟੱਚ ਵੀ ਨਹੀਂ ਹੁੰਦਾ,
0: ਬਿਲਕੁਲ,
2: ਤੇ ਨਾਮ ਸਾਰੇ ਇੰਗਲਿਸ਼ ਚ। ਇੱਕ ਵਾਰੀ ਮੈਂ ਤਾਂ ਰਣਜੋਤ ਭਾਈ ਕਿਸੇ ਇਵੈਂਟ ਤੇ ਸੀਗਾ, ਮੈਂ ਉੱਥੇ ਸਗੋਂ ਕਿਹਾ ਮੈਂ ਕਿ ਗਾਣਾ ਮੇਰਾ ਉਸ ਦਿਨ ਧਿਆਨ ਪਿਆ ਜਦੋਂ ਇਹਨੇ ਗਾਣੇ ਦਾ ਨਾਂ ਰੱਖਿਆ ਪਿਆ ਹੌਟ ਸ਼ਿਟ, ਕਿਉਂਕਿ ਪੰਜਾਬੀ ਤਾਂ ਵਧੀਆ
0: ਨਹੀਂ,
2: ਹੌਟ ਸ਼ਿਟ ਹੈ, ਤੇ ਮੈਂ ਕਿਹਾ ਯਾਰ ਇਹ ਪੰਜਾਬੀ ਚ ਤਾਂ ਇਹ ਨਾਮ ਰੱਖਿਆ ਵੀ ਨਹੀਂ ਜਾ ਸਕਦਾ ਜੀ, ਟ੍ਰਾਂਸਲੇਸ਼ਨ ਹੈਨਾ, ਉਹ ਸਹੀ ਜਿਹਾ ਨਹੀਂ ਲੱਗਣਾ, ਪਰ ਕਿਆ ਬਾਤ ਹੈ। ਪਰ ਮੇਰੇ ਹਿਸਾਬ ਨਾਲ ਆਈ ਐਮ ਲੁਕਿੰਗ ਫੋਰਵਰਡ ਟੂ ਮੀ ਵਰਸਿਸ ਮੀ, ਮੈਨੂੰ ਲੱਗਦਾ ਵਧੀਆ ਹੋਏਗਾ, ਮੈਨੂੰ ਲੱਗਦਾ ਮਹਿਲਾ ਮਿੱਤਰ ਹੋਏਗਾ, ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਹ ਗਾਣਾ ਨਹੀਂ ਆ ਨਬਜ਼ਾਂ ਫੜ ਫੜ ਰੋਕ, ਹੈਨਾ, ਉਹ ਵਾਲਾ ਹੋ ਗਿਆ, ਤੇ ਵਨ ਕਾਲ ਅਵੇ ਜੈਜ਼ੀ ਬੀ ਦੇ ਨਾਲ ਕਿਆ ਬਾਤਾਂ ਨੇ ਇਹ ਤਾਂ ਬੜੀ
0: ਵੱਡੀ ਕੋਲੈਬੋਰੇਸ਼ਨ
2: ਹਾਂ ਇਹ ਤਾਂ ਫਿਰ ਮੇਜਰ ਹੋਏਗਾ ਗਾਣਾ ਤੁਸੀਂ ਦੱਸੋ ਤੁਹਾਨੂੰ ਕਿਹੜਾ ਵਾਟ ਆਰ ਯੂ ਰੋ ਰਿਚ ਰੇਅਰ ਵੀ ਯਾਰ ਗੁੱਡ ਲੱਗ ਰਿਹਾ ਯੂਜੂਲੀ ਐਲਬਮਾਂ ਦੇ ਲਾਸਟ ਗਾਣੇ ਅੰਡਰ ਰੇਟਡ ਰਹਿ ਜਾਂਦੇ ਆ ਤੇ ਖਰੇ ਵੀ ਹੁੰਦੇ ਆ ਕੋਈ ਵੀ
0: ਮੀਂਹ ਵਰਸਿਸ ਮੀਂਹ ਦੀ ਜਿਹੜੀ ਉਹ ਤੇ ਉਹਨਾਂ ਨੇ ਦੋ ਲਾਈਨਾਂ ਪਾ ਵੀ ਦਿੱਤੀਆਂ ਆਪਣੇ
2: ਅੱਛਾ
0: ਹਾਂਜੀ ਹਾਂਜੀ ਤੁਸੀਂ ਨਾ ਸੁਣੀਆਂ ਹੁਣ
2: ਓਕੇ ਨਹੀਂ
0: ਤੇ ਉਹਦੀ ਤੇ ਉਹ ਪੈ ਵੀ ਗਈ ਹੈ ਫਿਰ ਇੱਥੋਂ ਅੰਦਾਜ਼ਾ ਇਹ ਹੈ ਕਿ ਸਭ ਤੋਂ ਪਹਿਲਾਂ ਸ਼ਾਇਦ ਉਹ ਹੀ ਛੱਡਣਗੇ ਹਨਾ ਲਾਈਨ ਵਾਈਜ਼ ਗਾਣਾ
2: ਰਿਲੀਜ਼ ਕਰਤਾ ਹਲਕਾ ਜਿਹਾ ਫਿਰ ਤਾਂ ਪੂਰਾ
0: ਬਾਕੀ ਲਾਸਟ ਗੁੱਡ ਬਾਏ ਵੀ ਵੇਖਣ ਵਾਲਾ ਹੋਊਗਾ ਕਿ ਕਿਹੜੇ ਪਾਸੇ ਉਹ ਲਾਸਟ ਗੁੱਡ ਬਾਏ ਆ ਤੇ ਕੀ ਕਹਿਣਾ ਕਿ ਚਾਹੁੰਦੇ ਆ
2: ਉਹ ਟੁੱਟੇ ਦਿਲ ਵਾਲੀ ਕੋਈ ਗੱਲਬਾਤ
0: ਹਾਂ ਤੇ ਇਹ ਤੇ ਜਾਂ ਫਿਰ ਨੋ ਸ਼ਾਰਟਕਟਸ ਇਹ ਵੀ ਮੈਨੂੰ ਵਧੀਆ ਲੱਗ ਰਿਹਾ ਵੀ ਇਹ ਜ਼ਿਆਦਾ ਵਧੀਆ ਉਹ ਜਿਹੜਾ ਸਭ ਤੋਂ ਪਹਿਲਾਂ ਗਾਣਾ ਵਾ ਇਹ ਪੰਜਾਬ ਰਿਕਾਰਡਸ ਵੱਲੋਂ ਜਿਹੜਾ ਉਹਨੂੰ ਇਹ ਕੀਤਾ ਗਿਆ ਵਾ ਤੇ ਚੌਥੇ ਗਾਣੇ ਦੀ ਤੁਸੀਂ ਗੱਲ ਕੀਤੀ ਕਿ ਬੜੀ ਵੱਡੀ ਕੋਲੈਬੋਰੇਸ਼ਨ ਹੈ ਜਿਹੜੀ ਉਹਦੇ ਵੱਲੋਂ ਵੀ ਫਾਰਵਰਡ ਆ ਤੇ ਇੱਧਰ ਮਨਕੀਤ ਔਲਖ ਦੇ ਗਾਣਾ ਜਿਹੜਾ ਉਹ ਆ ਚੁੱਕੇ ਆ ਤੇ ਉਹਦੇ ਵਿੱਚੋਂ ਨਵੀਂ ਐਲਬਮ ਚੋਂ ਮੈਂ ਤੁਹਾਨੂੰ ਸੁਣਾਉਂਦਾ ਬੇਗਾਨਾ ਪੁੱਤ ਸੁਣੋਗੇ ਫਿਰ
1: ਸੁਣਾ ਦਿਓ ਠੰਡੇਦਾਰ ਅੰਕਲ ਹੁਣੇ ਲਓ

0: ਬਗਾਨਾ ਰੱਖਿਆ ਬਗਾਨਾ ਪੁੱਤ ਜੱਟ ਦਾ। ਅੱਛਾ ਇੱਦਾਂ ਦੇ ਗਾਣੇ ਮਨਕੀਰਤ ਔਲਖ ਤੇ ਜੱਚ ਦੇ ਵਾਦਾ ਪੂਰਾ ਪ੍ਰੋਪਰ ਪਲਵਾਨ ਫੀਲ ਹੈ ਨਾ
1: ਇਹ ਉਹਨਾਂ ਦਾ ਨਾ ਹੁਣ ਜਿਹਦੇ
0: ਜੁੱਸੇ ਤੇ ਵੀ ਗੱਲ ਬਣਦੀ ਹੈ ਨਾ ਕਿ ਬੰਦੇ ਦੀ ਪਰਸਨੈਲਿਟੀ ਵੀ ਹੋਵੇ ਨਾ ਉਹ ਜੀ ਗਾਣਾ ਗਾਉਣ ਲੱਗੇ ਸੋ ਵਧੀਆ।
1: ਉਹ ਜਿਹੜੇ ਵੀਰ ਨੂੰ ਵੇਖੀ ਹੋਣੀ ਸ਼ਾਇਦ ਤੁਸੀਂ ਵੀ ਵੀਡੀਓ ਜੀ ਪਿੱਛੇ ਚੱਲਣ ਨਹੀਂ ਡਈਆਂ ਜਿਹਦੇ ਵਿੱਚ ਉਹ ਨਵਾਂ ਲਿਖਾਰੀ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਵੀ ਹੁਣ ਮੈਂ ਇਹਦੇ ਗਾਣੇ ਜਿਹੜੀ ਉਹ ਗਾਉਣੇ ਆ ਵੀ ਐਲਬਮ ਦੇ ਵਿੱਚ ਵੀ ਉਹਨਾਂ ਦੇ ਗਾਣੇ ਲਿਖੇ ਹੋਏ ਨੇ।
0: ਓਕੇ
1: ਹਾਂਜੀ ਉਹ ਵੀਰ ਸਰਦਾਰ ਵੀਰ ਆ ਤੇ ਉਹ ਗਾਉਂਦਾ ਵੀ ਆ ਵਧੀਆ।
0: ਅੱਛਾ
1: ਉਹਨਾਂ ਦੇ ਲਿਖੇ ਗਾਣੇ ਆ
0: ਤੁਸੀਂ
1: ਵੇਖਿਆ ਹੋਣਾ ਹਰ ਇੱਕ ਦੋ ਤਿੰਨ ਪਿਛਲੀਆਂ ਵੀਡੀਓ 'ਚ ਇਹਨਾਂ ਨੇ ਮਨਕੀਰਤ ਔਲਖ ਨੇ ਉਹਨਾਂ ਨੂੰ ਕੀਤਾ ਇੰਟਰੋਡਿਊਸ ਸਟੇਜਾਂ ਦੇ ਉੱਤੇ।
0: ਵਧੀਆ ਗੱਲ ਆ ਹਨਾ ਇਹ ਚੀਜ਼ ਹੋਣੀ ਚਾਹੀਦੀ ਆ ਕਿ ਯੂਜਲੀ ਕੀ ਹੁੰਦਾ ਅਸੀਂ ਲੋਕ ਵੈਲਿਊ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਦੀ ਹਨਾ ਕਿ
1: ਕਿੰਨੇ ਲਿਖਿਆ ਕਿੰਨੇ
0: ਲਿਖਿਆ ਪ੍ਰੋਡਿਊਸ ਕੀਤਾ ਮਿਊਜ਼ਿਕ
1: ਕਿਹਦੇ ਨੇ ਇੰਨੇ ਸੋਹਣੇ ਜਿਹੜੇ ਆਪਾਂ
0: ਇਹ ਚੀਜ਼ਾਂ ਦੀ ਮਤਲਬ ਜਦ ਤੱਕ ਪਰਮੀਸ਼ ਸ਼ਰਮਾ ਨੇ ਵੀਡੀਓ ਡਾਇਰੈਕਸ਼ਨ ਖੁਦ ਸ਼ੁਰੂ ਨਹੀਂ ਕੀਤੀ ਸੀ ਜਦ ਤੱਕ ਉਹ ਇਸ ਗੇਮ 'ਚ ਨਹੀਂ ਆਇਆ ਸੀਗਾ ਲੋਕੀ ਬਹੁਤ ਇਹ ਵੀ ਧਿਆਨ ਦਿੰਦੇ ਸੀ ਕਿ ਯਾਰ ਆਹ ਵੀਡੀਓ ਡਾਇਰੈਕਟਡ ਕਿਹਦੇ ਵੱਲੋਂ ਹੋਈ ਪਈ ਹੈ ਹਨਾ। ਪਰਮੀਸ਼ ਸ਼ਰਮਾ ਨੇ ਹਲਕਾ ਜਿਹਾ ਚਲਾਇਆ ਕਿ ਆਪ ਆਪਣੀ ਵੀਡੀਓ 'ਚ ਡਾਇਰੈਕਟ ਕਰਦੇ ਹੋਏ ਆਪ ਹੀ ਆਣਾ ਹਨਾ ਹੁਣ ਹੀ ਹੈਜ਼ ਹਿਜ਼ ਓਨ ਕਰੀਅਰ ਵਧੀਆ। ਪਿਛਲੇ ਹਫ਼ਤੇ ਫਿਲਮ ਆਈ ਹੈ ਸ਼ੇਰਾ ਵੇਖੀ?
1: ਨਹੀਂ ਵੇਖੀ ਨਹੀਂ ਯਾਰ ਚਾਂਸ ਨਹੀਂ ਬਣਿਆ ਇੱਕ ਦੋ ਵਾਰੀ ਸਲਾਹ
0: ਸੁਣਿਆ ਕਿ ਠੀਕ ਚੱਲ ਪਈ ਹੈ ਠੀਕ ਠਾਕ ਚੱਲ ਪਈ ਹੈ ਫਿਲਮ ਦੇ ਰਿਵਿਊਸ ਤਾਂ ਠੀਕ ਠਾਕ ਹੀ ਸੁਣਨ ਨੂੰ ਆਏ।
1: ਮੈਂ ਤਾਂ ਸੁਣਨ ਨੂੰ ਵੀ ਨਹੀਂ
0: ਬਣਾਉਂਦੇ ਆ ਪ੍ਰੋਗਰਾਮ
1: ਗਿਆ ਨਹੀਂ ਵੇਖਣ ਨਾਲੇ
0: ਇੱਦਾਂ ਕਰਦੇ ਦੇਖ ਕੇ ਆਉਂਦਾ ਫਿਰ ਆਪਾਂ ਅਗਲੇ ਹਫ਼ਤੇ ਦੇਵਾਂਗੇ ਰਿਵਿਊ।
1: ਹਾਂ ਵੇਖ ਕੇ ਆਉਂਦੇ ਫਿਰ ਆਹ ਵੀਕਐਂਡ 'ਚ ਨਾ ਵੀਕਐਂਡ 'ਤੇ ਯਾਰ ਬਿਜ਼ੀ ਹੋ ਜਾਈਦਾ ਨਾ।
0: ਨਹੀਂ ਫਿਰ ਮੰਗਲਵਾਰ ਚੱਲਾਂਗੇ ਨਾ ਚੀਪ ਟਿਊਜ਼ਡੇ ਪੈਸੇ ਰੱਬ ਨੇ ਚਾਰ ਦਿੱਤੇ ਕਦੋਂ ਪਹਿਲੇ ਮੈਨੂੰ ਇਹ ਦੱਸੀ ਇੱਧਰ ਉੱਧਰ ਦੇਖਿਆ ਕਿਤੇ। ਨਹੀਂ ਨਹੀਂ ਇਹ ਤਾਂ ਫੈਕਟ ਹੈ ਯਾਰ ਜਿਹੜੀ ਫਿਲਮ ਤੁਸੀਂ
1: ਓਹੋ ਫੋਨ ਆ ਗਿਆ ਆਪਾਂ ਨੂੰ ਇੱਥੇ ਇਹ ਫੋਨ ਕਿੱਦਾਂ ਸਿੱਧਾ ਇੱਧਰ ਹੀ ਆ ਗਿਆ
0: ਇੱਥੇ ਕਿੱਦਾਂ ਆ ਗਿਆ ਫੋਨ ਕਿਆ ਬਾਤ
1: ਨਹੀਂ ਯਾਰ
0: ਵੈਰੀ ਗੁੱਡ
1: ਇਹ ਵੀ ਲਾਈਵ ਹੀ ਆ ਗਿਆ
0: ਲਾਈਵ ਹੀ ਫੋਨ ਆ ਗਿਆ। ਚਲੋ ਸਾਰੇ ਧਿਆਨ ਰੱਖੋ ਬਈ ਮਾਫੀ ਚਾਹੁੰਦੇ ਇਸ ਵਾਸਤੇ ਥੋੜੀ ਜਿਹੀ ਟੈਕਨੀਕਲ ਖਰਾਬੀ
1: ਪਤਾ ਲੱਗ ਗਿਆ ਤੁਹਾਨੂੰ ਅਸੀਂ ਕਿਹੜੀ ਰਿੰਗ ਟੋਨ ਲਾਈ।
0: ਹਾਂ ਰਿੰਗ ਟੋਨ ਚਲੋ ਠੀਕ ਆ ਇਹ ਵੀ ਸ਼ੁਕਰ ਆ ਭਰਾ ਬੜੀ ਨੋਰਮਲ ਜਿਹੀ ਲਾਈ ਹੋਈ ਆ ਕੋਈ ਖਤਰਨਾਕ ਜਾਂ ਕੁਛ ਨਹੀਂ ਲਾਇਆ ਹੋਇਆ।
1: ਹਾਂਜੀ ਖਤਰਨਾਕ ਆਪਾਂ ਬੰਦੇ ਹੀ ਨਹੀਂ ਯਾਰ
0: ਬੰਦੇ ਆਪਾਂ ਕਿਊਟ ਆ ਟੈਲੈਂਟ ਵੇਖ ਕੇ ਚਾਰ ਘੰਟੇ ਲਗਾਤਾਰ ਕਿਆ ਰੌਣਕਾਂ ਲਾਈਆਂ ਅਮੇਜ਼ਿੰਗ।
1: ਮੈਂ ਵੀ ਵੇਖਿਆ ਕਿਹੜੇ ਤਰੀਕ ਨੂੰ ਗਏ
0: ਮੈਂ 17 ਵਾਲੇ ਗਿਆ ਸੀ ਤੁਸੀਂ ਗਏ ਸੀ 16 ਵਾਲੇ ਤੇ
1: ਆਏ ਤੁਹਾਨੂੰ ਬੜੀ ਇਨਫੋਰਮੇਸ਼ਨ ਹੈ
0: ਮੈਨੂੰ ਪਤਾ ਤੁਹਾਨੂੰ ਮੈਂ ਕਿਹਾ ਸੀ ਆਉਂਦੇ ਮੇਰੀਆਂ ਟਿਕਟਾਂ ਲੈ ਕਿੱਦਾਂ ਕਿੱਦਾਂ ਲੱਗਾ ਸਰਤਾਜ ਦਾ ਸ਼ੋ
1: ਵਧੀਆ
0: ਫੁੱਲ ਸੀ ਫੁੱਲ ਹੀ ਹੋਣਾ 16 ਦਾ ਤਾਂ ਫੁੱਲ ਹੀ ਸੀਗਾ
1: 16 ਵਾਲਾ ਵੀ 17 ਵਾਲਾ ਵੀ
0: 17 ਵੀ
1: ਜਾਂ ਵੇਖਿਆ ਕਿ ਫੁੱਲ ਹੀ
0: ਹਾਂ ਮਤਲਬ ਮੇਰੇ ਹਿਸਾਬ ਨਾਲ ਬਾਏ 8:30 ਪ੍ਰੋਪਰ ਖਚਾ ਖਚ ਹਾਲ ਫੁੱਲ ਸੀ ਤੇ ਵਧੀਆ ਰੌਣਕਾਂ ਲਾਈਆਂ ਸਤਿੰਦਰ ਸਰਤਾਜ ਨੇ।
1: ਜੀ ਬਿਲਕੁਲ ਜੇ ਕੋਈ ਰਿਪੀਟ ਸੁਣੂਗਾ ਕੱਲ ਤੇ ਉਹਨਾਂ ਨੂੰ ਦੱਸ ਦਿਓ ਕਿ ਇਹ ਹੋ ਚੁੱਕਾ ਹੈ ਆਲਰੇਡੀ 2026 ਦਾ ਹੈਰੀਟੇਜ ਟੂਰ ਦਾ ਪਾਰਟ ਸੀਗਾ ਜਿਹੜਾ ਮੈਲਬਨ ਦੇ ਵਿੱਚ ਇਹਨਾਂ ਦੇ ਦੋ ਸ਼ੋਅ ਹੋਏ ਉਹਦੇ ਬਾਰੇ ਗੱਲ ਕਰ ਰਹੇ ਨੇ ਕਨਫਿਊਜ਼ ਨਾ ਹੋ ਜਾਓ।
0: ਹਾਂ ਨਹੀਂ ਕਨਫਿਊਜ਼ ਨਾ ਹੁਣ ਕੌਣ ਜਾਏਗਾ ਰੋਡ ਲੇਵਰ ਦੇ ਬਾਹਰ ਖਲੋਗੇ ਜਾ ਕੇ ਇਹ ਸਰਤਾਜ ਨੇ ਆਣਾ ਸੀ
1: ਮਤਲਬ ਸਾਨੂੰ ਤਾਂ ਇਹ ਹੈ ਕਿ ਉੱਦਾਂ ਸ਼ਾਇਦ ਏਡਾ ਨਾ ਰੋਡ ਲੇਵਰ 'ਚ ਹੀ ਨਾ ਜਾਂਦੇ ਵੀ ਇਹ ਆ ਵੀ ਚੱਲ ਇਸੇ ਬਹਾਨੇ ਉੱਥੇ ਹੋ ਆਏ
0: ਹਨਾ। ਨਹੀਂ ਨਹੀਂ ਮੈਂ ਹੋ ਕੇ ਆਇਆ ਹੋਇਆ ਰੋਡ ਲੇਵਰ ਮੈਨੂੰ ਟੈਨਿਸ ਬਹੁਤ ਪਸੰਦ ਆ
1: ਉੱਥੇ ਟੈਨਿਸ ਵੇਖਣ ਗਏ ਹੋਣੇ ਨਾ। ਹਾਂ
0: ਬਹੁਤ ਮਹਿੰਗੀਆਂ ਟਿਕਟਾਂ ਰੱਖਦੇ ਯਾਰ ਟੈਨਿਸ ਦੀਆਂ ਮਤਲਬ ਮੈਂ ਇਸ ਸਾਲ ਨਹੀਂ ਗਿਆ ਇਸੇ ਕਰਕੇ ਕਿਉਂਕਿ ਆਈ ਵਾਸ ਲਾਈਕ ਕਿ ਜ਼ਿਆਦਾ
1: ਟਿਕਟ ਮਹਿੰਗੀ ਕਰਕੇ
0: ਹਾਂ ਸਾਡੇ
1: ਬਜਟ ਕਰਕੇ
0: ਹਾਂ 550 ਟਿਕਟ ਹੋ ਗਈ ਨਾ ਜ਼ਿਆਦਾ ਥੋੜ੍ਹਾ ਮਤਲਬ ਅਗੇਨ ਤੁਸੀਂ ਇਹ ਚੀਜ਼ ਸੇਮ ਟੀਵੀ 'ਤੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉੱਥੇ $20 ਦੇ ਕੇ ਨਾ ਰੋਡ ਲੇਵਰ ਦੇ ਅੰਦਰ ਦੇਖ ਸਕਦੇ ਹੋ ਉੱਥੇ ਹੀ ਬਹੁਤ ਵਧੀਆ ਮਾਹੌਲ ਹੁੰਦਾ।
1: ਅੱਛਾ ਉਹ ਸਕਰੀਨ 'ਤੇ ਮਤਲਬ ਅੰਦਰ ਨਹੀਂ ਐਂਟਰੀ ਮਿਲ ਸਕਦੀ
0: ਬਾਹਰ ਉਹਨਾਂ ਨੇ ਮਲਟੀਪਲ ਸਕਰੀਨਾਂ ਲਾਈਆਂ ਹੋਈਆਂ ਤੇ ਬਹੁਤ ਵਧੀਆ ਫੂਡ ਟਰੱਕਸ ਹੁੰਦੇ ਆ ਫੂਡ ਟਰੱਕ ਸੀ ਕਿ ਪ੍ਰੋਪਰ ਉਹਨਾਂ ਨੇ ਰੈਸਟੋਰੈਂਟ ਟਾਈਪ ਹੀ ਬਣਾਏ ਹੋਏ ਆ
1: ਕੈਫੇ ਬਣਾਏ ਹਾਂ ਹਾਂ ਹਾਂ
0: ਤੇ ਮੈਂ ਬੜਾ ਹੈਰਾਨ ਹੋਇਆ ਸੀਗਾ ਪਿਛਲੀ ਵਾਰੀ ਕਿਹੜੀ ਯਾਰ ਆ ਕੰਪਨੀ ਆ ਮੇਕਅਪ ਵਾਲੀ ਕੰਪਨੀ ਕਿਹੜੀ ਮਸ਼ਹੂਰ ਆ ਬੜੀ
1: ਮੇਕਅਪ
0: ਮੇਕਅਪ ਵਗੈਰਾ ਜਿਹੜੇ ਵੇਚਦੇ ਆ
1: ਮੈਕ
0: ਨਹੀਂ ਨਹੀਂ ਨਹੀਂ ਜਿਹੜੀ ਦੁਕਾਨ ਤੇ ਵਿਕਦੇ ਆ ਮੈਕ ਤੇ ਬ੍ਰਾਂਡ ਹੋ ਗਿਆ ਨਾ ਉਹ ਦੁਕਾਨਾਂ ਕਿਹੜੀਆਂ ਯਾਰ ਆਹ
1: ਮੇਕਅਪ ਤੇ ਹਰ ਥਾਂ ਤੇ ਵੇਖਦਾ ਮਾਇਰ ਤੇ ਵੀ ਵੇਖਦਾ ਵਾ ਫਿਰ
0: ਸਪੈਸੀਫਿਕਲੀ ਉਹਦੀ ਦੁਕਾਨ
1: ਕਲਰ
0: ਮੈਕਾ ਮੈਕਾ ਇੱਕ ਦੁਕਾਨ ਆ ਉੱਥੇ ਸਾਰਾ ਮੇਕਅਪ
1: ਲਿਪਸਟਿਕ ਜੀ ਦਾ ਲੋਗੋ
0: ਯੈਸ ਯੈਸ ਯੈਸ ਉਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰੋਪਰ ਸਟਾਲ ਜਿਹਾ ਤੇ ਅੰਦਰ ਉੱਥੇ ਉਹ ਫ੍ਰੀ 'ਚ ਮੇਕਅਪ ਕਰ ਰਹੇ ਸੀਗੇ ਤੇ ਹੇਅਰ ਹੇਅਰ ਸਟਾਈਲ ਵਗੈਰਾ ਦੇ ਰਹੇ ਸੀਗੇ। ਰਾਲਫ ਲੋਰਨ ਦਾ ਅੰਦਰ ਬਣਿਆ ਹੁੰਦਾ ਪਰ ਉਹ ਫ੍ਰੀ ਚ ਕੁਛ ਨੀ ਦਿੰਦੇ, ਉੱਥੇ ਖਰੀਦਣਾ ਪੈਂਦਾ। ਤੇ ਆਪਣਾ ਟੈਸਟਰ ਮੇ ਵੀ ਦਿੰਦੇ ਹੁਣ ਆਪਣੇ, ਹੈ ਨਾ, ਪਰਫਿਊਮ ਵਗੈਰਾ ਦਾ। ਆਈ ਐਮ ਨੋਟ ਟੂ ਸ਼ੋਰ, ਪਰ ਬਹੁਤ ਵਧੀਆ ਮਾਹੌਲ ਹੁੰਦਾ ਜੇ ਕਦੀ ਕਿਸੇ ਨੇ ਮਤਲਬ ਆਸਟ੍ਰੇਲੀਅਨ ਓਪਨ ਇੱਦਾਂ ਦੇਖਣਾ ਹੋਵੇ ਤਾਂ ਇਟਸ ਗੁੱਡ। ਪੂਰਾ ਮੈਚ ਦੇਖਿਆ ਜਾ ਸਕਦਾ, ਆਲ ਕਾਇੰਡ ਆਫ ਫੂਡ, ਵਧੀਆ ਸਟਾਲਸ ਲੱਗੇ ਹੋਏ ਆ, ਇੱਦਾਂ ਦੇ ਅੱਛੇ ਅੱਛੇ ਬਿਜ਼ਨਸ ਆਏ ਹੁੰਦੇ ਆ, ਤੁਸੀਂ ਜਾ ਕੇ ਉੱਥੇ ਇੰਜੋਏ ਕਰ ਸਕਦੇ ਹੋ ਜੇ ਕਦੇ ਵੇਖਣਾ ਹੋਵੇ। ਰੋਡ ਲੇਬਰ ਤਾਂ ਬੇਸਿਕਲੀ ਪੁਆਇੰਟ ਤਾਂ ਇਹੀ ਸੀਗਾ। ਪਰ ਤੁਹਾਨੂੰ ਯਾਦ ਹੈ ਵੈਸੇ ਉਸ ਦਿਨ ਜਦੋਂ ਆਪਾਂ ਗਏ ਹਾਂ ਕਵਰ ਕਰਨ ਲਈ ਵਰਲਡ ਕੱਪ?
1: ਹਾਂਜੀ,
0: ਤੇ ਉਸ ਦਿਨ ਉਹ ਲੇਡੀ ਕਾ ਆਈ ਸੀਗੀ, ਹੈ ਨਾ, ਨਿਊਜ਼ੀਲੈਂਡ ਦੀ।
1: ਹਾਂਜੀ ਹਾਂਜੀ,
0: ਤੇ ਉਹ ਕਹਿੰਦੀ ਸੀ ਕਿ ਉਸ ਹੀ ਸ਼ੁੱਕਰਵਾਰ ਰੋਡ ਲੇਬਰ ਕੋਈ ਬਹੁਤ ਪੁਰਾਣਾ ਬੈਂਡ ਆ, 25-30 ਸਾਲ ਪੁਰਾਣਾ ਨਿਊਜ਼ੀਲੈਂਡ ਦਾ ਬੈਂਡ ਆ, ਉਹਨਾਂ ਨੇ ਪਲੇ ਕਰਨਾ।
1: ਓਕੇ,
0: ਸੋ ਉੱਥੇ ਕੰਸਰਟ ਹੁੰਦੇ ਰਹਿੰਦੇ ਆ, ਮਤਲਬ ਸਾਲ ਦਰ ਸਾਲ ਹਰ ਏਰੀਆ ਦੇ ਲੋਕਾਂ ਦੇ ਮੇਨ ਮੇਨ ਜਿਹੜੇ ਆਰਟਿਸਟ ਹੋਣਗੇ, ਹੈ ਨਾ, ਹਰ ਐਥਨੀਸਿਟੀ ਦੇ, ਉਹ ਆ ਕੇ ਦੇ ਯੂਜੂਲੀ ਪਲੇ।
1: ਜਿਹੜੇ ਹੁਣ ਇੰਟਰਨੈਸ਼ਨਲ ਗੱਲ ਕੀ ਆਪਣੇ ਜਿਹੜੇ ਜ਼ਿਆਦਾ ਜਿੱਦਾਂ ਹੁਣ ਆਇਆ ਤੇ ਹਿੱਟ ਜ਼ਿਆਦਾ ਹੋ ਗਿਆ ਸਾਡੇ ਉਹਦੇ ਵਿੱਚ ਜ਼ਿਆਦਾ ਆ ਗਿਆ, ਪਰ ਉਦਾਂ ਤੇ ਚਲੋ ਚੱਲਦਾ ਹੀ ਹੋਊਗਾ।
0: ਹੋਰ
1: ਉਹ ਕਿਹੜਾ ਵੀ ਆਪਣੇ ਲਈ ਖੁੱਲਦੇ ਆ?
0: ਹਾਂ ਹਾਂ ਬਿਲਕੁਲ ਬਿਲਕੁਲ,
1: ਰੈਗੂਲਰਲੀ
0: ਆਪਣੇ ਲਈ ਵੀ ਖੁੱਲਣਾ ਸ਼ੁਰੂ ਹੋ ਗਿਆ ਹੁਣ ਤੇ ਇਹ ਗੱਲ ਹੋ ਗਈ, ਹੈ ਨਾ, ਕਿ ਪਹਿਲੇ ਤਾਂ ਨੋ ਵਨ ਵੁੱਡ ਥਿੰਕ ਕਿ ਇੰਡੀਅਨਸ ਜਿਹੜੇ ਇੱਥੇ ਰਹਿੰਦੇ ਆ, ਹੈ ਨਾ, ਆਪਣਾ ਜਿਹੜਾ ਡਾਇਸਪੋਰਾ
1: ਮੈਨੂੰ
0: ਵੀ ਲੱਗਦਾ ਹੈ ਕਿ ਨਹੀਂ ਤੇਰੀ ਕੋਈ ਗੱਲ ਨੀ, ਮਸ਼ਹੂਰ ਹੈ ਮੇਰੇ ਖਿਆਲ ਨਾਲ, 1.5-2 ਸਾਲ ਤੋਂ ਕਾਫੀ ਯੂਜ ਹੋ ਰਿਹਾ, ਮੈਂ ਵੀ ਕਿਤੋਂ ਸੁਣਿਆ ਹੀ ਸੀਗਾ ਡਾਇਸਪੋਰਾ।
1: ਨਹੀਂ ਪਰ ਸਾਡੇ ਲਈ ਤੇ ਤਿੰਨ ਕੀ,
0: ਵੈਸੇ ਇਹ ਨਾ ਕੌਂਸੁਲੇਟ ਨੀ ਹੁੰਦੇ ਜਿਹੜੇ, ਇਹ ਉਹਨਾਂ ਦੀ ਭਾਸ਼ਾ।
1: ਅੱਛਾ,
0: ਜ਼ਿਆਦਾਤਰ ਇਹ ਥੋੜੀ ਲਾਅ ਟਾਈਪ ਭਾਸ਼ਾ ਦਾ ਹਿੱਸਾ ਇਹ ਵਾਲਾ ਵਰਡ, ਪਰ ਖੈਰ ਗੱਲ ਇਹ ਨਹੀਂ।
1: ਕੌਂਸੁਲੇਟ ਤੋਂ ਚੇਤਾ ਆਇਆ, ਜਿਹੜਾ ਆਪਣਾ ਇੱਥੇ ਆਫਿਸ ਨੀ ਆ, ਕਿਹੜਾ ਨਾਂ, ਕੀ ਨਾਂ,
0: VHS,
1: ਕਿਹੜਾ,
0: VHS,
1: VFS,
0: VFS, ਸੋਰੀ ਹਾਂ ਸੋਰੀ,
1: VFS, ਉਹ ਕਹਿੰਦੇ ਕਿ ਹੁਣ ਬਿਗਰ ਹੋ ਗਿਆ, ਮਤਲਬ ਉਹ ਸੇਂਟ ਕਿਲਡਾ ਚ ਖੁੱਲਣ ਲੱਗਾ ਹੋਰ ਆਉਣ ਵਾਲੇ 5-6 ਹਫ਼ਤਾ ਦੇ ਵਿੱਚ।
0: ਅੱਛਾ,
1: ਹਾਂਜੀ ਹਾਂਜੀ, ਤੇ ਉਹ ਵੱਡਾ ਆਫਿਸ ਕਰਤਾ ਉਹਨਾਂ ਨੇ।
0: 5-6 ਹਫ਼ਤੇ ਤਾਂ ਥੋੜਾ ਯਾਰ, ਥੋੜਾ ਪਹਿਲੇ ਹੋ ਜਾਂਦਾ ਤਾਂ ਗੱਲ,
1: ਕਿਉਂਕਿ ਤੁਹਾਨੂੰ ਕੰਮ ਹੈ ਉਹਦੇ ਨਾਲ,
0: ਮੈਨੂੰ ਕੰਮ,
1: ਫਿਰ ਤੁਹਾਡੀ ਅਪੁਆਇੰਟਮੈਂਟ,
0: ਮੈਨੂੰ PCC ਚਾਹੀਦਾ,
1: ਉਹ ਇੰਡੀਆ ਦਾ, ਮੈਂ ਤਾਂ ਤੁਹਾਨੂੰ ਜਾਣਾ ਪੈਣਾ। ਤੇ ਉਹਦੇ ਲਈ ਉਹ ਕਹਿੰਦੇ ਕਿ ਫਿਰ ਕਾਊਂਟਰ ਵੀ ਜ਼ਿਆਦਾ ਹੋਣਗੇ, 15-16 ਕਾਊਂਟਰ ਦੇ ਪ੍ਰੋਕਸ ਉੱਥੇ ਰੱਖਣਗੇ,
0: ਤੇ
1: ਫਿਰ ਉਹ ਸਾਰਾ ਕੁਛ ਘਟੂਗਾ, ਟਾਈਮ ਫਰੇਮ ਜੇ ਉਹ
0: ਜ਼ਰੂਰੀ ਹੈ ਯਾਰ, ਉੱਥੇ ਤਾਂ ਤੁਸੀਂ ਚੱਲ ਜਾਓ ਤਾਂ ਦਿਨ ਹੀ ਬਸ,
1: ਤੁਹਾਡੇ ਉੱਤੋਂ ਮੈਨੂੰ ਚੇਤਾ ਆ ਗਿਆ ਕੌਂਸਲੇਟ ਤੋਂ, ਕਿਉਂਕਿ ਮੁੜ ਕੇ ਪਤਾ ਨਹੀਂ ਚੇਤਾ ਆਉਣਾ ਕਿ ਨਹੀਂ।
0: ਨਹੀਂ ਨਹੀਂ, ਦੇਖੋ ਬਈ ਇਹੀ ਨਾ ਸੋਚਿਆ ਕਰੋ ਆਪਾਂ ਐਵੇਂ ਬਸ ਬਕਵਾਸ ਕਰਦੇ, ਦੇਖੋ ਵਧੀਆ ਵਧੀਆ ਤੁਹਾਨੂੰ ਖਬਰਾਂ ਦੱਸਦੇ ਹਾਂ ਆਪਾਂ। ਪਿਛਲੀ ਵਾਰੀ ਆਪਾਂ ਲੋਕਾਂ ਨੂੰ, ਦੇਖੋ ਅਸੀਂ ਲੋਕਾਂ ਨੂੰ ਦੱਸਿਆ ਪਿਛਲੀ ਵਾਰੀ ਕਿ IMAX ਜਾ ਕੇ ਫਿਲਮ ਜ਼ਰੂਰ ਦੇਖੋ ਕਦੀ ਨਾ ਕਦੀ, ਹੈ ਨਾ,
1: ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ।
0: ਹਾਂ ਹਾਂ, ਮਤਲਬ ਚਲੋ ਇੱਦਾਂ ਦੀ ਗੱਲ ਵੀ ਨਹੀਂ ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ, ਪਰ ਇੱਕ ਗੱਲ ਹੈ ਕਿ ਜਦੋਂ ਜਾ ਕੇ ਵੇਖੋਗੇ ਤੁਹਾਡੇ ਤੋਂ ਰੁੱਕ ਨਹੀਂ ਹੋਣਾ ਨੈਕਸਟ ਟਾਈਮ ਦੇਖਣ ਤੋਂ। ਦੁਨੀਆ 'ਚ 4 ਹੀ ਉੱਦਾਂ ਦੇ ਨੇ
1: ਜਿੱਦਾਂ ਆਪਣੇ ਕੋਲ ਆ, ਮਜ਼ਾ ਵੀ ਹੁੰਦਾ ਨਾ ਵੇਖ ਕੇ।
0: ਇਟਸ ਵੈਰੀ ਗੁੱਡ, ਆਪਾਂ ਹੁਣ ਫਿਲਮ ਵੇਖਣ ਜਾ ਰਹੇ
1: ਹਾਂ, ਡਾਇਸਪੋਰਾ ਬਣ ਜਾਂਦਾ ਨਾ,
0: ਡਾਇਸਪੋਰਾ ਪੂਰਾ, ਡਾਇਸਪੋਰਾ ਹੋ ਜਾਂਦਾ ਪੂਰਾ ਪੂਰਾ। ਅੱਛਾ, ਇੱਕ ਇਹ ਹੋ ਗਿਆ, ਹੁਣ ਆਪਾਂ ਇਹ ਵੀ ਦੱਸ ਸਕਦੇ
1: ਹਾਂ ਕਿ ਮੰਨ ਲਓ ਲੱਲੀ ਜੀ ਟਾਈਪ,
0: ਹਾਂ ਲੱਲੀ ਤਾਂ ਹੋ ਗਈ, ਹੋ ਗਈ ਲੱਲੀ ਹੋ ਗਈ। ਤੇ ਇੱਕ ਆਪਾਂ ਹੁਣ ਅੱਜ ਇਹ ਦੱਸ ਸਕੇ ਜੇ ਕਦੇ ਵੀ ਆਸਟ੍ਰੇਲੀਅਨ ਓਪਨ ਦੇਖਣ ਜਾਣਾ ਹੋਵੇ ਤਾਂ ਜੇ 400-500 ਨਹੀਂ ਖਰਚਣਾ ਟਿਕਟ ਦਾ,
1: ਤੇ 20 ਦੇ ਕੇ,
0: ਤੇ 20 ਦੇ ਕੇ ਅੰਦਰ ਆਰਾਮ ਨਾਲ ਵਧੀਆ ਮਾਹੌਲ ਚਾਲ ਵੇਖੋ,
1: ਨਾਲੇ ਵਧੀਆ ਥਾਂ ਤੋਂ ਮੇਕਅਪ ਕਰਾਓ ਫ੍ਰੀ।
0: ਹਾਂ ਫ੍ਰੀ ਮੇਕਅਪ ਮੁਕਅਪ ਵੀ ਮਿਲਦਾ ਹੈ,
1: ਕਰਾ ਕੇ ਵੇਖੋ।
0: ਉਹਨਾਂ ਨੇ ਯਾਰ ਉਹ ਟੇਬਲ ਟੈਨਿਸ ਵੀ ਲਾਏ ਹੋਏ ਆ ਉੱਥੇ, ਫ੍ਰੀ ਆਫ ਕਾਸਟ, ਖੇਲੋ
1: ਖੇਡੋ, ਐਂਟਰਟੇਨਮੈਂਟ, ਫਨ ਕਰਕੇ,
0: ਪ੍ਰੋਪਰ ਐਂਟਰਟੇਨਮੈਂਟ
1: ਇੰਜੋਏ ਕਰਕੇ,
0: ਐਵਰੀਵਨ ਸ਼ੁੱਡ ਗੋ। ਹਾਂ, ਤੇ ਹੁਣ ਹੋਰ ਹੋਰ ਜੇ ਕਦੀ ਇੰਡੀਆ ਦਾ ਵੀ ਮੈਚ ਹੋਵੇ ਤਾਂ MCG ਵੀ ਜਾਣਾ ਹੋਵੇ ਤਾਂ ਉਹਨਾਂ ਨੇ ਵੀ ਬਾਹਰ ਕਈ ਵਾਰੀ ਸਕਰੀਨ ਲਾਈ ਹੁੰਦੀ ਹੈ ਕਿ ਜੇ ਤੁਸੀਂ ਅੰਦਰ ਜਾ ਕੇ, ਪਰ ਉਹ ਅੰਦਰ ਦਾ ਮਾਹੌਲ ਅੰਦਰ ਦਾ ਹੀ ਹੈ। ਕ੍ਰਿਕਟ ਇੱਦਾਂ ਦੀ ਗੇਮ ਹੈ ਕਿ ਉਹ ਤਾਂ ਤੁਸੀਂ ਸਟੇਡੀਅਮ 'ਚ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ, ਟੈਨਿਸ 'ਚ ਤਾਂ ਯਾਨੀ ਟੈਨਿਸ 'ਚ ਚੁੱਪ ਰਹਿਣਾ ਪੈਂਦਾ ਜਦ ਤੱਕ ਉਹ ਖੇਲਦੇ ਪਏ ਆਪਸ 'ਚ, ਤਾਂ ਇੱਕਦਮ ਪਿੰਡ ਡ੍ਰੌਪ ਸਾਇਲੈਂਸ, ਸਾਡੀ ਪ੍ਰਵਿਰਤੀ ਥੋੜ੍ਹੀ ਹੈ ਨਹੀਂ। ਹਾਂ,
1: ਚੁੱਪ ਰਹਿਣ ਵਾਲੀ, ਕਿਉਂਕਿ ਆਪਾਂ ਜਾਂਦੇ ਹੁਲਾ ਹੱਲਾ ਗੁੱਲਾ ਕਰਨ,
0: ਹੱਲਾ ਗੁੱਲਾ, ਇਹ ਉਹ
1: ਗੱਲ ਨਹੀਂ ਸੁਣਿਆ ਤੁਸੀਂ?
0: ਹੱਲਾ ਗੁੱਲਾ ਨਹੀਂ ਸੁਣਿਆ, ਮੈਂ ਉਹ 'ਚ ਬਹੁਤ ਸੁਣਿਆ ਬਈ, ਕਬੱਡੀ ਦੀ ਆਪਣਾ ਕਮੈਂਟਰੀ
1: ਕਮੈਂਟਰੀ 'ਚ ਕੀ ਇਹ ਸ਼ਬਦ
0: ਕੀ ਕਰ ਦੋ ਫਿਰ ਹੱਲਾ ਗੁੱਲਾ, ਉਹ ਲੈ ਗਿਆ ਅੰਬਾ ਵਾਲਾ ਫਿਰ ਕਿਆ ਬਾਤ।
1: ਨਹੀਂ, ਹੱਲਾ ਗੁੱਲਾ ਗਾਣਾ ਨਾ,
0: ਅੱਛਾ
1: ਹਰਫ ਜੀ ਮਾਈ ਦਾ
0: ਸੁਣਾਓ ਫਿਰ,
1: ਹੱਲਾ ਗੁੱਲਾ
0: ਗੱਲਾਂ ਬਾਤਾਂ ਹੀ ਆ, ਗਾਣੇ ਤੂੰ ਸੁਣਾਉਂਦਾ ਨਹੀਂ
1: ਯਾਰ, ਹੁਣ
0: ਅੱਜ ਵੀ ਸਲਾਹ ਹੋਈ ਸੀ 5-7 ਗਾਣੇ ਸੁਣਾਏਗਾ ਨਾ। ਹਾਂ ਹਾਂ ਹਾਂ, ਮੈਂ ਸੁਣਾਊਂਗਾ ਕ੍ਰਿਸ਼ਨਾ, ਕਿਉਂ ਨਹੀਂ ਸੁਣਾਊਂਗਾ।
1: ਤੇ ਤੁਸੀਂ ਹੁਣ
0: ਕ੍ਰਿਸ਼ਨਾ ਕਹਿੰਦਾ ਰਹਿ ਗਿਆ,
1: ਗੱਲ ਤੇ ਤੁਸੀਂ ਟੁੱਟ ਨਹੀਂ ਦਿੰਦੇ, ਹੁਣ ਹੱਲਾ ਗੁੱਲਾ ਤੇ ਆਪ ਕਰਾਈ ਰੱਖਦੇ ਤੁਸੀਂ।
0: ਪਰ ਉਸ ਤੋਂ ਪਹਿਲਾਂ ਯਾਰ, ਉਸ ਤੋਂ ਪਹਿਲਾਂ ਆਪਾਂ ਇੱਕ ਅੱਧਾ ਗਾਣਾ ਅਰਜਨ ਦਾ ਵੀ जे तुसी ए कहना हो ना बंदे नूं कि यार तू जो मर्जी करना कर ला उहदे नालों बेटर हैगा सरप्राइज मी
1: ओ माय गॉड
0: कि मैनूं नहीं पता तू जो करना कर
1: ये डायस्पोरा
0: हो गया।

0: वाह वाह वाह वाह,
1: आई लाइक इट
0: गुड, बहुत प्यारा गाना
1: रखे के नहीं साल पासे
0: ओ तो रखने ही पंदे भरावा उन तो ब्याह भरे हैं उन तो साल सारे ही साल रखे पे बात से
1: ए
2: तू भी तो ब्याह ही है तू भी तो ही कहेगा नहीं ए ए केडी एल्बम दा सिगा गाना
1: ए यार कर सिंगर ही हैगा मैं तो उन दादा
0: पिछले एल्बम दा ही है मेरे हिसाब ना
1: जड़ी पिछली नहीं है
0: पर फॉर अर्जेंट
1: 2024 मतलब हो गए नू 2 साल है पर इदी है चोबर है शायद
0: चोबर दा
1: यस
0: नाइस नाइस नाइस
1: चोबर
0: इस गाने तो मेनू याद आया कि गाने च बड़ी आज सेंसिटिविटी जी है ना बड़ा संजीदगी वाला गाना है ना
1: अरे है ही सेंसिटिव हां तानू क्या लागुला लगन दिया
0: बस नहीं मैं तनु ही दस लगा
1: दसो
0: कोई जिन्ना दा जिन्ना दी लिखत है कविता जरा मैं मुश्किल फिर तो विचार मैनू है ना तो उन्हों की ही लिखा था वो वाली भी जो कमल हीर होरा ने गाना गाया कि कलेजे तीर वेखन उड़ते बाज वेखन है ना जमाना रुक गया तेरा
1: सुखविंदर अमृता जी ने लिखी
0: है ना सुखविंदर अमृत जी
1: हाँ जी
0: तो वह कितने इंटरव्यू दे रहे थे तो उन्होंने कहा कि मैं अर्जन बहुत मतलब बहुत वधिया लगता
1: प्यारा लगता
0: ही इज वेरी गुड बहुत प्यारा मुंडा वो अंदर संजीदगी बहुत है बहुत चेंजेस आंदियां ਉਹਦੀ ਨਾ ਆਹ ਉਹਦੇ ਗਾਣੇ ਮੈਂ ਸੁਣੇ ਆ ਕਿ ਬਹੁਤ ਸੰਜੀਦਾ ਬੜੇ ਮਤਲਬ ਸੈਂਸਿਟਿਵ ਗਾਣੇ ਹੈ ਨਾ ਨੀਚੇ
1: ਬੜਾ ਠਹਿਰਾਵ ਆ
0: ਬੜਾ ਠਹਿਰਾਵ ਹੈ ਨੀਚੇ ਕਿਸੇ ਨੇ ਤੇਰੇ ਵਰਗੇ ਨੇ ਕਿਸੇ ਨੇ
1: ਕੱਲਾ ਗੁੱਲਾ ਕਰਿਆ
0: ਕਹਿੰਦੇ ਹਾਂਜੀ ਆਂਟੀ ਜੀ ਮੈਂ ਵੀ ਨਾ ਉਹ ਜਦੋਂ ਅਰਜਨ ਦਾ ਓਕੇ ਹੋਏ ਪਏ ਆ ਸੁਣਿਆ ਤੇ ਮੈਨੂੰ ਬੜੀ ਸੰਜੀਦਗੀ ਫੀਲ ਹੋਈ ਸੁਣਨ ਤੋਂ ਬਾਅਦ ਕਿਸੇ ਨੇ ਕਿਹਾ ਹਾਂਜੀ ਹਾਂਜੀ ਮੈਂ ਤਾਂ ਜਦ ਦਾ ਫਲੈਟ ਵਜੇ ਛੜਿਆ ਦਾ ਸੁਣਿਆ ਮੇਰੀ ਵੀ ਜ਼ਿੰਦਗੀ ਬਦਲ ਗਈ
1: ਬੜੀਆਂ ਭਿਉ ਭਿਉ ਮਾਰਦੇ ਹਨ
0: ਯਾਰ ਪਰ ਇਹ ਦੇਖ ਲਾ ਇੱਕ ਇਹ ਵੀ ਗੱਲ ਆ ਕਿ ਬੰਦੇ ਦਾ ਇਹ ਐਕਚੁਅਲੀ ਦੈਟ ਇਜ਼ ਵਾਈ ਆਈ ਲਾਈਕ ਹਿਮ ਕਿ ਮਤਲਬ ਵਰਸਟੈਲਿਟੀ ਆ ਕਿ ਇਹ ਗਾਣਾ ਵੀ ਉਹਨੇ ਲਿਖਿਆ ਕੁਝ ਸਾਲ ਹੈ ਨਾ ਤੇ ਫਲੈਟ ਵਜੇ ਛੜਿਆਂ ਦਾ ਇਹ ਵੀ ਉਹਨੇ ਲਿਖਿਆ ਬਾਏ ਦੋ ਅੱਜ ਤੱਕ ਰਿਲੀਜ਼ ਨਹੀਂ ਹੋਇਆ ਪਹਿਲਾਂ ਅਨਰਿਲੀਜ਼ਡ ਗਾਣਾ
1: ਹਾਂ ਉੱਦਾਂ ਹੀ ਚੱਲਿਆ
0: ਉੱਦਾਂ ਹੀ ਚੱਲੀ ਜਾਂਦਾ ਕਿੰਨੇ ਗਾਣੇ ਅਨਰਿਲੀਜ਼ਡ ਹੀ ਚੱਲਦੇ ਆ
1: ਕਿਉਂਕਿ ਰੋਜ਼ ਜਿਹੜੀ ਚੀਜ਼ ਮੰਨ ਲਓ ਮੈਂ ਆਪਣੇ 'ਤੇ ਟੈਗ ਨਹੀਂ ਲਵਾਉਣਾ ਉਹ ਫਿਰ ਜੇ ਮੈਂ ਕੀਤੀ ਹੈ ਤਾਂ ਚਲਾਉਣੀ ਵੀ ਆ ਉਹ ਫਿਰ ਹੋ ਸਕਦਾ ਮੈਂ ਕਹਾਂ ਕ੍ਰਿਸ਼ਨਾ ਜੀ ਸਰਾਣੀ ਫਿਰ
0: ਕੁਛ ਤਾਂ ਇਹਦੇ ਉੱਪਰ ਵੀਡੀਓ ਵਗੈਰਾ ਵੀ ਹੈ ਨਾ ਕਿੰਨੀ ਸਾਰੀਆਂ ਕਿ ਇਹ ਗਾਣਾ ਯਹਾਂ ਪਰ ਮੈਨੇ ਰੱਖ ਦਿਆ ਹੈ ਕਿ ਹਿੰਦੀ ਦੀ ਵੀਡੀਓ ਆ ਯੇ ਇਸ ਪੈਨ ਡਰਾਈਵ ਮੈਂ ਆ ਅਬ ਮੈਨੇ ਪੀਠ ਕਰ ਦੀ ਹੈ ਅਬ ਤੁਮ ਮੇਂ ਸੇ ਅਗਰ ਕੋਈ ਵੀ ਇਸੇ ਲੈਪਟਾਪ ਮੈਂ ਡਾਲ ਕੇ ਅਪਲੋਡ ਕਰ ਦੇਗਾ ਲੀਕ ਕਰ ਦੇਗਾ ਤੋ ਮੈਂ ਮਾਇੰਡ ਕਰ ਜਾਊਂਗਾ ਕਰਨਾ ਮਤ ਫਿਰ ਕੋਈ ਕੁਛ ਕਰ ਨਹੀਂ ਰਿਹਾ ਫਿਰ ਇਸ਼ਾਰੇ ਕਰਦਾ ਕਰ ਹੀ ਨਹੀਂ ਰਿਹਾ
1: ਨਹੀਂ ਉੱਦਾਂ ਹੀ ਤੁਸੀਂ ਉਹਦੀ ਲੀਕ ਦੀ ਗੱਲ ਕੀਤੀ ਨਾ ਤੇ ਉੱਦਾਂ ਹੀ ਹੁਣ ਅੱਜ ਕੱਲ੍ਹ ਪਤਾ ਕੀ ਹੈ ਜਦੋਂ ਹੁਣ ਚਲੋ ਉਹ ਤੇ ਕੰਮ ਗਿਆ ਕਿ ਜਿੱਦਾਂ ਕਾਪੀਰਾਈਟ ਹੋ ਜਾਂਦਾ ਜਾਂ ਮੈਂਬਰਸ਼ਿਪ ਲੈਣੀ ਪੈਂਦੀ ਇੱਦਾਂ ਨਹੀਂ ਕੋਈ ਗਾਣਾ ਅਪਲੋਡ ਕਰ ਸਕਦਾ ਹੁੰਦਾ ਹੀ ਨਹੀਂ ਤੇ ਹੁਣ ਇਹ ਕੀ ਕਰਦੇ ਆ ਵੀ ਇੱਕ ਯੂਟਿਊਬ ਦੇ ਉੱਤੇ ਮੰਨ ਲਓ ਜੇ ਮੇਰਾ ਕੰਮ ਆ ਜਾਂ ਮੰਨ ਲਓ ਮੈਨੂੰ ਮੇਰਾ ਕੰਮ ਹੀ ਇੱਥੋਂ ਚੱਲਣ ਡਿਆ ਮੈਨੂੰ ਆਦਤ ਹੀ ਪੈ ਗਈ ਇੱਦਾਂ ਕਰਨ ਦੀ ਤੇ ਫਿਰ ਮੈਂ ਕੀ ਕਰਨਾ ਕਿ ਇੱਕ ਥੰਬਨੇਲ ਜਿਹਾ ਜਨਰੇਟ ਕਰਨਾ ਜਿਹਦੇ ਉੱਤੇ ਜਿੱਦਾਂ ਅਰਜਨ ਨੇ ਹੁਣ ਨਿਗਮਾਂ ਦੀ ਅਨਾਊਂਸਮੈਂਟ ਕੀਤੀ ਆ ਉਹਦਾ ਮੈਂ ਸਾਰਾ ਕੁਛ ਉੱਥੋਂ ਚੁੱਕੂੰਗਾ ਇਨਫੋਰਮੇਸ਼ਨ ਚੁੱਕੂੰਗਾ 13 ਦੇ 13 ਗਾਣੇ ਮੈਂ ਲਿਖੂੰਗਾ ਉੱਤੇ ਉਹ ਥੰਬਨੇਲ ਪਾ ਕੇ ਥੱਲੇ ਨਿੱਕਾ ਜਿਹਾ ਲਿਖ ਦੂੰ ਆਊਟ ਨਾ ਹੋ ਤੇ ਉਹ 30 ਮਿੰਟ ਦੀ ਇੱਕ ਫਾਈਲ ਆ ਉਹਦੇ ਵਿੱਚ ਗਾਣੇ ਮੈਂ ਪੁਰਾਣੇ ਹੀ ਪਾ ਦੇਣੇ
0: ਇਹ ਬਹੁਤ ਹੁੰਦਾ ਹੈ ਨਾ
1: ਤੇ ਉਹਨੂੰ ਚਾੜ ਦੇਣਾ
0: ਉਹਨੂੰ ਚਾੜ ਦੇਣਾ ਇਹਦੇ ਖੁਦ ਦੇ ਆਫੀਸ਼ੀਅਲ ਚੈਨਲ ਤੇ ਵੀ ਇਸ ਤਰ੍ਹਾਂ ਪਲੇਲਿਸਟਾਂ ਬਣਾਈ ਹੋਈ ਆ ਆਪ ਹੀ
1: ਪਰ ਇਹ ਆ ਵੀ ਚੰਗਾ ਭਲਾ ਉਹ ਚੱਲਦੇ ਵੀ ਆ ਚਲੋ ਮਿਲੀਅਨ ਤੇ ਗਾਂ ਦੀ ਗੱਲ ਗਈ ਪਰ ਚੰਗੇ ਭਲੇ ਕਿਆ ਦੇ ਵਿੱਚ ਤੇ ਵਿਊ ਚਲੇ ਜਾਂਦੇ
0: ਨਹੀਂ ਸਗੋਂ ਨਾ ਇਹ ਜਿਹੜਾ ਇੱਕ ਮਤਲਬ ਇਹ ਜੇ ਤੂੰ ਡੀਪਲੀ ਵੇਖਿਆ ਨਾ ਕਿ ਆ ਜਿਹੜੇ ਫੈਨ ਪੇਜਿਸ ਨੇ ਜਾਂ ਫਿਰ ਫੈਨਡਮ ਆ ਇਹਨਾਂ ਦੇ ਥਰੂ ਜਨਰੇਟ ਕੀਤਾ ਹੋਇਆ ਜਿਹੜਾ ਹਜ਼ਾਰਾਂ 'ਚ ਵੀ ਆਡੀਅੰਸ ਆ ਨਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਆ ਕਿਉਂਕਿ ਜਦੋਂ ਕੋਈ ਬੰਦਾ ਫੈਨ ਪੇਜ 'ਤੇ ਤੁਹਾਡਾ ਗਾਣਾ ਸੁਣਦਾ ਜਾਂ ਫੈਨ ਪੇਜ 'ਤੇ ਤੁਹਾਡੀ ਫੋਟੋ ਲਾਈਕ ਕਰਦਾ ਕੁਛ ਕਰਦਾ ਮਤਲਬ ਕਿ ਉਹ ਵੀ ਸਬਕੋਨਸ਼ੀਅਸਲੀ ਫੈਨ ਬਣਦਾ ਜਾ ਰਿਹਾ ਜਦਕਿ ਮੈਂ ਇੱਕ ਆਰਟਿਸਟ ਦਾ ਪੇਜ ਤਾਂ ਵੀ ਫੋਲੋ ਕਰ ਸਕਦਾ ਐਜ਼ ਆ ਜਰਨਲਿਸਟ ਵੀ ਫੋਲੋ ਕਰ ਸਕਦਾ ਹੈ ਨਾ ਜਾਂ ਫਿਰ ਇੱਦਾਂ ਵੀ ਕਰ ਸਕਦਾ ਕਿ ਚਲ ਫੋਲੋ ਕਰਕੇ ਰੱਖਤਾ ਕਦੀ ਪਤਾ ਲੱਗ ਗਿਆ ਕਿ ਨਵਾਂ ਗਾਣਾ ਆਇਆ ਨਹੀਂ ਆਇਆ
1: ਅਪਡੇਟ ਜੀ ਹੁੰਦੀ
0: ਰਹੂਗੀ ਕਈ ਲੋਕ ਇਸ ਕਰਕੇ ਫੋਲੋ ਕਰਦੇ ਕਿ ਬਈ ਇਹਨੇ ਨਵਾਂ ਗਾਣਾ ਕੱਢਣਾ ਅਤੇ ਮੈਂ ਬਾਅਦ 'ਚੋਂ ਟ੍ਰੈਂਡਿੰਗ ਹੋਏਗੀ ਆਡੀਓ ਉਹਦੀ ਉਸ ਤੋਂ ਪਹਿਲਾਂ ਮੈਂ ਵਰਤ ਲਵਾਂ ਕਿ ਮੇਰੀ ਵੀ ਰੀਲ ਵਧੀਆ ਹੈ ਨਾ ਪਰ ਜਦੋਂ ਫੈਨ ਪੇਜ ਵਗੈਰਾ ਦੇ ਉੱਪਰ ਹਜ਼ਾਰ ਹਜ਼ਾਰ 20-20 ਹਜ਼ਾਰ ਵਿਊ ਵਾਲੇ ਆਡੀਅੰਸ ਦਾ ਬੇਸ ਬਣਦਾ ਨਾ ਉਹਦਾ ਮਤਲਬ ਉਹ ਤੁਹਾਡੇ ਕੱਟੜ ਫੈਨ ਬੇਸ ਬਣਦਾ ਪੈ ਕੇ ਤੁਹਾਨੂੰ ਪਤਾ ਕਿ ਇਹਨਾਂ ਨੇ ਟਿਕਟਾਂ ਖਰੀਦਣੀਆਂ ਅਲਟੀਮੇਟ ਅਲਟੀਮੇਟ ਪੁਆਇੰਟ ਤਾਂ ਇਹੀ ਹੁੰਦਾ ਨਾ ਕਿਸੇ ਵੀ ਸਿੰਗਰ ਦਾ ਕਿ ਉਹ ਆ ਕੇ ਕੰਸਰਟ ਕਰੇ ਤੇ ਕੰਸਰਟ ਹਾਲ ਭਰੇ ਉਸ ਦਾ ਹਨਾ। ਅਗੇਨ ਉਹੀ ਵਾਲੀ ਗੱਲਬਾਤ ਜਿਸ ਆਪਾਂ ਸਰਤਾਜ ਦੀ ਕਰਦੇ ਪਏ ਕਿ ਸਰਤਾਜ ਦੀ ਗਾਇਕੀ ਦਾ ਜਿਹੜਾ ਕੰਸੈਪਟ ਹੈ ਦ ਵੇ ਹੀ ਪ੍ਰਮੋਟਸ ਹਿਮਸੈਲਫ ਤੂੰ ਵੇਖ ਲੈ ਤੇ ਤੂੰ ਦੇਖ ਕੇ ਤਾਂ ਪ੍ਰੀਟੀ ਮਸ਼ਹੂਰ ਕਿਉਂਕਿ ਇੰਨੀਆਂ ਟਿਕਟਾਂ ਵਿਕੀਆਂ ਸਾਡੇ ਸੁਣਨ ਵਾਲੇ ਵੀ ਕਾਫੀ ਵੇਖ ਕੇ ਆਏ ਹੋਣੇ ਕਿ ਉਹ ਜ਼ਿਆਦਾਤਰ ਆਪਣੇ ਸ਼ੋਜ਼ ਦੀ ਵਾਈਬ ਦੱਸਦਾ ਆਪਣੇ ਗਾਣਿਆਂ ਦੇ ਥਰੂ
1: ਵੀ ਮੈਂ ਕਰਨਾ ਕੀ ਉੱਥੇ
0: ਕਿ ਮੈਂ ਕਰਦਾ ਕੀ ਹਾਂ। ਏਦਾਂ ਕਦੇ ਨਹੀਂ ਹੋਏਗਾ ਕਿ ਜੋ ਰਿਕਾਰਡ ਹੈ ਉਹੀ ਉਹਨੇ ਗਾਣਾ ਕਦੇ ਨਹੀਂ ਹੁੰਦਾ। ਅਨਰਿਲੀਜ਼ਡ ਪੈਸੇਜ ਗਾ ਦੇਣੇ ਹਨਾ, ਸ਼ੁਰੂ ਕਿੱਥੋਂ ਕੀਤਾ ਖਤਮ ਕਿੱਥੇ ਕਰ ਦੇਣਾ,
1: ਮਿਕਸ ਕਰ ਦੇਣੇ ਦੋ ਤਿੰਨ,
0: ਮਿਕਸ ਤਿੰਨ ਚਾਰ ਕਰ ਦਿੱਤੇ। ਜਿਸ ਮੈਂ ਜਦੋਂ ਦਿਲਜੀਤ ਦਾ ਦੇਖਿਆ, ਦਿਲਜੀਤ ਨੇ ਜੇ ਕੋਈ ਵੀ ਪੱਗਾਂ ਪੋਚਵੀਆਂ ਵਾਲੇ ਜਿੱਦਾਂ ਦਾ ਰਿਕਾਰਡਡ ਆ ਉੱਦਾਂ ਹੀ ਗਾਣਾ, ਭਾਵੇਂ ਲਾਈਵ ਵੀ ਗਾ ਰਿਹਾ ਤਾਂ ਵੀ ਕੁਛ ਵੱਖਰਾ ਨਹੀਂ ਹੋਣਾ ਇਹਦੇ ਅੰਦਰ। ਪਰ ਇੱਦਾਂ ਦੇ ਵੀ ਸਿੰਗਰ ਦਾ ਸਰਤਾਜ ਵਰਗੇ ਹਨਾ, ਜਿਹੜੇ ਬਸ ਮੁੱਖੜਾ ਹੀ ਉਹ ਵਾਲਾ ਦੱਸਣਗੇ ਜਿਹੜਾ ਹਿੱਟ ਹੈ ਤੇ ਬਾਅਦ ਚੋਂ ਮੁੜ ਕੇ ਜਿਹੜੀ ਮਰਜ਼ੀ
1: ਸਾਨੂੰ
0: ਸਾਰੀਆਂ ਵਿਸਰਗੀਆਂ ਰਾਵਾਂ ਵੇ ਹੁਣ
1: ਉਹਨਾਂ ਨੂੰ ਛੁੱਟੀ ਨਹੀਂ ਸੀ ਉਹ ਸੰਡੇ ਨੂੰ ਆ ਗਏ ਨੇ।
0: ਸਹੀ ਗੱਲ ਹੈ, ਇੱਦਾਂ ਹੀ ਹੈ, ਸਹੀ ਕਿ ਨਹੀਂ? ਬਿਲਕੁਲ ਸਹੀ ਗੱਲ ਆ।
1: ਮਤਲਬ ਵਿੱਚ ਮਿਕਸ ਕਰ ਦਿੰਦੇ ਹਾਂ,
0: ਮਿਕਸ ਮੈਚ ਵਿੱਚ ਹਿੰਦੀ
1: ਚਲਾਤਾ ਚੀਜ਼ਾਂ ਨੂੰ ਬੜੇ ਕਰਦੇ ਨਾ,
0: ਕੱਜਰਾ ਮੁਹੱਬਤ ਵਾਲਾ।
1: ਮੈਨੂੰ ਮੈਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਨੂੰ ਕੀ ਵਧੀਆ ਲੱਗਾ, ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਆ।
0: ਹਾਂਜੀ,
1: ਇੱਕ ਤੇ ਉਹ ਗਾਉਂਦੇ ਚਲੋ ਤਿੰਨ ਚਾਰ ਘੰਟੇ ਗਾਇਆ, ਚਲੋ ਆਰਟਿਸਟ ਹੀ ਫਿਰ ਉਹ ਆਰਟਿਸਟ ਹੀ ਗਾਦਾ ਜਿਹੜਾ ਹਨਾ ਵੀ ਇੰਨਾ ਚਿਰ ਗਾਵੇ ਨਾ, ਉਹਨਾਂ ਦੀ ਵੋਕਲ ਹੀ ਆ ਤੇ ਤਾਂ ਹੀ ਸਾਰਾ ਕੁਛ ਆ ਹਨਾ, ਇੰਨੇ ਜਾਣੇ ਤਾਂ ਹੀ ਉਹਨਾਂ ਨੂੰ ਵੇਖਣਗੇ।
0: ਬਿਲਕੁਲ,
1: ਉਹ ਜਿਹੜੀਆਂ ਚੀਜ਼ਾਂ ਮੰਨ ਲਓ ਉਹਨਾਂ ਨੇ ਦੋ ਮੁੱਖੜੇ ਗਾਏ ਜਾਂ ਇੱਕ ਗਾਣੇ ਦਾ ਅੰਤਰਾ ਹੀ ਇਕੱਲਾ ਗਾਇਆ ਤੇ ਮੁੜ ਕੇ ਉਹ ਜਿਹੜਾ ਚੁੱਕਦੇ ਆ ਨਾ ਆਡੀਅੰਸ ਨੂੰ ਇਨਵੋਲਵ ਕਰਦੇ ਆ, ਫਿਰ ਉਹ ਐਂ ਕਰਨਾ ਸ਼ੁਰੂ ਕਰ ਦੇਣਗੇ ਵੀ ਤਾ ਤਾ ਤਾ, ਤੁਸੀਂ ਸੁਣੀ ਇਹ ਚੀਜ਼ ਸਾਰੇ ਜਣੇ ਚਲੋ ਸੁਣੀ ਹੋਗੀ ਤੇ ਉਹਨਾਂ ਨੇ ਮਤਲਬ ਅੱਧਾ ਗਾਣਾ ਤੇ
0: ਤਰੀਕਾ
1: ਹਾਂ, ਤੇ ਉਹ ਬੰਦਾ ਫਿਰ ਬੈਠਾ ਇੰਜੋਏ ਕਰਦਾ ਤਾ ਨਾਲੇ ਤਾੜੀਆਂ ਮਾਰਦਾ ਹਨਾ।
0: ਤਾੜੀਆਂ ਦਾ ਤਾਂ ਮਤਲਬ ਹਰ ਗਾਣੇ ਚ ਕਹਿੰਦਾ ਕਿ ਮੇਰੇ ਨਾਲ ਸਾਥ ਦਿਓ ਹਨਾ, ਗੁੱਡ। ਉਹ ਜਦੋਂ ਐਂਡ ਚ ਆਉਂਦਾ ਯਾਮਾ ਗਾਣਾ ਤੇ ਉਹ ਚ ਬੋਲੀਆਂ ਜਦੋਂ ਸ਼ੁਰੂ
1: ਹੁੰਦੀਆਂ,
0: ਯਾਮਾ ਹਮੇਸ਼ਾ ਹੀ ਐਂਡ ਹੁੰਦਾ। ਮੈਂ ਯਾਮਾ ਹੀ ਵੇਖਣ ਗਿਆ, ਮੈਂ ਪਹਿਲੇ ਵੀ ਇੱਕ ਵਾਰੀ ਲਾਈਵ ਵੇਖਿਆ ਹੋਇਆ ਪੰਜਾਬ ਚ ਤੇ, ਪਰ ਤਦ ਜਿੱਤ ਦੇ ਨਿਸ਼ਾਨ ਤੇ ਯਾਮਾ ਇਹ ਆਪਸ ਚ ਮੇਖਾ 20-25 ਮਿੰਟ ਦੇ ਸੀਗੇ।
1: ਅੱਛਾ ਜੀ,
0: ਇਸ ਵਾਰੀ ਗਿਰਧਾਰੀ ਲਾਲ ਸੀ, ਹਾਂ, ਪਰ ਇਸ ਵਾਰੀ ਗਿਰਧਾਰੀ ਲਾਲ ਤੇ ਯਾਮਾ ਸੀਗਾ
1: ਲਾਸਟ ਤੇ,
0: ਹਾਂ ਲਾਸਟ ਤੇ, ਕਿਉਂਕਿ ਯਾਮਾ ਦੇ ਅੰਦਰ ਉਹ ਵਾਲੀ ਫੀਲਿੰਗ ਕਰ ਦਿੰਦੇ ਨਾ ਜਿਸ ਤਰ੍ਹਾਂ ਉਹ ਕਾਲਜ ਦੇ ਭੰਗੜਾ ਵਾਲੇ ਫੈਸਟੀਵਲ ਹੀ ਹੁੰਦਾ ਸੀਗੇ, ਉਹ ਸਾਰੀਆਂ ਬੋਲੀਆਂ ਬੋਲੀਆਂ ਵਿੱਚ ਹੀ
1: ਕਾਫੀ ਜਾਣੇ ਇਕੱਲਾ ਯਾਮਾ ਹੀ ਵੇਖਣਗੇ ਮਤਲਬ।
0: ਹਾਂ ਨਹੀਂ, ਮੈਂ ਆਪਣੇ ਆਪ
1: ਨੂੰ ਗਾਣੇ ਚ ਜ਼ਿਆਦਾ ਪਸੰਦੀਦਾ
0: ਗਾਣਾ
1: ਪੁਰਾਣਾ
0: ਵੀ ਹੈ। ਹਾਂ ਗਾਣਾ ਵਧੀਆ ਸੁਣਾਈਏ ਲੋਕਾਂ
1: ਜਿਨ੍ਹਾਂ ਨੇ ਜਾਮਾ ਰੱਖਿਆ ਉਹਨਾਂ ਦੇ, ਚਲੋ ਹੋ ਗਈ। ਤੁਸੀਂ ਇੱਕ ਤਾਂ ਗਾਣਾ ਸੁਣ,
0: ਨਹੀਂ ਉਹ ਵਾਈਬ ਵੀ ਉੱਦਾਂ ਦੀ ਹੈ ਨਾ, ਕਿਉਂਕਿ ਤੂੰ ਜੇ ਗਾਣਾ ਵੇਖਿਆ ਹੋਵੇ ਨਾ ਉਹ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦੇ ਉੱਪਰ ਬਹੁਤ ਵਧੀਆ ਕਮੈਂਟਰੀ ਹੈ। ਏਦਾਂ ਹੀ ਹੁੰਦਾ, ਏਦਾਂ ਹੀ ਹੁੰਦਾ, ਟ੍ਰਿਪਲੀ ਮਾਰ ਕੇ 3000 ਨਿਕਲੇ ਹੁੰਦੇ ਆ ਹਨਾ, ਉਹ ਜੇ ਯਾਮਾ ਨਹੀਂ ਹੋਊਗਾ ਬੁਲਟ ਹੋਊਗਾ, ਬੁਲਟ ਨਹੀਂ ਹੋਊਗਾ ਸਕੂਟੀ ਹੋਊਗੀ, ਪਰ ਉਹ ਹੋਊਗਾ ਵੀ ਮਾੜੀ ਕੁਆਲਿਟੀ ਦਾ, ਬਹੁਤ ਘੱਟ ਹੁੰਦਾ ਕਿ ਜਿਹੜੇ। ਅੱਛਾ ਇਹ ਵੀ ਗੱਲ ਆ, ਜਿਹੜੇ ਤਿੰਨ ਦੋਸਤ ਕਦੇ ਵੀ ਨਾ ਕਿਸੇ ਇੱਕੋ ਇੱਕੋ ਸੋਰਸ ਉੱਪਰ ਕਿਸੇ ਇੱਕੋ ਸਕੂਟਰ ਬਾਈਕ ਦੇ ਉੱਪਰ ਜਾ ਰਹੇ ਹੋਣਗੇ ਨਾ
1: ਸੰਦ ਉੱਤੇ,
0: ਉਹ ਹਾਂ ਉਹਦੇ ਹਾਲਾਤ ਠੀਕ ਨਹੀਂ ਹੋਣੇ, ਇਹ ਗਰੰਟੀਡ ਆ। ਜਿਹਦੇ ਕੋਲ ਨਵਾਂ ਹੋਊਗਾ ਨਾ, ਇਹ ਵੀ ਯਾਰ ਸਰਕਲ ਦੀ ਗੱਲ ਆ ਹਨਾ, ਜਿਹਦੇ ਕੋਲ ਨਵਾਂ ਹੋਊਗਾ ਨਾ ਉਹ ਚਲਾਉਂਦਾ ਵੀ ਇਕੱਲਾ ਹੋਊਗਾ, ਉਹਦੇ ਨਾਲ ਦੇ ਵੀ ਸੇਮ ਬਰਾਬਰ ਦੇ ਚਲਾਉਂਦੇ ਹੋਣਗੇ ਕੁਛ, ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਟ੍ਰਿਪਲੀ ਵਾਲੇ ਜਿਹੜੇ ਸਾਧਨ ਹੁੰਦੇ ਨਾ ਇਹ ਵਿਚਾਰੇ ਇਸ ਤਰ੍ਹਾਂ ਹੀ ਹੁੰਦੇ ਕਿ ਘਰਦਿਆਂ ਨੇ ਦਿੱਤਾ ਹੁੰਦਾ ਕਿ ਤੂੰ ਤੋੜਨਾ ਫੋੜਨਾ ਹੀ ਹੈ, ਤੂੰ ਬੜਾ ਕੋਈ ਧਿਆਨ ਨਹੀਂ ਰੱਖਣਾ ਕਿ ਤੂੰ ਆਹੀ ਚਲਾ, ਫਿਰ ਬੰਦਾ ਉਹਦੇ ਉੱਤੇ ਫਿਰ ਟੌਰ ਟੱਪੇ ਨਾਲ ਗੇੜੀਆਂ
1: ਗੇੜੇ ਚੱਗੇ ਉਨੀ ਕੁ ਸਿਆਸਤ ਤੇ ਹੁੰਦੀ ਆ, ਪਿਛਲਾ ਟਾਇਰ ਉਹਦਾ ਬੈਠਾ ਹੁੰਦਾ, ਸ਼ੁਕਰ ਉਹਦੇ ਗਏ ਕੰਮਦੇ ਨਹੀਂ ਹੁੰਦੇ, ਸਟਾਰਟ ਉਹ ਹੁੰਦਾ ਨਹੀਂ ਵਿਹਲੀ ਕਿ ਕਿਤੇ ਟੇਢਾ ਕਰਕੇ ਸਟਾਰਟ ਕਰਨਾ ਪੈਂਦਾ,
0: ਬਿਲਕੁਲ
1: ਬਟਨ ਕੋਈ ਉਹਦੇ ਸਾਰੇ ਚੱਲਦੇ ਨਹੀਂ ਹੁੰਦੇ, ਮਤਲਬ ਹਾਲਾਤ ਜਿਹੜੇ ਉਹ ਨਾ
0: ਮਤਲਬ ਨਾ ਦੇ ਬਰਾਬਰ ਹੀ ਆ, ਚੱਲਿਆ ਤੇ ਚੱਲਿਆ, ਨਹੀਂ ਚੱਲਿਆ ਤੇ ਕਲੱਚ ਦੀ ਤਾਰ ਹੀ ਨਿਕਲ ਗਈ, ਚੱਲਦੇ ਚੱਲਦੇ ਕੁਛ ਵੀ ਹੋ ਸਕਦਾ,
1: ਕਿਉਂਕਿ ਇਹ ਹੈ ਨਾ ਵੀ ਉਦਾਂ ਵੀ ਖਰਾਬ ਹੀ ਆ ਵੀ ਕੀ ਇਹਦਾ ਕੀ ਨੁਕਸਾਨ,
0: ਇਹਦਾ ਹੀ ਕਰਨਾ ਇਹਨੂੰ ਹੀ ਦੇ ਦੋ ਤੂੰ ਚਲਾ ਲਿਆ ਕਰ ਕਾਕਾ,
1: ਇਹਦਾ ਕਿੰਨਾ ਕਿ ਨੁਕਸਾਨ ਕਰ ਲਿਆ।
0: ਪਰ ਦੇਖ ਲੈ ਸਭ ਤੋਂ ਵਧੀਆ ਯਾਦਾਂ ਵੀ ਨਾ ਇੱਦਾਂ ਦੀ ਸਾਧਨ ਨਾਲ ਹੀ ਜੁੜੇ ਹੁੰਦੇ ਆ,
1: ਇੱਦਾਂ ਦੇ

0: ਖੁਸ਼ ਹੈ ਜੀ ਹੁਣ ਤੁਸੀਂ ਹੁਕਮ ਕਰੋ
1: ਵੈਰੀ ਗੁੱਡ
0: ਇਹਦੇ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਕੋਈ ਗੱਲ
1: ਨਹੀਂ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਹਮਾਰਾ ਨੇਤਾ ਕੈਸਾ ਹੋ ਅੱਗੋਂ ਦੇਖ ਲਾ ਆਵਾਜ਼ ਹੀ ਨਹੀਂ ਆਈ ਮਾੜੀ ਗੱਲ
0: ਆਵਾਜ਼ ਮੈਂ ਆਪ ਚੁੱਕਤੀ ਨਾ ਕੰਟਰੋਲ ਆਪਣੇ ਆ ਨਾ
1: ਇਹ ਤਾਂ ਉਹ ਵਧੀਆ ਸੀਗਾ ਪੈਰਾ ਬਦਲੇ ਨੇ ਨੇਤਾ ਦਿਨ ਚੰਗੇ ਆਉਣਗੇ ਵੇਖੀ ਲੈਂਸਰਾਂ ਚ ਯਾਰ ਕਿਹੜੀ ਲੈਂਸਰ ਦੀ ਵੀ ਬੜੀ
0: ਬੜੀ ਜ਼ਿਆਦਾ
1: ਟਾਈਮ ਤੇ ਹਨਾ
0: ਤੁਸੀਂ ਕੀਤਾ ਸਫ਼ਰ
1: ਲੈਂਸਰ ਚ
0: ਹਾਂ ਹਾਂ ਮਤਲਬ ਆਪਣੀ ਹੀ ਕਿ ਉੱਦਾਂ
1: ਨਹੀਂ ਆਪਣੀ ਨਹੀਂ
0: ਕਿਸੇ ਦੀ ਚ ਕੀਤਾ ਹੋਣਾ
1: ਸਾਡੇ ਕੋਲ ਉਦੋਂ ਹੁੰਦੀ ਸੀ ਜ਼ੈਨ
0: ਉਹ ਜੱਸੀ ਗਿੱਲ ਨੇ ਇਹ ਜਿਹੜਾ ਉਹ ਗਾਣਾ ਕੱਢਤਾ ਨਾ ਲੈਂਸਰ ਤੇ ਚਿੱਟੀ ਲੈਂਸਰ ਦੇ ਫਾਹੇ ਵੜਦੇ ਉਦੋਂ ਦੇ
1: ਪਰ ਉਦੋਂ ਤੱਕ ਲੈਂਸਰ ਦਾ ਇੰਨਾ ਉਦੋਂ ਲੈਂਸਰ ਵਾਲਾ ਉਹਦਾ ਸਕੋਡਾ ਕੋਲ ਚੱਲ ਗਿਆ ਸੀਗਾ ਵੈਲਿਊ ਹੋ ਗਈ ਲੈਂਸਰ ਵਰਗੀ ਲੈਂਸਰ ਤਾਂ ਮੈਂ ਕਿਹਾ ਫਿਰ ਬੰਦ ਹੀ ਹੋ ਗਈ ਸੀ
0: ਲੈਂਸਰ ਬੰਦ ਹੋ ਗਈ
1: ਲੈਂਸਰ ਜਦੋਂ ਮਸ਼ਹੂਰ ਸੀ ਉਦੋਂ ਸਫਾਰੀ ਮਸ਼ਹੂਰ ਸੀ
0: ਹਾਂ
1: ਸਫਾਰੀ ਲੈਂਸਰ
0: ਜੀ ਬਿਲਕੁਲ ਪਰ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਦੱਸਣ ਲੱਗੇ ਕਿ ਉਹਦੇ ਤੇ ਚੱਲਣ ਦੀ
1: ਪਰ ਗੱਲਬਾਤ ਚਲ
0: ਅਕਸਰ ਹੀ ਕਿਉਂਕਿ ਮੀਟ ਅਪ ਹੁੰਦਾ ਹੀ ਵੇਖੋ
1: ਮਤਲਬ ਬੇਸਿਕਲੀ ਆਪਾਂ ਗੱਲ ਜੀ ਛੇੜ ਦਿੰਦੇ ਆ ਫਿਰ ਤਾਂ ਗੱਲ ਨੇ ਜਿੱਥੇ ਜਾਣਾ ਜਾਣਾ ਕਿਉਂਕਿ ਯਾਰ ਦੋ ਜਦੋਂ ਬੈਠੇ ਹੋਣ ਇਸ ਤਰ੍ਹਾਂ ਕੋਈ ਇਹ ਥੋੜੀ ਨਾ ਕੀਤਾ ਹੁੰਦਾ ਪੱਕਾ ਕਿ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ
0: ਸਹੀ ਕਿ ਨਹੀਂ
1: ਕੀਤਾ
0: ਵੀ ਹੋਵੇ ਹਾਂ ਨਹੀਂ
1: ਤਾਂ ਮੈਂ ਕੀ ਹੋ ਗਿਆ ਨਹੀਂ ਹੋਇਆ ਨਹੀਂ ਹੋਇਆ ਅੱਵਲ ਕਿੰਨੀ ਵਾਰੀ ਹੁੰਦਾ ਕਿ ਅਸੀਂ ਚਾਰ ਦੋਸਤ ਸਾਰੇ ਗਰੁੱਪ ਦੇ ਅੰਦਰ ਇੱਕ ਦਾ ਬ੍ਰੇਕਅਪ ਹੋਇਆ ਹੋਵੇ ਸਾਰੇ ਉਹਨੂੰ ਸਮਝਾਉਣ ਜਾਂਦੇ ਤੇ ਮੁੜ ਕੇ ਉਹਦੇ ਨਾਲ ਕੋਈ ਨੀ ਗੱਲ ਕਰ ਰਿਹਾ ਹੁੰਦਾ ਆਪਸ ਚ ਖੱਪ ਖਾਣਾ ਕਰੀ
0: ਸਾਈਡ ਹੀ ਬੈਠਾ ਹੁੰਦਾ ਵੱਖਰਾ ਹੀ
1: ਉਹ ਤੈਨੂੰ ਤੇਰਾ ਯਾਦ ਤੇਰੇ ਵਾਰੀ ਕੀ ਹੋਇਆ ਸੀਗਾ ਉਹ ਕਹਿੰਦਾ ਤੂੰ ਕੀ ਬੋਲਦਾ ਤੈਨੂੰ ਆਪਣਾ ਯਾਦ ਹੈ ਕੀ ਹੋਇਆ ਸੀਗਾ ਆਪਸ ਚ ਖਾਈ ਜਾਣਗੇ ਉਹ ਬੈਠਾ ਕਿ ਯਾਰ ਕੋਈ ਮੈਨੂੰ ਪੁੱਛ ਲਓ ਮੈਂ ਦੁਖੀ ਹਾਂ ਉਦਾਸ ਹੈ
0: ਪਰ ਉਹਦਾ ਹੱਲ ਤਾਂ ਕੋਈ ਵੀ ਨੀ ਹੁੰਦਾ ਮੁੜ ਕੇ
1: ਹੱਲ
0: ਜਾਂਦਾ ਹੋਵੇ ਉਦਾਂ ਹੀ ਆ ਵਾਪਸ
1: ਹੱਲ ਨੀ ਕਦੀ ਹੁੰਦਾ
0: ਜੀ ਬਿਲਕੁਲ ਪਰ ਇੱਧਰ ਆਪਾਂ ਇੱਕ ਈਪੀ ਸੀ ਜਿਹੜੀ ਮੇਰੇ ਧਿਆਨ ਚ ਆਈ ਮਤਲਬ ਬੜੀ ਸੋਹਣੀ ਈਪੀ ਤੇ ਬੜੇ ਵਧੀਆ ਆਵਾਜ਼ ਦੇ ਮਾਲਕ ਦੀ ਹਸਤਿੰਦਰ ਦੀ ਇੱਕ ਈਪੀ ਆਈ ਹੈ ਸੱਤ ਦਿਨ ਪਹਿਲਾਂ ਹੀ ਆਈ ਆ ਟੀ ਡੋਟ ਦੇ ਉੱਤੇ ਉਹਨਾਂ ਦੇ ਗਾਣੇ ਜਿਹੜੇ ਆ ਉਹ ਯੂਟਿਊਬ ਚੈਨਲ ਦੇ ਉੱਤੇ ਪਏ ਨੇ ਉਹਦੇ ਚ ਬੜੇ ਸੋਹਣੇ ਸੋਹਣੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕਮਾਲ
1: ਵਿਜੂਅਲ ਵੀ ਵਧੀਆ ਹੈ ਮੈਂ ਇੱਕ ਵੀਡੀਓ ਦੇਖੀ ਵਿਜੂਅਲ ਬਹੁਤ ਘੈਂਟ ਉਹਦੇ ਹਨਾ
0: ਮਤਲਬ ਇਹ ਉਹ ਵਾਈਬ ਉਹ ਵੀ ਹੈਗੀ ਆ ਜਿੱਦਾਂ ਇਹਨਾਂ ਦਾ ਜੋਨਰ ਹੈ ਨਾ ਜਿਹੜਾ ਵੀ ਮੰਨ ਲਓ ਥੋੜਾ ਸੈਡ ਜਿਹਾ ਜਾਂ ਸਮੂਥ ਜਿਹਾ ਪਰ ਹੁਣ ਇਹਨਾਂ ਨੇ ਜਿਹੜਾ ਇੱਕ ਗਾਣਾ ਕੱਢਿਆ ਨਾ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਵਾ ਚਲੋ
1: ਸੁਣਾ ਕੇ
0: ਉਹ ਗਾਣਾ ਜਿਹੜਾ ਉਹ ਥੋੜਾ ਜਿਹਾ ਮਤਲਬ ਥੋੜਾ ਉਹ ਹਾਈ ਟੋਨ ਦੇ ਵਿੱਚ ਆ
1: ਮਨ ਦੇ ਨਹੀਂ ਭਦੌੜ ਵਾਲੇ ਹੈ
0: ਹਾਂ ਤੇ ਪਰ ਹੁਣ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਵੀ ਭਦੌੜ ਵਾਲੇ ਨਹੀਂ ਅੰਮ੍ਰਿਤਸਰ ਵਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਟਾਈਮ ਜਿਹੜਾ ਉਹ ਆਪਣਾ ਡਨ ਆ
1: ਅੱਛਾ ਡਨ ਇੰਨੇ ਕਿਹਦਾ ਖਰਚਾ ਸੀ ਅੱਜ
0: ਹਾਂਜੀ ਤੇ ਆਪਾਂ ਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ ਮੈਸੇਜ ਕੀਤੇ ਆ ਉਹਨਾਂ ਨੂੰ ਆਪਾਂ ਥੈਂਕ ਯੂ ਕਰਦੇ ਹਾਂ ਤੇ ਬਾਕੀ ਸੱਚੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਹੀਂ ਜਿਹੜੇ ਇੱਕ ਦੋ ਕਾਲਾਂ ਵੀ ਆਪਾਂ ਨੂੰ ਆਈਆਂ ਉਹ ਕੱਟਣੀਆਂ ਪਈਆਂ ਬਾਅਦ ਚ ਫਿਰ ਮੈਂ ਆਪ ਹੀ ਉਹ ਗੁੰਮ ਕਰ ਦੀ ਚੁੱਕੀ ਨੀ ਕਿਉਂਕਿ ਥੋੜੀ ਇਜਾਜ਼ਤ ਆਪਾਂ ਨੂੰ ਹੋਣੀ ਆ ਤੇ ਫਿਰ ਉਹਦੇ ਵਿੱਚ ਐਡਜਸਟ ਸਾਰਾ ਉਹ ਕਰਨਾ ਬੜਾ ਔਖਾ
1: ਹੋਇਆ ਆਪਾਂ ਨੂੰ ਹੌਲੀ ਹੌਲੀ ਇਹਨੂੰ ਸੈਗਮੈਂਟ ਨੂੰ ਥੋੜਾ ਵਿਸਥਾਰ ਕਰਾਂਗੇ ਜਦੋਂ ਦਾ ਕਾਲਸ ਵੀ ਲੈ ਪਾਇਆ
0: ਪ੍ਰੈਕਟਿਸ ਮੇਕਸ ਮੈਨ ਪਰਫੈਕਟ ਤੇ ਆਪਾਂ ਇਸ ਕੋਡ ਦੇ ਉੱਤੇ ਜਿਹੜਾ ਉਹ ਵਰਕਆਊਟ ਕਰਾਂਗੇ
1: ਦੱਸੋ ਫਿਰ ਮੈਸੇਜ ਮੈਸੇਜ ਕੀ ਆਇਆ
0: ਮੈਸੇਜ ਸਾਰਿਆਂ ਦਾ ਹੈ ਕਿ ਸਿੰਗਰ ਬਾਰੇ ਜਿਹੜਾ ਉਹ ਇਹਨਾਂ ਨੇ ਦੱਸਿਆ ਕਿ ਮੈਨੂੰ ਦਲਜੀਤ ਦੋਸਾਂਝ ਵਾਲਾ ਗਾਣਾ ਪਸੰਦ ਆ ਬਰੋਕਨ ਸੋਲ ਫਿਰ ਦੋ ਆਪਾਂ ਨੂੰ ਸਤਿ ਸ੍ਰੀ ਅਕਾਲ ਜਾਈਆਂ ਨੇ ਆਫਟਰਨੂਨ ਜਾਈਆਂ ਨੇ
1: ਪਰ
0: ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਗਾਣਾ ਸੁਣਾਊਂਗਾ ਤੇ ਮੈਂ ਇਜਾਜ਼ਤ ਲਊਂਗਾ
1: ਜੇ
0: ਗੱਲਾਂ ਗੱਲਾਂ ਚ ਗੱਲ ਇੰਨੀ ਕੁ ਤੁਰ ਜਾਂਦੀ ਹੈਗੀ ਮੁੜ ਕੇ ਵਾਪਸ
1: ਨਹੀਂ
0: ਫੜ ਹੁੰਦੀ ਤੇ ਹਮੇਸ਼ਾ ਹੀ ਲੇਟ ਹੋ ਜਾਈਦਾ ਪਰ ਹੁਣ ਮੈਂ ਹੋਰ ਕੁਛ ਕਰਾਂ ਨਾ ਕਰਾਂ ਪਰ ਐਟਲੀਸਟ ਇੰਨਾ ਕੁ ਜ਼ਰੂਰ ਕਰ ਰਿਹਾ ਕਿ ਐਵਰੀਥਿੰਗ ਜਿਹੜਾ ਉਹ ਟਾਈਮਲੀ ਕੀਤਾ ਜਾਵੇ
1: ਸੋ ਟਾਈਮਲੀ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਥੈਂਕ ਯੂ ਅੱਜ ਦਾ ਸ਼ੋਅ ਸੁਣਨ ਲਈ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਸੁਣਦੇ ਰਹੋ ਵੱਖੋ ਵੱਖਰੇ ਪ੍ਰੋਗਰਾਮ ਰੇਡੀਓ
0: ਹਾਂਜੀ 1674 AM
1: ਥੈਂਕ ਯੂ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਹਮਾਰੀ
5: ਲਵ ਸਟੋਰੀ ਤੋਂ ਲੈਜੈਂਡਰੀ ਬਣ ਗਏ।
4: ਲੈਜੈਂਡਰੀ ਲਵ ਸਟੋਰੀ
6: ਫ੍ਰੋਮ ਦ ਮੇਕਰਸ ਆਫ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ, ਧਰਮਾ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਚਾਂਦ ਮੇਰਾ ਦਿਲ। ਵਾਚ ਅਨਨਿਆ ਪਾਂਡੇ ਐਂਡ ਲਕਸ਼ਯ ਇਨ ਚਾਂਦ ਮੇਰਾ ਦਿਲ, ਕਮਿੰਗ ਟੂ ਸਿਨੇਮਾਜ਼ ਔਨ May 22nd।
7: ਹਾਂਜੀ ਹਾਂਜੀ, ਓਏ

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45।
2: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
3: मेलबर्न दे साउथ ईस्ट इलाके दे सारे बिल्डर्स ते ब्रिक लेयर्स ले खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स। ओज लिंटल सप्लाई कर देने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल भी करदे हां। कॉन्टैक्ट 0423-102-900, ईमेल sales@ozlintels.au।
4: किचन का स्टाइल डल लगता, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, मेल्टन।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
3: Authorized by the Victorian Government, Melbourne.
4: Haan ji, haan ji.

0: हमारी लव स्टोरी तो लेजेंडरी बन गई।
1: लेजेंडरी लव स्टोरीज की तो एंडिंग ट्रेजिक होती है।
2: From the makers of Rocky और रानी की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
3: Chand Mera Dil, Chand Mera Dil.
4: Sona chahida?
5: Parosa chahida?
4: Quality te buyback vi chahida? Chale aao, Delhi Jewelers, Stockland. Point Cook Vikhe, jithe 22 carat gold, classy silver, dazzling diamonds, ate gemstones, custom jewelry, thode order te ready. Purana sona buyback and exchange turant. Cash chahida, gold loan, easy and safe. Repair, bullion buying, selling, sab ek hi jagah, te o bhi wajib rate te. Delhi Jewelers, 310/2, Main Street, Point Cook, call 0493-536-042. Orbit Homes, apne iradiyan waang sirf imarat nahi, balki apne har ek grahak layi, banaunde ne unna de ਆਦਾ ਇੱਕ ਮਜ਼ਬੂਤ ਕਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
6: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-866-55 ਔਰ ਵਿਜ਼ਿਟ tireforce.com.au
4: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया ZJ स्टोन मेसन फाडे घर नु बनाए एकदम क्लासी असि बनाउने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनालिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 Collins Road, Melton.
7: Yeah, the kid.

ਦਿਨੀ ਤੌਣ ਹਾਂਜੀ ਹਾਂਜੀ ਹਾਂਜੀ ਕੌਣ ਮੁੰਡਾ ਕੌਣ ਇਹਦੀ ਝੁਕਦੀ ਨੀ ਤੌਣ। ਨਮਸਤੇ ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਆਈ ਐਮ ਵੈਰੀ ਮੱਚ ਹੈਪੀ ਟੂਡੇ ਕਿਉਂਕਿ ਦੁਬਾਰਾ ਤੋਂ ਇੱਕ ਸਲੋਟ ਮਿਲ ਗਿਆ ਆਪਣੇ ਖੁਦ ਦੇ ਸ਼ੋਅ ਦਾ। ਇਹਦਾ ਮਤਲਬ ਇਹ ਕਿ ਪਿਛਲੀ ਵਾਰੀ ਜਿਹੜਾ ਸ਼ੋਅ ਕੀਤਾ ਸੀਗਾ ਉਹਦੀ ਫੀਡਬੈਕ ਵਧੀਆ ਹੀ ਆਈ ਹੋਣੀ ਹੈ, ਸੋ ਥੈਂਕਸ ਟੂ ਐਵਰੀ ਵਨ ਜਿਨ੍ਹਾਂ ਨੇ ਸੁਣਿਆ। ਜਿਨ੍ਹਾਂ ਨੇ ਨਹੀਂ ਸੁਣਿਆ ਅੱਜ ਸੁਣ ਲਓ ਪਲੀਜ਼, ਥੈਂਕ ਯੂ ਸੋ ਮਚ, ਪਲੀਜ਼ ਪਲੀਜ਼ ਪਲੀਜ਼ ਸੁਣ ਲਓ। ਵਧੀਆ ਗੱਲ ਹੀ ਕਰਕੇ ਜਾਊਂਗਾ, ਮਜ਼ੇਦਾਰ ਕੋਈ ਗੱਲ ਕਰਕੇ ਜਾਊਂਗਾ, ਕੋਈ ਨਾ ਕੋਈ ਕੰਸੈਪਟ ਸਮਝਾ ਕੇ ਜਾਊਂਗਾ। ਯੂਜਲੀ ਕੋਈ ਕੰਸੈਪਟ ਜੇ ਮੈਂ ਸਮਝਾ ਕੇ ਜਾਊਂਗਾ ਫਿਰ ਉਹਦਾ ਮੇਰੇ ਲਈ ਪੁਆਇੰਟ ਆਫ ਵਿਊ ਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਹੀ ਲੱਗੇ ਕਿ ਬਈ ਕੋਈ ਪ੍ਰੋਬਲਮ ਜੇ ਮੇਰੇ ਮਨ ਦੇ ਅੰਦਰ ਮੇਰੇ ਜ਼ਹਿਨ ਦੇ ਅੰਦਰ ਘੁੱਟ ਘੁੱਟ ਕੇ ਪਈ ਹੋਈ ਹੈ ਨਾ, ਤਾਂ ਉਹ ਯੂਨੀਕ ਨਹੀਂ ਹੈ, ਉਹ ਇੱਕ ਸਿਸਟਮੈਟਿਕ ਬਿਹੇਵੀਅਰਲ ਇਸ਼ੂ ਹੈ ਅਤੇ ਬੇਸਿਕਲੀ ਸਸਤੀ ਥੈਰੇਪੀ ਜੇ ਮੈਂ ਸਹੀ ਗੱਲ ਕਹਾਂ। ਸੋ ਸਸਤੀ ਥੈਰੇਪੀ ਲੈਣ ਲਈ ਆਪਾਂ ਅੱਜ ਇਕੱਠੇ ਹੋ ਚੁੱਕੇ ਹਾਂ। ਉਮੀਦ ਕਰਦਾ ਲਾਸਟ ਟਾਈਮ ਜਦੋਂ ਸਾਡੀ ਗੱਲ ਹੋਈ ਸੀਗੀ ਉਸ ਤੋਂ ਲੈ ਕੇ ਹੁਣ ਤੱਕ ਤੁਹਾਡਾ ਦਿਨ ਤੁਹਾਡੇ ਸ਼ਾਮਾਂ ਸਾਰਾ ਕੁਛ ਵਧੀਆ ਹੀ ਨਿਕਲਿਆ ਹੋਏਗਾ। ਹੋਪਿੰਗ ਯੂ ਆਲ ਆਰ ਡੂਇੰਗ ਵੈਲ। ਅਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਵੀ ਕਾਫੀ ਵਧੀਆ ਮਾਹੌਲ ਚੱਲ ਰਿਹਾ ਜੀ ਪਿਛਲੇ 2-3 ਹਫ਼ਤੇ। ਵਟ ਹੈਵ ਆਈ ਡਨ ਵੈਲ, ਖਿਆਲ ਨਹੀਂ ਆ ਰਿਹਾ ਬਈ ਕੁਛ ਖਾਸ। ਹਾਂ ਬਸ ਕੌਨਸਰਟ ਸੀਗਾ ਸਰਤਾਜ ਦਾ ਮੇਜਰ, ਤਾਂ ਉਹੀ ਸੀ ਜਿਹੜਾ ਆਪਾਂ ਵੇਖਿਆ, ਇਟ ਵਾਜ਼ ਗੁੱਡ। ਤੁਸੀਂ ਵੀ ਜੇ ਦੇਖਿਆ ਅਤੇ ਉੱਥੇ ਜੇ ਸੀਗੇ ਤਾਂ ਜ਼ਰੂਰ ਦੱਸਣਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ, ਸਾਡੇ ਨਾਲ ਜ਼ਰੂਰ ਗੱਲਬਾਤ ਕਰਨਾ। ਬਾਕੀ ਅੱਜ ਦੇ ਸ਼ੋਅ ਨੂੰ ਆਪਾਂ ਥੋੜ੍ਹਾ ਅੱਗੇ ਵਧਾਉਂਦੇ ਹਾਂ, ਤੁਹਾਡੇ ਨਾਲ ਥੋੜ੍ਹੇ ਥੋੜ੍ਹੇ ਗਾਣੇ ਵੀ ਸਾਂਝੇ ਕਰਾਂਗੇ, ਜਾਣ ਲੱਗੇ ਇੱਕ ਪਿਆਰੀ ਜਿਹੀ ਕਹਾਣੀ ਵੀ ਤੁਹਾਨੂੰ ਇੱਕ ਦੱਸਾਂਗੇ ਕੋਈ ਰੀਅਲ ਪਰਸਨੈਲਿਟੀਜ਼ ਤੋਂ ਰਿਲੇਟਡ। ਪਰ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਅੱਜ ਦੇ ਕੰਸੈਪਟ ਲਈ। ਸੋ ਕਲਾਸ ਆਪਣੀ ਕਾਪੀ ਪੈਨ ਲੈ ਕੇ ਇਕੱਠੇ ਹੋ ਜਾਓ ਅਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਟੋਪਿਕ ਦੇ ਬਾਰੇ। ਉਸ ਟੋਪਿਕ ਦਾ ਨਾਮ ਹੈ ਸੰਕ ਕੋਸਟ ਫੈਲਸੀ। ਕਿਆ ਖੂਬਸੂਰਤ ਨਾਮ ਹੈ, ਸੰਕ ਕੋਸਟ ਫੈਲਸੀ। ਅੱਛਾ, ਇਹਦਾ ਨਾਮ ਜੇ ਸੁਣਿਆ ਜੋ ਉਸ ਤੋਂ ਤੁਹਾਡੇ ਜ਼ਹਿਨ ਦੇ ਅੰਦਰ ਕੀ ਆਉਂਦਾ, ਮੈਂ ਇਸ ਕਰਕੇ ਥੋੜ੍ਹਾ ਬਫਰ ਲੈ ਰਿਹਾ ਕਿ ਤੁਹਾਡੇ ਜ਼ਹਿਨ 'ਚ ਕੀ ਆਉਂਦਾ। ਤੁਸੀਂ ਇੱਕ ਇਹ ਵੀ ਸੋਚੋ ਕਿ ਵਟ ਡੂ ਯੂ ਥਿੰਕ ਕਿ ਇਜ਼ ਗੋਇੰਗ ਔਨ ਇਨ ਯੋਰ ਹੈਡ ਵੈਨ ਆਈ ਸਪੀਕ ਕਿ ਯਾਰ ਅਸੀਂ ਸੰਕ ਕੋਸਟ ਫੈਲਸੀ ਬਾਰੇ ਗੱਲਬਾਤ ਕਰਨੀ ਹੈ, ਹੈ ਨਾ ਜੀ। ਬਹੁਤ ਬੇਸਿਕ ਜੀ ਚੀਜ਼ ਹੈ ਪਰ ਬਹੁਤ ਜ਼ਰੂਰੀ ਚੀਜ਼ ਹੈ। ਟੈਕਨੀਕਲ ਡੈਫੀਨੇਸ਼ਨ ਜੀ ਇਸ ਚੀਜ਼ ਦੀ ਹੈ ਕਿ ਜੀ ਦਾ ਟੈਂਡੈਂਸੀ ਟੂ ਕੰਟੀਨਿਊ ਇਨਵੈਸਟਿੰਗ ਇਨ ਸਮਥਿੰਗ ਬਿਕੋਜ਼ ਆਫ ਪ੍ਰੀਵੀਅਸਲੀ ਇਨਵੈਸਟਿਡ ਰਿਸੋਰਸਿਸ ਈਵਨ ਵੈਨ ਕੰਟੀਨਿਊਇੰਗ ਇਜ਼ ਨੋ ਲੋਂਗਰ ਦਾ ਬੈਸਟ ਡਿਸੀਜਨ। ਜੀ ਬਿਲਕੁਲ ਜੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜੀ ਆਪਾਂ ਆਪਣਾ ਹੱਥ ਨਾ ਰੋਕ ਪਾਉਣਾ, ਆਪਣਾ ਮਨ ਨਾ ਰੋਕ ਪਾਉਣਾ ਕਿਸੇ ਚੀਜ਼ 'ਤੇ ਬਾਰ ਬਾਰ ਇਨਵੈਸਟ ਕਰਨ ਤੋਂ, ਭਾਵੇਂ ਸਾਡਾ ਟਾਈਮ ਹੋਵੇ, ਭਾਵੇਂ ਸਾਡਾ ਐਫਰਟ ਹੋਵੇ, ਭਾਵੇਂ ਸਾਡਾ ਮਨੀ ਹੋਵੇ, ਕਿਉਂਕਿ ਅਸੀਂ ਪਹਿਲੇ ਵੀ ਉਹਦੇ 'ਤੇ ਇਨਵੈਸਟ ਕਰਦੇ ਆ ਰਹੇ ਹਾਂ ਅਤੇ ਸਾਨੂੰ ਪਤਾ ਕਿ ਇਹ ਖੂਹ ਖਾਤੇ ਜਾਣਾ ਹੈ ਕਿ ਕਿਸੇ ਕੰਮ ਨਹੀਂ ਆਉਣੀ ਇਹ ਚੀਜ਼, ਜੇ ਭਾਵੇਂ ਉਹ ਕਿਸੇ ਚੀਜ਼ ਦੇ ਅੰਦਰ ਇਨਵੈਸਟਮੈਂਟ ਹੋਵੇ, ਭਾਵੇਂ ਕਿਸੇ ਦੇ ਨਾਲ ਤੁਹਾਡਾ ਕੋਈ ਆਪਸੀ ਰਿਸ਼ਤਾ ਹੋਵੇ, ਜਾਂ ਫਿਰ ਕਿਸੇ ਇੱਦਾਂ ਦੇ ਸਰਕਲ ਜਾਂ ਗਰੁੱਪ ਦੇ ਅੰਦਰ ਤੁਸੀਂ ਕਿਸੇ ਔਰਗਨਾਈ

ਵਾਲੀ ਵੈਲਿਊ ਨਹੀਂ ਪੈਣੀ ਇੱਥੇ ਜਿਹੜੇ ਮੈਂ ਪੈਸੇ ਲਗਾ ਰਿਹਾ ਨਾ ਬਾਰ ਬਾਰ ਮੇਰਾ ਜਿਹੜਾ ਉਹ ਫਲਾਨ ਦੋਸਤ ਹੈਗਾ ਜਾਂ ਫਿਰ ਰਿਸ਼ਤੇਦਾਰ ਹੈ ਉਹਨੂੰ ਮੈਂ ਜਿਹੜੀ ਆਰਥਿਕ ਸਹਾਇਤਾ ਕਰਦਾ ਜਾਂ ਫਿਰ ਮੈਂ ਉਹਨੂੰ ਸਹਾਇਤਾ ਨਹੀਂ ਤਾਂ ਅੱਜ ਕੱਲ੍ਹ ਵੀ ਬਹੁਤ ਚੱਲਦਾ ਨਾ ਕਿ ਯਾਰ ਤੂੰ ਮੈਨੂੰ ਥੋੜ੍ਹੇ ਪੈਸੇ ਦੇ ਦੇ ਅਤੇ ਜੇ ਮੇਰੀ ਗੱਲਬਾਤ ਬਣ ਗਈ ਤਾਂ ਮੈਂ ਤੈਨੂੰ ਵੱਧ ਕਰਕੇ ਮੋੜਾਂਗਾ ਹੈ ਨਾ ਉਹ ਤੁਸੀਂ ਵੀ ਜਾਣਦੇ ਹੁੰਦੇ ਹੋ ਅੰਦਰ ਖਾਤੇ ਕਿ ਯਾਰ ਹੋਣਾ ਕੁਛ ਵੀ ਨਹੀਂ ਆ ਇਹਦੇ ਇੱਥੋਂ ਵਾਪਸੀ ਕੋਈ ਨਹੀਂ ਆਉਣੀ ਪਰ ਕਿਉਂਕਿ ਤੁਸੀਂ ਪਹਿਲੇ ਵੀ ਦਿੰਦੇ ਆ ਰਹੇ ਹੋ ਤਾਂ ਤੁਸੀਂ ਹੁਣ ਵੀ ਨਹੀਂ ਰੋਕੋਗੇ ਸੇਮ ਗੱਲ ਆਪਾਂ ਹੋਰ ਵੀ ਕਾਫੀ ਚੀਜ਼ਾਂ ਦੇ ਉੱਪਰ ਲਗਾ ਸਕਦੇ ਹਾਂ ਅਤੇ ਉਹ ਜਿਹੜੀ ਸੇਮ ਗੱਲ ਆ ਉਹ ਰਿਸ਼ਤਿਆਂ 'ਤੇ ਵੀ ਲਗਾ ਸਕਦੇ ਕਿ ਹੋ ਸਕਦਾ ਤੁਹਾਡਾ ਭਰਾ ਭੈਣ ਹੋਣ ਤੁਹਾਡੀ ਮੈਰਿਜ 'ਚ ਹੋ ਸਕਦਾ ਯੰਗ ਆਡੀਅੰਸ ਜੇ ਸੁਣ ਰਹੀ ਹੈ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਹੋ ਸਕਦਾ ਤੁਹਾਡੇ ਦੋਸਤ ਯਾਰ ਮਿੱਤਰ ਹੋ ਸਕਦੇ ਆ ਕਿ ਹੋ ਸਕਦਾ ਤੁਸੀਂ ਉਹਨਾਂ ਨੂੰ ਬਹੁਤਾ ਦਿਓ ਆਪਣੇ ਵੱਲੋਂ ਆਪਣਾ ਮਨ ਆਪਣੀ ਇੰਟਲੈਕਚੁਅਲ ਪਾਵਰ ਆਪਣੀ ਹੈਲਪ ਤੁਸੀਂ ਕਰਦੇ ਰਹੋ ਪਰ ਤੁਹਾਨੂੰ ਕਦੀ ਉਹ ਵਾਪਸੀ ਨਾ ਮਿਲੇ ਕਦੀ ਰੈਸੀਪ੍ਰੋਕੇਟ ਨਾ ਹੋਵੇ ਅਤੇ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਕਰਦੇ ਆ ਰਹੇ ਹੋ ਤਾਂ ਵੀ ਤੁਸੀਂ ਹੁਣ ਵੀ ਨਹੀਂ ਰੁਕ ਪਾ ਰਹੇ ਜਦਕਿ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਫਾਇਦਾ ਨਹੀਂ ਹੈ ਨਾ ਪਿਛਲੇ ਸੀਜ਼ਨ ਕਹਿਤਾ ਵਾ ਕਿਆ ਬਾਤ ਹੈ ਪਿਛਲੇ ਸ਼ੋਅ ਦੇ ਅੰਦਰ ਜਦੋਂ ਆਪਾਂ ਗੱਲਬਾਤ ਕੀਤੀ ਸੀਗੀ ਨਾ ਤਾਂ ਇਹੀ ਕਿਹਾ ਸੀ ਕਿ ਜਿੰਨੇ ਵੀ ਇਹਦੇ ਕੰਸੈਪਟਸ ਨੇ ਨਾ ਇਹ ਸੁਣੇ ਸੁਣਾਏ ਨੇ ਹਰ ਕਿਸੇ ਨੂੰ ਪਤਾ ਹੈ ਕਿ ਕੋਈ ਅਲੱਗ ਚੀਜ਼ ਨਹੀਂ ਨਿਕਲੂਗੀ ਇਹਦੇ ਅੰਦਰ ਜੇ ਮੈਂ ਬੋਲੂੰਗਾ ਪਰ ਪੁਆਇੰਟ ਇਹ ਆ ਕਿ ਇਹਨੂੰ ਆਪਾਂ ਸਾਇੰਸ ਬੈਕਡ ਗੱਲ ਕਰਨੀ ਹੈ ਸੋ ਸਾਇੰਸ ਬੈਕਡ ਗੱਲ ਇਹ ਹੁੰਦੀ ਕਿ ਜੇ ਤੁਸੀਂ ਸੋਰਸ ਦੱਸ ਦਿਉ ਕਿ ਬਈ ਇਹ ਵਾਲਾ ਰਿਸਰਚ ਪੇਪਰ ਲਿਖਿਆ ਗਿਆ ਇਸ ਬਾਰੇ ਇਹ ਗੱਲਬਾਤ ਹੋਈ ਹੈ ਤਾਂ ਫਿਰ ਤੁਹਾਨੂੰ ਇੱਕ ਸਟੈਂਪ ਲੱਗ ਜਾਂਦਾ ਤੁਹਾਡੀ ਉਸ ਸੋਚ ਦੇ ਉੱਪਰ ਕਿ ਕੋਈ ਇੰਨੀ ਰੌਲੇ ਵਾਲੀ ਗੱਲ ਨਹੀਂ ਹੈ ਬਈ ਕਿ ਦਿਸ ਹੈਪਨਸ ਟੂ ਐਵਰੀ ਵਨ ਐਟਲੀਸਟ ਐਵਰੀ ਵਨ ਦੈਟ ਵੀ ਨੋ ਹੈ ਨਾ ਸੋ ਜੀ ਇਹ ਜਿਹੜਾ ਇਹਦੇ ਉੱਪਰ ਗੱਲਬਾਤ ਕੀਤੀ ਹੈ ਇਸ ਕੰਸੈਪਟ ਦੇ ਉੱਪਰ ਜਿਹਦਾ ਨਾਮ ਹੈ ਸੰਕ ਕੋਸਟ ਫੈਲਸੀ ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ ਆਰਕਸ ਐਂਡ ਬਲਮਰ ਇਹ ਦੋ ਪ੍ਰੋਫੈਸਰ ਨੇ ਓਹਾਇਓ ਯੂਨੀਵਰਸਿਟੀ ਦੇ ਅੰਦਰ ਉਹਨਾਂ ਨੇ ਪੇਪਰ ਲਿਖਿਆ ਦ ਸਾਈਕੋਲੋਜੀ ਆਫ ਸੰਕ ਕੋਸਟ ਪਬਲਿਸ਼ ਕੀਤਾ ਉਹਨਾਂ ਨੇ ਔਰਗਨਾਈਜੇਸ਼ਨਲ ਬਿਹੇਵੀਅਰ ਐਂਡ ਹਿਊਮਨ ਡਿਸੀਜਨ ਪ੍ਰੋਸੈਸਿਸ ਵੋਲਿਊਮ 35 ਪੰਨਾ ਨੰਬਰ 124 ਤੋਂ 140 ਦੇ ਵਿੱਚ ਓਹਾਇਓ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਇਹਦੇ ਉੱਪਰ ਬਾਅਦ 'ਚੋਂ ਵੀ ਕਾਫੀ ਕੰਮ ਹੋਇਆ ਇਹਨੂੰ ਹੋਰ ਵਿਸਥਾਰ 'ਚ ਰਿਚਰਡ ਥੈਲਰ ਨਾਮ ਦੇ ਇੱਕ ਇਕੋਨੋਮਿਸਟ ਨੇ ਉਹਨਾਂ ਨੇ ਇਹਦੇ ਉੱਪਰ ਬਿਹੇਵੀਅਰਲ ਆਪਣੀ ਬਿਹੇਵੀਅਰਲ ਇਕਨੋਮਿਕਸ ਦੀ ਕਿਤਾਬ ਦੇ ਅੰਦਰ ਜਦੋਂ ਇਹਦੇ ਬਾਰੇ ਗੱਲਬਾਤ ਕੀਤੀ ਹੈ ਇਹਨੂੰ ਹੋਰ ਥੋੜ੍ਹਾ ਵਿਸਥਾਰ ਨਾਲ ਜੋ ਉਹ ਸੋਚਦੇ ਸੀਗੇ ਉਹਦੇ ਬਾਰੇ ਗੱਲ ਕੀਤੀ ਹੈ ਹੀ ਹੈਜ਼ ਆਲਸੋ ਵਨ ਨੋਬਲ ਪ੍ਰਾਈਜ਼ ਆਲਸੋ ਫੋਰ ਦ ਸੇਮ ਉਸ ਤੋਂ ਬਾਅਦ ਸਟਰੋ ਐਂਡ ਰੋਸ 1989 'ਚ ਅੰਡਰਸਟੈਂਡਿੰਗ ਬਿਹੇਵੀਅਰ ਇਨ ਐਸਕਲੇਸ਼ਨ ਸਿਚੁਏਸ਼ਨ ਥੈਲਰ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਟੂਵਰਡ ਅ ਪੋਜ਼ਿਟਿਵ ਥਿਊਰੀ ਆਫ ਕੰਜ਼ਿਊਮਰ ਚੋਇਸ 1980 ਅਤੇ ਕਾਨੇਮਨ ਐਂਡ ਟਵਰਸਕੀ ਲੋਸ ਅਵਰਜਨ ਰਿਸਰਚ ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕੰਸੈਪਟ ਹੈ ਉਹ ਵੀ ਇਹਦੇ ਤੋਂ ਹੀ ਨਿਕਲ ਕੇ ਆਇਆ ਸੋ ਇਟਸ ਅ ਵੈਰੀ ਸਾਇੰਸ ਬੈਕਡ ਥਿੰਗ ਜੇ ਤੁਹਾਨੂੰ ਲੱਗਦਾ ਨਾ ਕਿ ਇਹ ਤੁਹਾਨੂੰ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਉਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਯਾਰ ਮੈਂ ਹਰ ਵਾਰੀ ਆਪਣੇ ਮਨ ਨੂੰ ਮਨਾਉਂਦਾ ਕਿ ਯਾਰ ਹੁਣ ਅੱਜ ਮੈਂ ਬੇਇੱਜ਼ਤ ਹੋ ਗਿਆ ਇਸ ਮਹਿਫਲ ਦੇ ਅੰਦਰ ਜਾਂ ਫਿਰ ਮੈਂ ਅੱਜ ਇਸ ਚੀਜ਼ ਦੇ ਉੱਪਰ ਪੈਸੇ ਖਰਚ ਕਰਤੇ ਮੈਂ ਨੈਕਸਟ ਟਾਈਮ ਨਹੀਂ ਕਰਨੇ ਜਾਂ ਫਿਰ ਇਸ ਮਹਿਫਲ 'ਚ ਮੈਂ ਦੁਬਾਰਾ ਵਾਪਸ ਨਹੀਂ ਆਉਣਾ ਜਾਂ ਫਿਰ ਇਸ ਰਿਸ਼ਤੇ ਨੂੰ ਮੈਂ ਅੱਗੇ ਨਹੀਂ ਵਧਾਉਣਾ ਫਿਰ ਵੀ ਤੁਸੀਂ ਆਪਣਾ ਨੂੰ ਰੋਕ ਨਹੀਂ ਪਾਉਂਦੇ ਹੋ ਤਾਂ ਦੇਰ ਇਜ਼ ਅ ਸਾਇੰਸ ਬਿਹਾਈਂਡ ਇਟ ਅਤੇ ਆਪਾਂ ਹੁਣ ਹੋਰ ਇਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਹੁਣ ਜੀ ਇਹਦੇ ਅੰਦਰ ਆਪਾਂ ਨੈਕਸਟ ਪੁਆਇੰਟ ਦੇ ਅੰਦਰ ਗੱਲਬਾਤ ਇਹ ਕਰਾਂਗੇ ਕਿ ਆਪਾਂ ਇਹਦੇ ਕਿਹੜੇ ਕਿਹੜੇ ਐਗਜ਼ਾਮਪਲਸ ਯੂਜ਼ ਕਰ ਸਕਦੇ ਹਾਂ ਗਿਵਨ ਕਿ ਇਸ ਸਿਚੁਏਸ਼ਨ ਦੇ ਅੰਦਰ ਇਸ ਤਰ੍ਹਾਂ ਦਾ ਕੀ ਹੈ ਜੋ ਆਪਾਂ ਨੋਰਮਲ ਲਾਈਫ ਦੇ ਅੰਦਰ ਵੇਖਦੇ ਹਾਂ ਨਾ ਜਿਸ ਰਿਲੇਸ਼ਨਸ਼ਿਪ ਦੇ ਅੰਦਰ ਅਗੇਨ ਉਹੀ ਨਾ ਲੈਟ ਸਪੋਜ਼ ਕਦੀ ਕੋਈ ਬੰਦਾ ਕਹਿ ਜਾਂਦਾ ਕਿ ਯਾਰ 5 ਸਾਲ ਹੋ ਗਏ ਮੈਨੂੰ ਇਸ ਦੋਸਤੀ ਨੂੰ ਕਾਇਮ ਰੱਖਦਿਆਂ ਹੋਇਆ ਮੈਂ ਜਦ ਆਇਆ ਇਹੀ ਮੇਰੇ ਯਾਰ ਮਿੱਤਰ ਨੇ ਇਹੀ ਮੇਰੇ ਹਾਊਸਮੇਟ ਰਹੇ ਆ ਹੈ ਨਾ ਹੁਣ ਭਾਵੇਂ ਉਹਨਾਂ ਦਾ ਮੇਰੇ ਨਾਲ ਵਰਤਨ ਦਾ ਤਰੀਕਾ ਬਦਲ ਗਿਆ ਮੈਨੂੰ ਦੱਸਦਾ ਪਰ ਚਲੋ ਕੋਈ ਗੱਲ ਨਹੀਂ ਮੈਂ ਲੱਗਾ ਰਹਿੰਦਾ ਹੈ ਨਾ ਕਰੀਅਰ ਦੇ ਅੰਦਰ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਪਾਂ ਕਿਉਂਕਿ ਇੱਕ ਚੀਜ਼ ਪੜ੍ਹੀ ਹੁੰਦੀ ਹੈ ਇੱਕ ਸੈਕਸ਼ਨ ਪੜ੍ਹਿਆ ਹੁੰਦਾ ਕਿਉਂਕਿ ਮੈਂ ਕਮਰਸ ਕੀਤੀ ਹੈ ਜਾਂ ਫਿਰ ਕਿਉਂਕਿ ਮੈਂ ਇੰਜੀਨੀਅਰਿੰਗ ਕੀਤੀ ਹੈ ਮੈਂ ਉਸ ਪੜ੍ਹਾਈ ਦੇ ਅਕੋਰਡਿੰਗਲੀ ਹੀ ਜੋਬ ਕਰਦਾ ਜਾਂ ਫਿਰ ਮੇਰੀ ਜਿਹੜੀ ਪਿਛਲੀ ਜੋਬ ਸੀਗੀ ਮੈਂ ਉਹਦੇ ਹੀ ਅਗਲੀ ਜੋਬ ਕਰਨ ਦੀ ਕੋਸ਼ਿਸ਼ ਕਰਦਾ ਕੁਛ ਲੋਕ ਬਿਜ਼ਨਸ ਪਰਿਵਾਰਾਂ ਤੋਂ ਆਉਂਦੇ ਆ ਹੈ ਨਾ ਜਾਂ ਫਿਰ ਐਗਰੀਕਲਚਰ ਪਰਿਵਾਰਾਂ ਤੋਂ ਆਉਂਦੇ ਕਿ ਫਿਰ ਜੋ ਜੱਦੀ ਪੁਸ਼ਤੈਨੀ ਕੰਮ ਚੱਲਦਾ ਪਿਆ ਕਿ ਉਹੀ ਕਰਦੇ ਰਹਿਣਾ ਹੋ ਸਕਦਾ ਤੁਹਾਡੀ ਫਿਨੈਸ
ਤੁਹਾਡਾ ਟੈਲੈਂਟ, ਤੁਹਾਡਾ ਐਕਸਾਈਟਮੈਂਟ ਲੈਵਲ ਵੀ ਸ਼ਾਇਦ ਕਿਸੇ ਹੋਰ ਕੰਮ ਦੇ ਅੰਦਰ ਜ਼ਿਆਦਾ ਉੱਭਰ ਕੇ ਆਉਂਦਾ ਹੋਵੇ,

ਸ਼ਾਇਦ ਤੁਸੀਂ ਕਿਸੇ ਹੋਰ ਕੰਮ ਦੇ ਅੰਦਰ ਫੀਲ ਕਰਦੇ ਹੋਵੋ ਕਿ ਆਈ ਕੁੱਡ ਡੂ ਮੱਚ ਬੈਟਰ, ਬਟ ਜਸਟ ਬਿਕੋਜ਼ ਆਈ ਹੈਵ ਬੀਨ ਡੂਇੰਗ ਦਿਸ ਫੋਰ ਅ ਵਾਈਲ, ਕਿਉਂਕਿ ਮੈਂ ਇਹ ਕਰਦਾ ਆ ਰਿਹਾ ਇੰਨੇ ਟਾਈਮ ਤੋਂ, ਤਾਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ। ਅੱਛਾ, ਸੇਮ ਵੈਸੇ ਸੇਮ ਚੀਜ਼ ਜੇ ਆਪਾਂ ਛੁੱਟ ਮੁੱਟ ਗੱਲ ਨਾਲ ਕਰ ਲਈਏ ਤਾਂ ਇੰਡੀਅਨ ਟੀ ਵੀ ਇੰਡਸਟਰੀ ਵੀ ਇਹਦੇ 'ਤੇ ਹੀ ਚੱਲ ਰਹੀ ਹੈ। ਕਿੰਨੇ ਸੀਰੀਅਲਸ ਨੇ ਉਹ ਅੱਜ ਤੱਕ ਇਸ ਕਰਕੇ ਚੱਲ ਰਹੇ ਆ ਕਿਉਂਕਿ ਸਾਨੂੰ ਆਦਤ ਹੈ, ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ, ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ ਵਧੀਆ ਲੱਗਾ ਹੋਵੇ? ਬਾਈ ਮੈਂ ਧੁਰੰਧਰ ਤੋਂ ਬਾਅਦ ਧੁਰੰਧਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ, ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ ਆ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ, ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕੰਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਇੱਕ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ, ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ, ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ, ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ, ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕੰਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ, ਹੈ ਨਾ, ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ, ਪਰ ਨਹੀਂ ਜੀ ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇਅਰ ਟੂ ਸਟੋਪ, ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ, ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕੰਸੈਪਟ ਵੀ ਸਮਝਾਊਂਗਾ, ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕਿ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਝ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ 2 ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਸਿਮਟਮ ਹੈ ਨਾ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵੋਟ ਇਜ਼ ਦਾ ਰੀਜ਼ਨ, ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋਂ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ 3-4 ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਹੈ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾ ਜੀ, ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਓਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਹੈ ਨਾ ਕਿ ਇੱਕ ਵਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੇ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਹੈ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਨਾ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

हाँ जी, मैं कृष्णा भारद्वाज आपकी खिदमत में दोबारा हाजिर हूँ। कैसे हैं आप? लगता है आप काफ़ी समय से मुझे मिस कर रहे होंगे। दैट वॉज अ वेरी पुअर जोक गाइस, इट्स ऑन मी, मेरी गलती। तो असी आ गए जी वापस, फाइनल फाइनल फाइनल राउंड हूँ अपनी गलबात का एंड हो लगा, गलबात खत्म हो लगी है। थोड़े तो मेरे विछोड़े दे विच थोड़ा जहा समा रह गया, तो आप हुण इन्नू गल नूं अगे वधांदे होए खत्म करिए। इसनों इस दी डेस्टिनी तक, सॉरी डेस्टिनेशन तक, डेस्टिनी भी वैसे सही वर्ड से, पर चलो जो है सो है, डेस्टिनेशन तक लैके चलिए। तो जी हुण यह है कि हाउ टू को ओवरकम दिस, ये अंदर भी जी वो प्रधान होरी दस के गए ने। एंड टू बी वेरी ऑनेस्ट, सब कुछ बहुत प्रैक्टिकल है। एंड अगेन, जो तुसी हजे तक मेरे नाल बने पए हो तुहानू पता है की करना, बट स्टिल मैं दस के जाऊँगा। सो अपने कॉपी पेन फिर तो तैयार रखो, क्योंकि हुणे ही थोड़े कोल इदा दे जवाब आन लगे हैं। ठीक है जी। सो टू ओवरकम ए वाली फीलिंग, ए टेंडेंसी हटाने लिए थोनों एक डिसरप्शन लगानी पैनी है अपने अंदर, है ना। एक डिसरप्टर होना चाहिए जिस करके तुसी ये काम करना हट जाओ, तुसी बार बार नुकसान वालू खुद जाना रोक लो खुद नू, है ना। सो चार एक्सरसाइजेज दसियां जी उन्होंने। ठीक है जी। पहली एक्सरसाइज है जी फ्यूचर फोकस्ड थिंकिंग। सिंपल है, उसके अंदर यह जी कि समझो तुसी जो भी कर रहे हो, भावें अगेन ओ वाला पैसा इनवैसट, ओ वाले रिलेशनशिप च इनवैसट, या फिर ओ वाले चार दोस्तों च इनवैसट, जो भी इनवैसट कर रहे हो, अपना मन अपना धन जो भी, तुसी ए सोचना आराम नाल शांत दिमाग नाल कि जे यह चीज़ अज तो मैं शुरू करन लगा हुंदा, जे मैं हुण तक कदी कीती ही ना हुंदी तो की मैं करदा। Ask yourself because you need to be in the present, right? So एक तो ये हो गया। फिर दूसरा जी कि बशीर बद्र साहब ने कहा है कि जो गुजर गई सो बात गई, ए सेकेंड भी उन्होंने यही कहा, पर इन्होंने बेसिकली यही समझाया कि जो चला गया चला गया, जो भी इन्वेस्ट कर चुके हो वह जा चुका। नो बडी ओ यू, जे तुसी किसी नाल चंगे हो, जे तुसी किसी का कुछ किया तो ये थानू लगता मॉरली कि थानू वह चीज़ वापस आनी चाहिए है, पर कोई भी इस चीज़ की जिम्मेवारी नहीं चकता। कोई भी कितने भी रिटन टैक्सट नहीं है कि कोई थोड़े नाल उदा ही व्यवहार करे जिदा तुसी उन्हां नाल करते हो। तो सेम गोज विद मनी, जे थानू लगता कि अज वह चीज़ इन्वेस्टमेंट मैं जो करता पाया, मैं कभी ना कभी पैसा वापस मुड़ के आऊगा, तो इदा नहीं हुंदा। तुसी जिन्ने मर्जी पैसे अपने सुटने सुट लो, खराब करने कर लो, पर इदा कभी चीज़ां ठीक नहीं हुंदियां। फिर है जी ओपरचुनिटी कॉस्ट, जिदी मैं गल पहले भी की सी थोड़े ना, है ना, कि जे मैं यही पैसा या यही एनर्जी इत्थे लाने नालों कितने होर लगावां, इत्थे लगाने नालों कितने होर लगावां, शायद की पता बैटर आ जाए रिजल्ट, हो सकता है कि बैटर थिंग्स हैपन टू मी, हो सकता है कि मैनू ज़्यादा बेहतर लोग मिलन। हाँ, पहले पहले हर चीज़ थोड़ी औखी लगती है, पहले पहले नवे लोगों से दोबारा उठना बैठना विचरना औखा लगता है, पहले पहले दोबारा नवी इन्वेस्टमेंट करनी औखी लगती है, नवा रिश्ता बनाना औखा लगता है ना, पर ओहो समा एक नवी चीज़ नू देना शायद जेड़ा थोड़े लिए बेहतरी कर सके, रादर दैन उस चीज़ से वो समा तो पैसा लगाना जेड़ा थानू पता है कि वो थानू सिर्फ नुकसान ही करेगा, इज़ मच बैटर। एंड जी लास्ट वाला जी अगेन फ्यूचर फोकस्ड थिंकिंग जी सी ना, वो नैक्सट एक्सरसाइज है। एंड ये मैंने सब तो वधिया लगी है, इसलिए मैं लास्ट से रखा सगा, यह है कि जो भी इदा का दोबारा डिसीजन लैन लगो ना, तो अज की तरीक देख लैना, जो भी तरीक होएगी उस दिन की, उसनू सीधे दे सीधे 5 साल अगे लै जाना, तो कहना 5 साल बाद वाला मैं ये चीज़ नू किद्दा वेखांगा, एंड 5 साल बाद वाला मैं कि यह चीज़ करांगा, एंड कि 5 साल बाद वाले मैं नू ए चीज़ दा कोई फर्क पेगा। आई एम प्रिटी मच श्योर वी ऑल नो वट द आंसर विल बी, एंड उस आंसर दे उपर एक्सरसाइज करना। एंड इस तरीके नाल इस कंसैप्ट नू जे आपां समझे हाँ, तो जे इस कंसैप्ट नाल थोड़ा जा थानू ये लगा कि हाँ यार ये तो मेरी हल्की जी प्रॉब्लम है, तो थोड़ा मन मिलिया, तो फीडबैक भी जरूर देना यार, है ना, कि वधिया लगा कि नहीं लगा, नहीं तो किसी और चीज़ की तैयारी कर लेंगे, बट आई बिलीव कि दिस शुड हेल्प एवरीवन। सो दिस वॉज संक कॉस्ट फैलेसी। तालियां।
ਚਲੋ ਇੰਨੀ ਜੀ ਗੱਲਬਾਤ ਹੀ ਸੀ ਜੀ, ਥੈਂਕ ਯੂ ਸਾਰੀ ਗੱਲਬਾਤ ਸੁਣਨ ਲਈ। ਐਂਡ ਜਾਣ ਤੋਂ ਪਹਿਲਾਂ ਇਹ ਹੋ ਸਕਦਾ ਕੱਲ੍ਹ ਨੂੰ ਕੰਸੈਪਟ ਬਦਲੀ ਜਾਣ, ਪਰ ਜਦੋਂ ਵੀ ਤੁਸੀਂ ਕਦੀ ਮੇਰੇ ਨਾਲ ਬੈਠੇ ਹੋਵੋਗੇ, ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹੋਵੋਗੇ, ਅਤੇ ਮੈਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਨਾਂ ਨੂੰ ਕੋਈ ਅੱਛਾ ਜਿਹਾ ਕਿੱਸਾ ਕਹਾਣੀ ਵੀ ਜਾਂਦਾ ਹੋਇਆ ਸੁਣਾ ਕੇ ਜਾਵਾਂ, ਹੈ ਨਾ। ਸੋ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ ਕਿ ਹੰਗਾਮਾ ਕਿਉਂ ਹੈ ਬਰਪਾ, ਜਿਹੜੀ ਗਜ਼ਲ ਉਹ ਕਿੱਥੋਂ ਆਈ, ਹੈ ਨਾ। ਅੱਜ ਅਸੀਂ ਗੱਲ ਕਰਾਂਗੇ ਹਿਸਾਬ ਕਿਤਾਬ ਦੀ, ਠੀਕ ਹੈ ਜੀ, ਕਿ ਇਸ ਦੁਨੀਆਂ ਦਾ ਲੇਖਾ ਜੋਖਾ ਇੱਥੇ ਦਾ ਹੀ ਆ। ਰੀਅਲ ਸਟੋਰੀ ਜਾਵੇਦ ਅਖਤਰ ਸਾਹਿਬ ਨਾਲ ਵਾਪਰੀ ਹੋਈ, ਉਹਨਾਂ ਦੀ ਹੀ ਜ਼ੁਬਾਨੀ, ਠੀਕ ਹੈ। ਸੋ ਇਹ ਜਿਹੜੀ ਗੱਲਬਾਤ ਹੈ ਇਹ ਕੁਛ ਸਾਲ ਪੁਰਾਣੀ ਹੈ। ਕਿੰਨੇ ਕੁ ਸਾਲ ਪੁਰਾਣੀ ਹੈ ਮੈਂ ਦੱਸਦਾ ਜੀ, ਕਿੰਨੇ ਸਾਲ ਪੁਰਾਣੀ ਹੈ ਕਹਾਣੀ ਹੈ ਜੀ, 1960s ਦੀ ਜਾਂ 50s ਦੀ। ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਮੈਂ ਤਦ ਨਾ 20-21 ਸਾਲਾਂ ਦਾ ਸੀਗਾ, ਨਵਾਂ ਨਵਾਂ ਮੈਂ ਇੰਡਸਟਰੀ 'ਚ ਆਇਆ, ਮੈਨੂੰ ਕੰਮ ਮਿਲੇ ਨਾ, ਉੱਪਰੋਂ ਗੁਰਬਤ ਮਾਸ਼ਾਅੱਲਾ ਬਹੁਤ ਜ਼ਿਆਦਾ, ਕਾਫੀ ਜ਼ਿਆਦਾ ਗਰੀਬੀ ਅਤੇ ਕਾਫੀ ਜ਼ਿਆਦਾ ਗੁਰਬਤ ਦੇ ਨਾਲ ਬੈਠੇ ਹੋਏ ਇੱਕ ਅਨਇੰਪਲੋਇਡ ਆਦਮੀ ਦਾ ਕਿਆ ਹੀ ਹੋ ਸਕਦਾ, ਉਹ ਵੀ ਬਗਾਨੇ ਸ਼ਹਿਰ ਦੇ ਅੰਦਰ, ਬੰਬੇ ਵਰਗੇ ਬਗਾਨੇ ਸ਼ਹਿਰ ਦੇ ਅੰਦਰ। ਤਾਂ ਹੋਇਆ ਇਹ ਕਿ ਜਾਵੇਦ ਅਖਤਰ ਸਾਹਿਬ ਨੇ ਥੋੜ੍ਹਾ ਜਿਹਾ ਨਾ ਹੌਸਲਾ ਕਰਕੇ ਇਹ ਠਾਨੀ ਕਿ ਮੈਂ ਕਿਸੇ ਕੋਲ ਜਾ ਕੇ ਨਾ ਹੈਲਪ ਮੰਗਦਾ। ਉਹ ਸਾਹਿਰ ਲੁਧਿਆਨਵੀ ਸਾਹਿਬ ਕੋਲ ਗਏ। ਸਾਹਿਰ ਲੁਧਿਆਨਵੀ ਸਾਹਿਬ ਉਸ ਟਾਈਮ ਦੇ ਸਭ ਤੋਂ ਮਕਬੂਲ, ਉਸ ਟਾਈਮ ਕੀ ਵੈਸੇ ਅੱਜ ਦੇ ਵੀ ਸਮੇਂ ਦੇ ਸਭ ਤੋਂ ਮਕਬੂਲ ਰਾਈਟਰ ਸੀਗੇ, ਠੀਕ ਹੈ ਜੀ। ਉਹ ਗਏ, ਕਹਿੰਦੇ ਕਿ ਜਨਾਬ ਮੈਂ ਆਪਕੋ ਤੋਂ ਪਤਾ ਹੈ ਕਾਮ ਵਾਮ ਹੈ ਨਹੀਂ ਹੈ, ਔਰ ਮੁਝੇ ਪੈਸੋਂ ਕੀ ਕੁਛ ਤੰਗੀ ਵੀ ਹੈ, ਤੋ ਹੋ ਸਕੇ ਤੋ ਮੁਝੇ ਕਹੀਂ ਪਰ ਕਾਮ ਵਗੈਰਾ ਹੋ ਸਕੇ ਤੋ ਦਿਲਵਾ ਦੇ, ਕਹੀਂ ਰੈਫਰੈਂਸ ਵਗੈਰਾ ਦਿਲਵਾ ਦੇ, ਸਿਫਾਰਿਸ਼ ਵਗੈਰਾ ਲਗਵਾ ਦੇ, ਮੈਂ ਲਿਖਤਾ ਤੋ ਆਪਕੋ ਪਤਾ ਅੱਛਾ ਹੂੰ। ਅਤੇ ਜਾਵੇਦ ਸਾਹਿਬ ਦੱਸਦੇ ਆ ਕਿ ਆਪਣੇ ਅੰਦਾਜ਼ ਦੇ ਅੰਦਰ ਆਪਣੇ ਆਪ ਨੂੰ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਸਾਹਿਰ ਸਾਹਿਬ ਫਕੀਰ ਕਹਿੰਦੇ ਸੀਗੇ ਖੁਦ ਨੂੰ, ਹੈ ਨਾ। ਸੋ ਸਾਹਿਰ ਸਾਹਿਬ ਅੱਖਾਂ ਨੀਵੀਆਂ ਕਰਕੇ, ਮੂੰਹ ਥੋੜ੍ਹਾ ਜਿਹਾ ਜਾਵੇਦ ਸਾਹਿਬ ਤੋਂ ਪਰੇ ਕਰੇ, ਕਹਿੰਦੇ ਕਿ ਨੌਜਵਾਨ ਕਾਮ ਵਾਮ ਕਾ ਤੋ ਵੈਸੇ ਹੈ ਕਿ ਪਤਾ ਨਹੀਂ ਹੈ ਕਬ ਹੈ ਕਬ ਨਹੀਂ ਹੈ, ਪਰ ਫਕੀਰ ਦੇਖਤਾ ਕਿ ਕਿਆ ਕਰੇਗਾ, ਕੋਸ਼ਿਸ਼ ਕਰੇਂਗੇ ਤੁਮੇ ਕਾਮ ਵਾਮ ਦਿਲਵਾਨੇ ਕਾ, ਪਰ ਨਾ ਮੈਨੇ ਮੇਜ਼ ਪਰ ਕੁਛ ਪੈਸੇ ਰੱਖੇ ਹੈ, ਤੁਮ ਐਸਾ ਕਰੋ ਯੇ ਪੈਸੇ ਆਪਣੇ ਪਾਸ ਅਭੀ ਕੇ ਲੀ ਰੱਖ ਲਓ, ਜਬ ਤੁਮਾਰੇ ਪਾਸ ਹੋ ਤਬ ਵਾਪਸ ਦੇ ਦੇਣਾ। ਜਾਵੇਦ ਅਖਤਰ ਸਾਹਿਬ ਥੋੜ੍ਹਾ ਹਿਚਕਚਾਉਂਦੇ ਆ ਅਤੇ ਉਹ ਫਿਰ ਤੋਂ ਇਨਸਿਸਟ ਕਰਦੇ ਆ ਸਾਹਿਰ ਸਾਹਿਬ ਕਿ ਕੋਈ ਨਹੀਂ ਯਾਰ ਪੈਸੇ ਲੈ ਲਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਕਿ ਇਹ ਪੈਸੇ ਜੇ ਤੂੰ ਲੈ ਹੀ ਜਾਏਗਾ ਤਾਂ ਮਤਲਬ ਤੇਰਾ ਕੋਈ ਫਾਇਦਾ ਹੀ ਹੋਏਗਾ, ਹੈ ਨਾ। ਹਿਚਕਚਾਉਂਦੇ ਹੋਏ ਜਾਵੇਦ ਸਾਹਿਬ ਪੈਸੇ ਚੱਕਦੇ ਆ। ਅਮਾਊਂਟ ਕਿੰਨੀ ਹੈ ਜੀ? 200 ਰੁਪਏ। 200 ਰੁਪਏ ਦੀ ਅਮਾਊਂਟ ਆਪਣੀ ਜੇਬ 'ਚ ਪਾ ਕੇ ਜਾਵੇਦ ਸਾਹਿਬ ਨਿਕਲਦੇ ਆ ਦੁਬਾਰਾ ਵਾਪਸ ਬੰਬਈ ਦੀ ਸੜਕਾਂ 'ਚ ਸਟਰਗਲ ਕਰਨ ਲਈ। ਜਾਵੇਦ ਸਾਹਿਬ ਬਾਅਦ 'ਚੋਂ ਹਲਕਾ ਜਿਹਾ ਕੰਮ ਮਿਲਦਾ, ਫਿਰ ਸਲੀਮ ਜਾਵੇਦ ਦੀ ਜੋੜੀ ਬਣਦੀ ਹੈ, ਕੰਮ ਵੀ ਬਹੁਤ ਆਉਂਦਾ, ਮਕਬੂਲੀਅਤ ਵੀ ਬਹੁਤ ਮਿਲਦੀ, ਪੈਸਾ ਵੀ ਬਹੁਤ ਆਉਂਦਾ, ਬਹੁਤ ਜ਼ਿਆਦਾ ਪੈਸਾ ਆਉਣ ਤੋਂ ਬਾਅਦ ਵੀ ਹੁੰਦਾ ਪਤਾ ਕੀ ਹੈ, ਹੁੰਦਾ ਇਹ ਹੈ ਕਿ ਜਾਵੇਦ ਸਾਹਿਬ ਕਦੇ ਵੀ ਨਾ ਸਾਹਿਰ ਲੁਧਿਆਣਵੀ ਸਾਹਿਬ ਨੂੰ ਉਹਨਾਂ ਦੇ ਪੈਸੇ ਨਹੀਂ ਮੋੜਦੇ, ਉਹ ਮਿਲਦੇ ਰਹਿੰਦੇ ਆ, ਉਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ, ਇੱਕ ਮੈਂਟਰ ਅਤੇ ਸਟੂਡੈਂਟ ਵਰਗਾ ਰਿਸ਼ਤਾ ਉਹਨਾਂ ਦੋਨਾਂ ਦਾ ਸੀਗਾ। ਪਰ ਉਹ ਹਮੇਸ਼ਾ ਨਾ ਕਿਸੇ ਮਹਿਫਿਲ 'ਚ ਵੀ ਬੈਠੇ ਹੋਣਗੇ ਨਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਸੀਗੇ ਜਾਵੇਦ ਅਖਤਰ ਸਾਹਿਬ ਸਾਹਿਰ ਸਾਹਿਬ ਨੂੰ ਕਿ ਸਾਹਿਰ ਸਾਹਿਬ ਮੇਰੇ ਪਾਸ ਅਭੀ ਵੀ ਆਪਕੇ 200 ਰੁਪਏ ਹੈ, ਪਰ ਮੈਂ ਆਪਕੋ ਵਾਪਸ ਨਹੀਂ ਦੇਣੇ ਲਗਾ। ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਆਪਣਾ ਸਾਹਿਰ ਸਾਹਿਬ ਨੇ ਕਿ ਭਾਈ ਮੈਨੇ ਕੌਣ ਸਾ ਮੰਗੇ ਕਭੀ ਕੁਛ ਨਹੀਂ। ਅੱਛਾ, ਮਹਿਫਿਲ 'ਚ ਬੈਠੇ ਲੋਕ ਵੀ ਨਾ ਕਿ ਵੀ ਕਨਫਿਊਜ਼ ਹੋਣਗੇ ਕਿ ਕੀ ਗੱਲ ਕਰੀ ਜਾਂਦਾ ਪਿਆ 150-200 ਰੁਪਏ ਦੀ, ਹੈ ਨਾ। ਪਰ ਸਾਹਿਰ ਸਾਹਿਬ ਦਾ ਇਹ ਵੱਡਾਪਨ ਸੀ, ਬੜੱਪਨ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਾਵੇਦ ਦੇ ਬੁਰੇ ਦਿਨਾਂ ਦੇ ਅੰਦਰ ਉਹਨਾਂ ਨੇ ਉਹਨਾਂ ਦੀ ਆਰਥਿਕ ਹੈਲਪ ਕੀਤੀ ਸੀ। ਕੁਛ ਸਾਲ ਹੋਰ ਬੀਤਦੇ ਆ, ਸਾਹਿਰ ਸਾਹਿਬ ਆਪਣੇ ਫੈਮਿਲੀ ਡਾਕਟਰ ਅਤੇ ਦੋਸਤ ਦੇ ਘਰ ਗਏ ਹੁੰਦੇ ਆ, ਡਾਕਟਰ ਕਪੂਰ, ਉਹਨਾਂ ਦੇ ਘਰ ਹੀ ਉਹਨਾਂ ਨੂੰ ਅਟੈਕ ਆ ਜਾਂਦਾ। ਜਦੋਂ ਅਟੈਕ ਆਉਂਦਾ ਅਤੇ ਉਹ ਡਾਕਟਰ ਕਪੂਰ ਕੋਸ਼ਿਸ਼ ਤਾਂ ਕਰਦੇ ਆ ਉਹਨਾਂ ਨੂੰ CPR ਵਗੈਰਾ ਦੇ ਕੇ ਰਿਵਾਈਵ ਕਰਨ ਦੀ, ਪਰ ਉਹ ਅਸਫਲ ਹੁੰਦੇ ਆ। ਸਾਹਿਰ ਸਾਹਿਬ ਦੀ ਫੌਤਗੀ ਹੋ ਜਾਂਦੀ ਹੈ, ਬੋਡੀ ਲਿਆਈ ਜਾਂਦੀ ਹੈ ਸਾਹਿਰ ਸਾਹਿਬ ਦੇ ਘਰ। ਉੱਥੇ ਜਾਵੇਦ ਅਖਤਰ ਅਤੇ ਹੋਰ ਕੁਛ ਉਹਨਾਂ ਦੇ ਕਰੀਬੀ ਲੋਕ ਪਹੁੰਚਦੇ ਆ। ਸਾਹਿਰ ਸਾਹਿਬ ਦੀਆਂ ਦੋ ਹੀ ਭੈਣਾਂ ਸੀਗੀਆਂ, ਉਹ ਦੋਨੋਂ ਪਹੁੰਚਦੀਆਂ। ਫਿਰ ਕਾਫੀ ਟਾਈਮ ਤੱਕ ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾ ਹੱਥ ਜਿਸ ਤਰ੍ਹਾਂ ਬੰਦ ਸੀਗੇ, ਘੁੱਟੇ ਹੋਏ ਸੀਗੇ,
ਤੇ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਇਨਕੇ ਹੱਥ ਖੋਲ ਦਿਓ। ਕਹਿੰਦੇ ਜਦੋਂ ਮੈਂ ਉਨਕੇ ਜਬ ਉਨਕੇ ਹੱਥ ਖੋਲੇ ਤੋ ਮੈਂ ਇਤਨਾ ਰੋਇਆ ਕਿ ਯਾਰ ਇਸ ਆਦਮੀ ਨੇ ਇਸ ਹੱਥ ਸੇ ਕਿਆ ਕਿਆ ਕਲਾਮ ਲਿਖੇ ਹੈ, ਕਿਆ ਕਿਆ ਗੀਤ ਲਿਖੇ, ਔਰ ਅੱਜ ਇਹ ਹੱਥ ਇਕਦਮ ਠੰਡਾ ਸੰਨ ਪੜਾ ਹੁਆ ਹੈ। ਖੈਰ, ਰੋਂਦੇ ਹੋਏ ਬਿਲਖਦੇ ਹੋਏ ਕਿਸੇ ਤਰੀਕੇ ਸਾਰੇ ਉੱਠਦੇ ਆ, ਕਬਰਿਸਤਾਨ ਵੱਲ ਨੂੰ ਜਾਂਦੇ ਆ। ਹੁਣ ਤੱਕ ਇਹ ਵੀ ਹੈ ਜੀ ਸੀਨ ਕਿ ਪੂਰੀ ਇੰਡਸਟਰੀ 'ਚ ਪਤਾ ਲੱਗ ਚੁੱਕਾ ਕਿ ਸਾਹਿਲ ਸਾਹਿਬ ਨਹੀਂ ਰਹੇ। ਪੂਰੀ ਇੰਡਸਟਰੀ ਆਉਂਦੀ ਆ, ਉਹਨਾਂ ਦੇ ਫੈਨਸ ਆਉਂਦੇ, ਪੂਰਾ ਹਜੂਮ ਇਕੱਠਾ ਹੁੰਦਾ ਉੱਥੇ, ਕਿਉਂਕਿ ਮੁਸਲਿਮ ਸਮਾਜ ਦੇ ਅੰਦਰ ਔਰਤਾਂ ਕਬਰਿਸਤਾਨ ਨਹੀਂ ਜਾਂਦੀਆਂ। ਸੋ ਸਾਹਿਲ ਸਾਹਿਬ ਦੀਆਂ ਭੈਣਾਂ ਨਹੀਂ ਜਾਂਦੀਆਂ, ਉਹਨਾਂ ਦੀ ਕਬਰ ਬਣਾਈ ਜਾਂਦੀ ਹੈ, ਸਾਹਿਲ ਸਾਹਿਬ ਨੂੰ ਦਫਨਾਇਆ ਜਾਂਦਾ। ਹੌਲੀ ਹੌਲੀ ਸਾਰੇ ਆਪਣੀ ਸ਼ਰਧਾਂਜਲੀ ਦੇ ਕੇ ਜਾਣਾ ਸ਼ੁਰੂ ਕਰ ਦਿੰਦੇ ਆ। ਇੱਕ ਟਾਈਮ ਆਉਂਦਾ ਕਿ ਬਿਲਕੁਲ ਸਾਰਾ ਕਬਰਿਸਤਾਨ ਦੁਬਾਰਾ ਖਾਲੀ, ਕੁਛ ਇੱਕ ਲੋਕ ਬੈਠੇ ਆ, ਜਿਨ੍ਹਾਂ ਵਿੱਚੋਂ ਜਾਵੇਦ ਅਖਤਰ ਸਾਹਿਬ ਵੀ ਉੱਥੇ ਬੈਠੇ ਆ, ਰੋ ਰਹੇ ਆ, ਬਿਲਖ ਰਹੇ ਆ। ਖੈਰ, ਉਹ ਵੀ ਉੱਠਦੇ ਆ, ਆਪਣੇ ਕੱਪੜੇ ਵਗੈਰਾ ਝਾੜਦੇ, ਆਪਣੀ ਗੱਡੀ 'ਚ ਬੈਠਦੇ ਆ। ਜਿਸ ਤਰ੍ਹਾਂ ਹੀ ਉਹ ਬੈਠਦੇ ਤਾਂ ਪਿੱਛੋਂ ਨਾ ਉਹਨਾਂ ਨੂੰ ਆਵਾਜ਼ ਪੈਂਦੀ ਹੈ, ਜਾਵੇਦ ਜਾਵੇਦ, ਰੁਕੋ ਜਾਵੇਦ। ਉਹ ਦੇਖਦੇ ਆ ਅਸ਼ਫਾਕ ਕੋਮਨ ਫਰੈਂਡ ਸੀਗੇ ਸਾਹਿਰ ਸਾਹਿਬ ਦੇ ਵੀ ਅਤੇ ਜਾਵੇਦ ਅਖਤਰ ਸਾਹਿਬ ਦੇ ਵੀ। ਅਸ਼ਫਾਕ ਸਾਹਿਬ ਆ ਕੇ ਕਹਿੰਦੇ ਕਿ ਜਾਵੇਦ ਐਸਾ ਕਿ ਮੈਨੂੰ ਤੋਂ ਸੁਬਹ ਪਤਾ ਲਗਾ ਕਿ ਅਚਾਨਕ ਸੇ ਕਿ ਸਾਹਿਰ ਨਹੀਂ ਰਹਾ, ਤੋ ਮੈਂ ਤੋ ਰਾਤ ਵਾਲੇ ਕੱਪੜੋਂ ਮੈਂ ਹੀ ਆ ਗਿਆ ਯਾਰ, ਤੋ ਕਬਰ ਬਣਾਉਣੇ ਵਾਲਾ ਨਾ ਕੁਛ ਪੈਸੇ ਮੰਗ ਰਿਹਾ ਹੈ, ਮੇਰੇ ਪਾਸ ਪੈਸੇ ਨਹੀਂ ਹੈ, ਤੁਹਾਡੇ ਪਾਸ ਕੁਛ ਪੈਸੇ ਹੈ ਕਿਆ? ਜਾਵੇਦ ਅਖਤਰ ਸਾਹਿਬ ਕਹਿੰਦੇ ਆ, ਹਾਂ ਹਾਂ ਮੇਰੇ ਪਾਸ ਹੈ ਪੈਸੇ, ਬਤਾਓ ਕਿੰਨੇ ਪੈਸੇ? ਅਸ਼ਫਾਕ ਸਾਹਿਬ ਕਹਿੰਦੇ 200 ਰੁਪਏ। ਐਂਡ ਦੈਟ ਵਾਜ ਦੈਟ। ਜਾਂਦੇ ਜਾਂਦੇ ਤੁਹਾਨੂੰ ਉਸ ਗ੍ਰੇਟ ਪਰਸਨੈਲਿਟੀ ਦਾ ਇੱਕ ਲਿਖਿਆ ਗੀਤ ਸੁਣਾਉਂਦੇ ਜਾਂਦੇ ਹਾਂ, ਸਾਹਿਰ ਲੁਧਿਆਨਵੀ ਸਾਹਿਬ ਦੀ ਲਿਖਤ ਅਤੇ ਮੁਕੇਸ਼ ਸਾਹਿਬ ਦੀ ਆਵਾਜ਼ 'ਚ। ਮੈਂ ਪਲ ਦੋ ਪਲ ਕਾ ਸ਼ਾਇਰ ਹੂੰ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालिया दा।
1: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
2: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ। ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ। ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
3: ਰੈਡੀ ਸੈਟ ਗੋ ਚੈਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ Ford.
4: Orbit Homes apne iradeyan vaang sirf imarat nahi balki apne har ek grahak layi banaunde ne unna de supnyan da ek majboot ghar.
3: House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252
5: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
7: हमारी लव स्टोरी तो लेजेंडरी बन गई।
8: लेजेंडरी लव स्टोरीज की तो एंडिंग ट्रैजिक होती है।
9: फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन May 22nd।
10: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
0: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
11: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਅਤੇ ਗੱਡੀ 'ਤੇ ਜ਼ਰੂਰ ਚਲਾਉਂਦੇ ਹੋਵਾਂਗੇ। ਡਰਾਈਵਿੰਗ ਕਰਦੇ ਸਮੇਂ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਆਦਤਾਂ ਵੀ ਕਈ ਵਾਰੀ ਪਾਲੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਸਮਝਦੇ ਹਾਂ ਕਿ ਆਪਾਂ ਬਿਲਕੁਲ ਬੇਕਸੂਰ ਹਾਂ। ਆਮ ਜੀਆਂ ਦੇਖਣ ਵਾਲੀਆਂ ਇਹ ਆਦਤਾਂ ਕਈ ਵਾਰੀ ਕਾਨੂੰਨ ਦੇ ਘੇਰੇ ਤੋਂ ਬਾਹਰ ਚਲੀਆਂ ਜਾਂਦੀਆਂ ਨੇ, ਯਾਨੀ ਕਿ ਜਿਨ੍ਹਾਂ ਨੂੰ ਆਪਾਂ ਜੇਕਰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਨੂੰ ਉਹ ਗੰਭੀਰ ਉਲੰਘਣਾ ਦੇ ਵਿੱਚ ਲੈ ਜਾਣਗੀਆਂ, ਯਾਨੀ ਕਿ ਉਹਦੇ ਸਾਨੂੰ ਖਮਿਆਜੇ ਭੁਗਤਣੇ ਪੈਣਗੇ, ਭਾਰੀ ਜੁਰਮਾਨੇ ਸਾਨੂੰ ਦੇਣੇ ਪੈਣਗੇ। ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਰੱਖਦੇ ਹੋ ਤਾਂ ਉਹਦੇ ਡੀਮੈਰਿਟ ਪੁਆਇੰਟ ਵੀ ਕੱਟੇ ਜਾ ਸਕਦੇ ਨੇ। ਕਿਹੜੀਆਂ ਕਿਹੜੀਆਂ ਉਹ ਐਸੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਸੁਧਾਰ ਲੈਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਹੌਰਨ ਦੀ। ਸਾਡੀ ਇੱਕ ਸ਼ਾਇਦ ਆਦਤ ਹੁੰਦੀ ਹੈ ਕਿ ਆਪਾਂ ਜਦੋਂ ਕਿਸੇ ਨੂੰ ਅਲਵਿਦਾ ਕਹਿਣਾ, ਕਿਸੇ ਨੂੰ ਆਪਾਂ ਜਾਣ ਲੱਗਿਆਂ ਗੁੱਡ ਬਾਏ ਕਹਿਣਾ ਤਾਂ ਆਪਾਂ ਕਈ ਵਾਰੀ ਹੌਰਨ ਵਜਾ ਦਿੰਦੇ ਹਾਂ। ਇਹ ਚੀਜ਼ ਸ਼ਾਇਦ ਇੰਡੀਆ 'ਚ ਅਤੇ ਕਈ ਲੋਕ ਇੱਥੇ ਡਰਾਈਵਰ ਵੀਰ ਵੇਖਦੇ ਹਾਂ ਕਿ ਇੱਥੇ ਵੀ ਇੱਦਾਂ ਕਰ ਦਿੰਦੇ ਨੇ। ਗੱਡੀ ਤੋਰਦੇ ਸਮੇਂ ਹਾਰਨ ਵਜਾਉਣਾ ਬਹੁਤ ਸਾਰੇ ਲੋਕਾਂ ਦੀ ਆਦਤ ਤਾਂ ਜ਼ਰੂਰ ਹੈ, ਪਰ ਆਸਟ੍ਰੇਲੀਆ ਦੇ ਰੋਡ ਨਿਯਮਾਂ ਦੇ ਮੁਤਾਬਿਕ, ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ, ਉਹਨਾਂ ਦੇ 224 ਰੈਗੂਲੇਸ਼ਨ ਦੇ ਤਹਿਤ ਹਾਰਨ ਵਜਾਉਣ ਦੀ ਵਰਤੋਂ ਸਿਰਫ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਚੇਤਾਵਨੀ ਦੇਣੀ ਹੋਵੇ ਜਾਂ ਰਸਤੇ ਦੇ ਵਿੱਚੋਂ ਕੋਈ ਜਾਨਵਰ ਹਟਾਉਣ ਦੇ ਲਈ ਤੁਸੀਂ ਇਹ ਹਾਰਨ ਵਜਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਇਹ ਜੁਰਮਾਨਾ ਕਰ ਸਕਦਾ। ਬਿਨਾਂ ਕਿਸੇ ਵਜ੍ਹਾ ਦੇ ਜੇਕਰ ਤੁਸੀਂ ਹਾਰਨ ਵਜਾਉਂਦੇ ਹੋ ਤਾਂ ਇਸ ਵਜ੍ਹਾ ਦੇ ਕਰਕੇ ਜੁਰਮਾਨਾ ਨਿਊ ਸਾਊਥ ਵੇਲ ਦੇ ਵਿੱਚ $337 ਤੱਕ ਦਾ ਹੋ ਸਕਦਾ। ਦੂਸਰੀ ਸਾਡੀ ਇੱਕ ਆਦਤ ਆ ਕਿ ਆਪਾਂ ਬਾਰੀ ਦੇ ਵਿੱਚੋਂ, ਵਿੰਡੋ ਦੇ ਵਿੱਚੋਂ ਕੂਣੀ ਬਾਹਰ ਕੱਢ ਕੇ ਆਪਾਂ ਰੱਖਦੇ ਹਾਂ, ਅਰਕ ਬਾਹਰ ਜਾਂ ਹੱਥ ਬਾਹਰ ਕਈਆਂ ਨੇ ਰੱਖਿਆ ਹੁੰਦਾ। ਗਰਮੀਆਂ ਦੇ ਵਿੱਚ ਇਹ ਚੀਜ਼ ਤੁਹਾਨੂੰ ਸੁੱਖ ਦਾ ਅਹਿਸਾਸ ਤਾਂ ਜ਼ਰੂਰ ਦਿੰਦਾ, ਪਰ ਜੇਕਰ ਬਾਰੀ ਦੇ ਫਰੇਮ ਤੋਂ ਕੂਣੀ ਤੁਹਾਡੀ ਬਾਹਰ ਲਮਕਦੀ ਹੈ, ਬਾਹਰ ਹੱਥ ਕੱਢ ਕੇ ਹਵਾ ਦਾ ਆਨੰਦ ਲੈਣਾ ਤੁਹਾਨੂੰ ਮਹਿੰਗਾ ਪੈ ਸਕਦਾ। ਪੂਰੀ ਤਰ੍ਹਾਂ ਦੇ ਨਾਲ ਇਹ ਗੈਰ ਕਾਨੂੰਨੀ ਆ। ਆਸਟ੍ਰੇਲੀਆ ਦੇ ਰੋਡ ਰੂਲਸ ਰੈਗੂਲੇਸ਼ਨ 268 ਦੇ ਮੁਤਾਬਿਕ ਡਰਾਈਵਰ ਜਾਂ ਫਿਰ ਯਾਤਰੀ ਸਰੀਰ ਦਾ ਕੋਈ ਵੀ ਹਿੱਸਾ ਜੇਕਰ ਗੱਡੀ ਦੀ ਖਿੜਕੀ ਦੇ ਵਿੱਚੋਂ ਜਾਂ ਫਿਰ ਦਰਵਾਜ਼ੇ ਦੇ ਵਿੱਚੋਂ ਬਾਹਰ ਕੱਢਦਾ ਤਾਂ ਉਹਨੂੰ ਜੁਰਮਾਨਾ ਹੋ ਸਕਦਾ। ਕਿੰਨਾ ਕਿੰਨਾ ਜੁਰਮਾਨਾ? ਜੇਕਰ ਨਿਊ ਸਾਊਥ ਵੇਲ ਦੇ ਵਿੱਚ ਤਾਂ $423 ਜੁਰਮਾਨਾ ਅਤੇ 3 ਡੀਮੈਰਿਟ ਪੁਆਇੰਟ, ਵਿਕਟੋਰੀਆ ਦੇ ਵਿੱਚ ਅਤੇ $610 ਤੱਕ ਦਾ ਜੁਰਮਾਨਾ, ਜੇਕਰ ਤੁਸੀਂ ਕੁਈਨਜ਼ਲੈਂਡ ਹੋ ਤਾਂ $311 ਦਾ ਜੁਰਮਾਨਾ ਅਤੇ ਨਾਲ 3 ਡੀਮੈਰਿਟ ਪੁਆਇੰਟ, ਜੇਕਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਹੋ ਤਾਂ $228 ਦਾ ਜੁਰਮਾਨਾ ਅਤੇ $323 ਦੇ ਜੁਰਮਾਨੇ ਦੇ ਨਾਲ 3 ਡੀਮੈਰਿਟ ਪੁਆਇੰਟ ਵੀ ਹੋ ਸਕਦੇ ਨੇ। ਇਹ ਦੋ ਅਲੱਗ ਅਲੱਗ ਕਲੋਜ਼ ਨੇ, ਇਹਨਾਂ ਦੇ ਤਹਿਤ ਤੁਹਾਨੂੰ ਜੁਰਮਾਨਾ ਹੋ ਸਕਦਾ। ਇੱਕ ਹੀ ਸੂਰਤ ਦੇ ਵਿੱਚ ਤੁਹਾਨੂੰ ਛੋਟ ਆ ਕਿ ਜਦੋਂ ਡਰਾਈਵਰ ਹੱਥ ਦੇ ਨਾਲ ਮੁੜਨ ਦਾ ਇਸ਼ਾਰਾ ਕਰ ਰਿਹਾ ਹੋਵੇ, ਯਾਨੀ ਕਿ ਸਾਹਮਣੇ ਕੋਈ ਗੱਡੀ ਆ ਰਹੀ ਹੈ ਅਤੇ ਉਹਨੂੰ ਤੁਸੀਂ ਹੱਥ ਦੇ ਇਸ਼ਾਰੇ ਦੇ ਨਾਲ ਰੋਕਣਾ ਹੋਵੇ, ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਉਹ ਇੰਡੀਕੇਟਰ ਸ਼ਾਇਦ ਨਹੀਂ ਵੇਖ ਪਾ ਰਿਹਾ ਜਾਂ ਉਹ ਬੇਧਿਆਨਾ ਵਾ, ਉਹਦਾ ਇੱਧਰ ਧਿਆਨ ਨਹੀਂ ਹੈ, ਅਤੇ ਫਿਰ ਕੁਛ ਇੱਕ ਛੋਟਾਂ ਜਿਹੜੀਆਂ ਨੇ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਨੇ। ਇਸ ਤੋਂ ਇਲਾਵਾ ਖਿੜਕੀ ਦੇ ਵਿੱਚੋਂ ਜੇਕਰ ਤੁਸੀਂ ਹੱਥ ਬਾਹਰ ਕੱਢ ਕੇ ਬਾਏ ਬਾਏ ਕਰਦੇ ਹੋ ਕਿਸੇ ਨੂੰ ਜਾਣ ਲੱਗਿਆਂ ਜਾਂ ਫਿਰ ਤੁਸੀਂ ਹਾਰਨ ਵਜਾਉਣ ਵਾਂਗ ਇਹ ਵੀ ਆਦਤ ਆਪਣੇ ਆਪ ਨੂੰ ਪਾ ਕੇ ਰੱਖੀ ਹੈ ਅਤੇ ਇਹ ਵੀ ਤੁਹਾਨੂੰ ਮਹਿੰਗਾ ਪੈ ਸਕਦਾ। ਓਕੇ ਬਾਏ ਟਾਟਾ ਕਰਨਾ ਤੁਹਾਨੂੰ ਪੈਸਿਆਂ ਦੇ ਵਿੱਚ ਮਹਿੰਗਾ ਪੈ ਸਕਦਾ। ਇਹ ਨਿਯਮ ਸਿਰਫ ਡਰਾਈਵਰਾਂ ਦੇ ਉੱਤੇ ਹੀ ਨਹੀਂ, ਸਗੋਂ ਗੱਡੀ ਦੇ ਵਿੱਚ ਜਿੰਨੇ ਵੀ ਬੈਠੇ ਪੈਸੰਜਰ ਨੇ ਉਹਨਾਂ ਸਾਰਿਆਂ ਦੇ ਉੱਤੇ ਲਾਗੂ ਹੁੰਦਾ। ਜੇਕਰ ਕੋਈ ਪੈਸੰਜਰ ਵੀ ਅਜਿਹਾ ਕਰ ਰਿਹਾ ਤਾਂ ਡਰਾਈਵਰ ਨੂੰ ਜੁਰਮਾਨਾ ਹੋ ਸਕਦਾ, ਡਿਪੈਂਡ ਤੁਸੀਂ ਕਿਹੜੀ ਸਟੇਟ ਜਾਂ ਟੈਰੀਟਰੀ ਦੇ ਵਿੱਚ ਹੋ। ਪੁਲਿਸ ਅਤੇ ਟ੍ਰੈਫਿਕ ਮਾਹਰਾਂ ਦਾ ਇਹ ਮੰਨਣਾ ਹੈ ਕਿ ਇਹ ਨਿਯਮ ਸਿਰਫ ਜੁਰਮਾਨਾ ਲਾਉਣ ਲਈ ਨਹੀਂ ਗਏ, ਸਗੋਂ ਡਰਾਈਵਰਾਂ ਦੀ ਸੁਰੱਖਿਆ ਦੇ ਲਈ ਬਣਾਏ ਗਏ ਨੇ। ਹਾਦਸੇ ਦੀ ਸੂਰਤ ਦੇ ਵਿੱਚ ਗੱਡੀ ਤੋਂ ਬਾਹਰ ਨਿਕਲੀ ਬਾਂਹ ਜਾਂ ਫਿਰ ਕੂਹਣੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਾਂ ਫਿਰ ਕੱਟੀ ਵੀ ਜਾ ਸਕਦੀ ਹੈ। ਇਸ ਲਈ ਹਮੇਸ਼ਾ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਗੱਡੀ ਦੇ ਅੰਦਰ ਹੀ ਰੱਖੋ। ਜੇਕਰ ਆਸਟ੍ਰੇਲੀਆ ਦੇ ਵਿੱਚ ਹੋ, ਕਿਸੇ ਵੀ ਸਟੇਟ ਟੈਰੀਟਰੀ ਦੇ ਵਿੱਚ ਹੋ, ਅਤੇ ਉੱਥੋਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ। ਰੇਡੀਓ ਹਾਂਜੀ 1674।
1: Wow! तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: पेंजी की हाल है पिट दर्द दा?
5: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई।
3: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
6: सोना चाहिदा,
7: भरोसा चाहिदा,
6: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
8: ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈਂ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈਂ।
0: ਵਾਹ ਵਾਹ,
8: ਹਾਂ ਇਹ ਲਿਖਿਆ।
0: ਵਾਹ ਵਾਹ,
8: ਫਿਰ ਮੈਨੂੰ ਅਚਾਨਕ ਮੈਂ ਜਦੋਂ

0: ਇਹ ਨਾ ਸੋਸ਼ਲ ਮੀਡੀਆ ਜਿਹੜਾ ਨਾ ਇਹ ਬਹੁਤ ਬਦਤਮੀਜ਼ੀ ਵੀ ਕਰਦਾ,
1: ਬਹੁਤ
0: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ। ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ
1: ਕਿਉਂਕਿ
0: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਆ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਆ।
1: ਪਤਾ ਉਹ ਭਾਪਾ ਜੀ ਬਣੇ ਕਿੱਦਾਂ?
0: ਹਾਂ
1: ਪਤਾ
0: ਕਿਹੜੇ?
1: 2003 ਦੀ ਗੱਲ ਆ,
0: ਚਾਰ ਦੀ ਤਿੰਨ ਦੀ
1: ਨੀ ਤਿੰਨ ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ।
0: ਅੱਛਾ,
1: ਹਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ, ਆਪਸ ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
0: ਉਹ ਮੁੰਡੇ ਨੂੰ
1: ਓਕੇ, ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
0: ਅੱਛਾ, ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ।
1: ਹਾਂ, ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ, ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ ਚ ਗਿਆ।
0: ਅੱਛਾ,
1: ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ। ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ। ਜਿੰਨੀ ਵੀ ਹਾਰਵਰਡ ਚ ਪੜ੍ਹਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਆਈ ਫੋਟੋਜ਼ ਵਗੈਰਾ ਹੁੰਦੀਆਂ, ਉਹ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ ਪੀਸੀ ਤੇ।
0: ਓਕੇ,
1: ਵੈਬਸਾਈਟ ਬਣਾਈ ਫੇਸ ਮੈਸ਼। ਫੇਸ ਮੈਸ਼ ਸਕਰੀਨ ਖੋਲੋਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟ੍ਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ।
0: ਅੱਛਾ,
1: ਤੁਸੀਂ ਚੂਜ਼ ਕਰੋਗੇ, ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
0: ਓਕੇ,
1: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੇਲੀ, ਸੋਰੀ ਗਾਇਸ, ਇੱਕ ਜੋੜਾ
0: ਜੁੜਵਾ ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਦੋ ਜੁੜਵਾ ਭਰਾ,
1: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਿਹਾ ਚਲਾਉਂਦੇ।
0: ਅੱਛਾ, ਮੈਂ ਕਿਹਾ ਰੋਂਦੇ ਰਹਿੰਦੇ।
1: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ ਚ ਲੋਕੀ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ, ਮੁੰਡੇ ਦੀ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ। ਉਹਨੇ ਕਿਹਾ ਹਾਂ ਬਣਾਉਣਾ।
0: ਅੱਛਾ,
1: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ ਦ ਫੇਸਬੁੱਕ ਡੋਟ ਕੋਮ ਬਣਾਈ, ਮਾਰਕ ਜ਼ਕਰਬਰਗ।
0: ਅੱਛਾ,
1: ਤੇ ਉਹ ਬਾਅਦ ਚੋ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉਦਾਂ ਦੇ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ। ਠੀਕ ਹੈ, ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ 4 ਸਾਲ ਬਾਅਦ। ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ, ਅਨਓਫੀਸ਼ੀਅਲੀ ਇਹੀ ਗੱਲ ਆ। ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ facebook.com।
0: ਅੱਛਾ, ਕੱਲੇ ਪਹਿਲਾਂ ਦ ਫੇਸਬੁੱਕ।
1: ਹਾਂ, ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਿਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਆ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ।
0: ਜੇ ਕੋਈ ਸ਼ੁਰੂ 'ਚ ਪਹਿਲੇ
1: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ। ਠੀਕ ਹੈ ਜੀ, ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਤਾਂ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹਨਾ 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ। ਅਤੇ ਜਦੋਂ ਇਨਵੈਸਟਰਸ ਕੋਲ ਗਏ, ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ, ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ। ਪਰ ਜਿਹੜਾ ਐਡ ਸੀਗਾ ਨਾ, ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ। ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰੋਂ ਸਾਰੇ ਸ਼ੇਅਰ ਗਏ।
0: ਓਕੇ,
1: ਬਹੁਤ ਤਗੜਾ ਲੋ ਸੂਟ ਹੋਇਆ
0: ਜੀ।
1: ਲੋ ਸੂਟ ਦੇ ਐਂਡ 'ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ, ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ, ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ, ਤੇ ਮੇਰਾ ਕੀਤਾ 34% ਹਿੱਸਾ ਲੈਸ, ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ, ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ। ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲੋ ਸੂਟ। $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ। ਐਡ ਨੂੰ ਕੀ ਮਿਲਿਆ, ਉਹ ਅੱਜ ਤੱਕ गोपनीय गुप्त है,

0: ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ, ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ, ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ, ਹੀ ਇਜ਼ ਅ ਬਿਲੀਅਨਰ। ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ, ਫੇਸਬੁੱਕ ਦਾ ਆਈ ਪੀ ਓ ਆ ਗਿਆ, ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ, ਉਹ ਹੋ ਗਏ 100 million ਵਗੈਰਾ ਚ, ਉਹਨਾਂ ਨੇ ਸਾਰਾ ਪੈਸਾ, ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ,
1: ਅੱਛਾ,
0: ਉਹਨਾਂ ਉਹ ਚਲਾ ਦਿੱਤਾ। ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ, 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ। ਹੀ ਵਾਜ਼ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ, ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ। ਹੈਪੀ ਬਰਥਡੇ ਮਾਰਕ ਜ਼ਕਰਬਰਗ,
1: ਹੈਪੀ ਬਰਥਡੇ ਬਈ, ਹੈਪੀ ਬਰਥਡੇ।
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ, AI ਲੈ ਆਏ ਤੇ ਮੈਟਾ ਦੇ ਅੰਦਰ, ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ, ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ, 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ, ਹਨਾ, ਕਿ ਮੈਟਾਵਰਸ ਬਣਾਇਆ, ਉਹਦੇ ਅੰਦਰ ਪਲਾਟ ਖਰੀਦੋ,
1: ਚੱਲੀ ਨਹੀਂ ਵੈਸੇ ਉਹ ਚੀਜ਼,
0: ਉਹ ਚੱਲਿਆ ਨਹੀਂ, ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ, ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ, ਕੰਸਰਟ ਕਰਾਇਆ, 1-2 ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲਾਟ ਖਰੀਦੋ $1 million ਚ, ਵਰਚੁਅਲ ਪਲਾਟ ਵੀ,
1: ਚੰਨ ਤੇ ਵੀ ਪਲਾਟ ਮਿਲੇ,
0: ਪਰ ਉਹ ਗੱਲ ਨਹੀਂ ਬਣੀ। ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁੱਲਿਸ਼ ਆਦਮੀ ਆ, ਮੈਂ ਤੈਨੂੰ ਛੱਡ ਰਹੀ ਹਾਂ,
1: ਉਂਗਲ ਮੇਰੇ ਵੱਲ ਨੂੰ ਕਰੀ,
0: ਸੋਰੀ ਸੋਰੀ ਸੋਰੀ, ਮੇਰਾ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ। ਪਰ ਅਲਟੀਮੇਟ ਪੁਆਇੰਟ ਏ ਸੀ ਜੀ ਕਿ ਦੇਖੋ, ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆਂ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ।
1: ਹਾਂ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
6: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
7: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ। From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਫਿਲਮਾਂ ਬਈ ਪ੍ਰੋਗਰਾਮ ਆਸ ਪਾਸ ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਤੇ ਸਾਨੂੰ ਸਕੂਨ ਮਿਲਦਾ, ਦਿਮਾਗ ਦੀ ਤਸੱਲੀ ਮਿਲਦੀ ਹੈ, ਜੇ ਮਿਲਦਾ ਤਾਂ। ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ। ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ, ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਤੇ ਆਪਾਂ ਇੱਕ ਹੋਰ ਜ਼ੋਨ 'ਚ, ਹੋਰ ਔਰੇ 'ਚ ਜਾਂਦੇ ਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ। ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ, ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ। ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ, ਵੀਕਐਂਡ ਦੇ ਉੱਤੇ ਹੁੰਦੇ ਆ, ਸੋਮਵਾਰ ਥੋੜ੍ਹੀ ਥੋੜ੍ਹੀ ਜਿਹੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ, ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ, ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ। ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ। ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ, ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ, ਸ਼ਾਮਿਲ ਕਰਨੀਆਂ, ਕਿੱਥੇ ਜਾਣਾ, ਕਿੱਥੇ ਅਵੋਇਡ ਕਰਨਾ, ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰ ਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ। ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ। ਸੋ ਇਹ ਵੀ ਇੱਕ, ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ।
1: ਬਿਲਕੁਲ, ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ, ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ, ਹੈ ਨਾ, ਪਾਰਟੀ 'ਚ ਜਾ ਰਹੇ ਹੋ ਤੁਸੀਂ, ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਕਿਉਂਕਿ ਸਾਰੇ ਆ ਰਹੇ ਹੈ ਨਾ, ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ, ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ, ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ। ਪਰ ਹਾਂ, ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ। ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ। ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ, ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ, ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗਿਆ, ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ, ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ। ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ, ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ, ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਅਤੇ ਉਹਦੀ ਵੀ ਬੈਟਰੀ ਲੋ ਜੀ ਹੋਣ ਲੱਗ ਜਾਂਦੀ ਹੈ, ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ, ਆਪਾਂ ਕੀ ਕਰਦੇ ਹਾਂ, ਰੀਸਟਾਰਟ ਕਰਦੇ ਹਾਂ। ਅਤੇ ਆਪਣੀ ਬੋਡੀ ਨੂੰ ਵੀ, ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ, ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ, ਐਕਸਟਰਾ ਚੀਜ਼ਾਂ, ਐਕਸਟਰਾ ਕਰੀਕੁਲਮ ਐਕਟੀਵਿਟੀਜ਼। ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ, ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ, ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ, ਆਪਾਂ ਆਪਣੇ ਆਪ ਨੂੰ ਫਿਰ ਚੈੱਕ ਕਰਦੇ, ਨਹੀਂ ਯਾਰ ਕੋਈ ਹੋਰ ਗੱਲ ਹੋਣੀ, ਚਲੋ ਫਿਰ ਜਾਂਦੇ ਹਾਂ, ਹੈ ਨਾ। ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ, ਹੈ ਤਾਂ ਇਨਸਾਨੀ ਫਿਤਰਤ ਨਾ, ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ, ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ, ਗਿਰਦੀ ਹੈ ਫਿਰ ਚੜ੍ਹਦੀ, ਗਿਰਦੀ ਹੈ ਫਿਰ ਚੜ੍ਹਦੀ ਹੈ, ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ। ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ।
0: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ, ਅਜਿਹਾ ਚੀਜ਼ ਜਿੱਦਾਂ ਨਾ, ਉਹ ਇੱਕ ਨਿੱਕੀ ਜੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ, ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ, ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ, ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ, ਅਤੇ ਉਹਨੇ ਕਿਹਾ ਪੋਈਮ ਹੈ, ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ। ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ, ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ, ਅਤੇ ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ। ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਅਟੈਚ ਕੀਤਾ? ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ, ਬੱਚੇ ਵੀ ਉਹਨੂੰ ਦੇ ਦਿੱਤੇ ਸੀ, ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ, ਘਰ ਉਸ ਵਹੁਟੀ ਨੇ ਰੱਖ ਲਿਆ ਸੀ, ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ, ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ। ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ, ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ। ਤੋ ਇਸ ਕਰਕੇ ਵੇਖੋ, ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ, ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਹੈ। ਅਤੇ ਉਹਦਾ ਮੋਰਲ ਇਹੀ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ, ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ, ਅਤੇ ਉਹਦੇ ਕਹਿਣ ਦਾ ਮਤਲਬ ਡੀ ਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀ ਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ, ਨਾ ਕਿ ਉਹਨਾਂ ਲੋਕਾਂ ਤੋਂ ਡੀ ਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ। ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ, ਪਰ ਉਹ ਲੋਕ ਨਹੀਂ, ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ। ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ, ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ, ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ, ਹੈ ਨਾ। ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ, ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ, ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ, ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ, ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ, ਕਿੰਨਾ ਸਾਥ, ਕਿੰਨੀ ਐਪਰੀਸ਼ੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ, ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ, ਹਾਈਲਾਈਟਿਡ ਹੋ ਜਾਂਦਾ, ਹੈ ਨਾ। ਸੋ ਮੇਨ ਜਿਹੜਾ ਡੀ ਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ, ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ। ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ, ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ, ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ, ਪਰ ਹੋ ਸਕਦਾ

0: ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ ਹੈ? ਪਾਰਟਨਰ ਪਰੇਸ਼ਾਨੀ ਨਹੀਂ ਆ, ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀਅਟੈਚ ਕਰਨਾ ਹੁੰਦਾ, ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ।
1: ਓਬਵੀਅਸਲੀ
0: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ, ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ। ਹਾਂ, ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ, ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਾਂ ਇਹਦਾ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ। ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ ਫਿਰ ਉਹਦੇ ਪਿੱਛੇ ਰੀਜ਼ਨ, ਫਿਰ ਉਹਦੇ ਪਿੱਛੇ ਅਗਲੇ ਰੀਜ਼ਨ, ਰੀਜ਼ਨ ਦੇ ਪਿੱਛੇ ਰੀਜ਼ਨ, ਤੁਸੀਂ ਸੋਚੀ ਜਾਓ ਤੁਹਾਨੂੰ ਆਂਸਰ ਮਿਲ ਜਾਂਦਾ। ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ ਕਿਸੇ ਵੀ ਕਿਸਮ ਦਾ ਕੋਈ ਗਲਤ ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਆਪ ਨੂੰ ਸਵਾਲ ਕਰਨਾ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਫੋਲਣਾ, ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ। ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ ਕੋਈ ਫਿਲਮ ਵੇਖ ਕੇ ਕੋਈ ਪ੍ਰੋਗਰਾਮ ਵੇਖ ਕੇ ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
1: ਹਾਂ।
0: ਪਰ ਤੁਸੀਂ ਜੇ ਕਰੀ ਕਈ ਵਾਰੀ ਕਿਤੇ ਸੋਚੋਗੇ ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ, ਫੋਰ ਐਗਜ਼ਾਮਪਲ, ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ, ਤੁਸੀਂ 200-400 ਉੱਥੇ ਖਰਚ ਆਏ ਹੋ ਅਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਤੁਸੀਂ ਇੱਕ ਪਾਸੇ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ, ਦੂਸਰੇ ਪਾਸੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਆ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ,
1: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ। ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ, ਸਪੋਜ਼ ਆਪਾਂ ਪਾਰਟਨਰ ਦੇ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੀ ਜਿਹੜੀ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨਸ ਬਣਾਏ ਹੋਏ ਨਾ, ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ, ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ ਕਿ ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ। ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ, ਇੱਕ ਸੋਚ ਜੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੈਂ ਮੇਰਾ ਦਿਮਾਗ ਹੀ ਖਰਾਬ ਹੋਣਾ। ਅਤੇ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤਾਂ ਇਹਦੇ 'ਤੇ ਵਰਕ ਕਰ ਲਏ ਆਪਾਂ, ਓਕੇ ਡਾਟਾ ਬਾਏ ਬਾਏ। ਮਤਲਬ ਕਿਉਂਕਿ ਆਪਣੇ ਲੈਵਲ 'ਤੇ ਐਨਾਲਿਸਿਸ ਵੀ ਕਰਕੇ ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
0: ਹਾਂ ਬਿਲਕੁਲ, ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ, ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰਦੇ ਹੋ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈ ਜਿਹਾ ਆਪਾਂ ਮਨ ਦੇ ਉੱਤੇ ਔਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਆ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
1: ਬੈਕ ਮਾਇੰਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
0: ਜੀ, ਅਤੇ ਉਹ ਜਿਹੜਾ ਬੈਕ ਮਾਇੰਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ, ਆਪਣੇ ਘਰ ਦੇ ਵਿੱਚ ਤਾਂ ਹੀ ਸਮਾਂ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ। ਸੋ ਇਸ ਸਾਰੇ ਕੁਛ ਦਾ ਜਾਂ ਫਿਰ ਇਸ ਮਹੀਨੇ ਦਾ ਜਾਂ ਇਹਨਾਂ ਦਿਨਾਂ ਦਾ ਜਾਂ ਇਹਨਾਂ ਹਫ਼ਤਿਆਂ ਦਾ ਮਕਸਦ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਇੱਕ ਹਲੂਣਾ ਦੇਈਏ, ਇੱਕ ਦੂਸਰੇ

0: ਦਾ ਸਾਥ ਬਣੀ ਆਪਾਂ।
1: ਹਾਂ, ਇੱਕ ਦੂਜੇ ਤੋਂ ਪੁੱਛ ਲਓ ਤੂੰ ਠੀਕ ਹੈ, ਹੈ ਨਾ, ਸਿੰਪਲ,
0: ਬਿਲਕੁਲ ਬਿਲਕੁਲ,
1: ਬਾਕੀ ਹੋਰ ਕੁਛ ਨਹੀਂ ਹੈ, ਬਸ ਇਹ ਹਾਲ ਚਾਲ ਹੀ ਇੱਕ ਵਾਰੀ ਪੁੱਛ ਲਓ। ਔਰ ਦਿਲ ਹਲਕਾ ਕਰਨਾ ਬਹੁਤ ਜ਼ਰੂਰੀ ਹੈ। ਆਪਾਂ ਬੜੀ ਸਾਰੀ ਜਗ੍ਹਾ 'ਤੇ ਬੜੇ ਬੋਲਦੇ ਹਾਂ ਕਿ ਕਾਉਂਸਲਿੰਗ ਕਰਵਾ ਲਓ, ਇਹ ਕਰ ਲਓ, ਮਿਲ ਲਓ, ਅਪੁਆਇੰਟਮੈਂਟਸ ਲੈ ਲਓ, ਬਟ ਮੈਨੂੰ ਇੱਦਾਂ ਲੱਗਦਾ ਜਿੱਥੇ ਇੱਕ ਤਾਂ ਖੁਦ ਨਾਲ ਬਹਿਣਾ ਇਜ਼ ਅ ਗੁੱਡ ਐਕਸਰਸਾਈਜ਼, ਪਰ ਯਾਰ ਤੁਸੀਂ ਕਿਸ ਜਿਸ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ, ਆਪਣਾ ਦਿਲ ਹਲਕਾ ਕਰ ਲੈਣਾ ਚਾਹੀਦਾ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦਾ ਹੈ। ਭਾਵੇਂ ਤੁਸੀਂ ਮਤਲਬ ਉਹ ਡਿਪੈਂਡ ਕਰਦਾ ਕਿਸ ਵੇ 'ਚ ਤੁਸੀਂ ਸਟ੍ਰੈਸ ਰਿਲੀਫ ਕਰੋਗੇ, ਉਹ ਤੁਹਾਡੇ ਟੋਟਕੇ ਤੁਹਾਡੇ ਆਪ ਦੇ ਟ੍ਰਾਈ ਟੈਸਟ ਮੈਥਡ। ਕਈ ਵਾਰੀ ਕਿਸੇ ਨੂੰ ਇੱਕ ਵਾਰੀ ਹੁੰਦਾ ਹੈ ਕਿ ਮੈਨੂੰ ਰੀਸੈਟ ਕਰਨ ਲਈ ਇਕੱਲੇ ਬਹਿ ਕੇ ਕਿਤਾਬ ਪੜ੍ਹਨੀ ਹੈ, ਕਿਸੇ ਕਿਸੇ ਦਾ ਹੁੰਦਾ ਹੈ ਕਿ ਮੈਨੂੰ ਇਕੱਲੇ ਹੀ ਡਰਾਈਵ 'ਤੇ ਨਿਕਲ ਜਾਣਾ, ਕਿਸੇ ਕਿਸੇ ਨੂੰ ਪਹਾੜੀ ਜਗ੍ਹਾ 'ਤੇ ਜਾਣਾ ਪਸੰਦ ਹੈ, ਉਹ ਡਿਪੈਂਡ ਹੈ ਕਿ ਤੁਸੀਂ ਕਿਸ ਵੇ 'ਚ ਰਿਲੈਕਸ ਹੋਣਾ ਪਸੰਦ ਕਰਦੇ।
0: ਇਹ ਬੜੀ ਵੱਡੀ ਗੱਲ ਹੈ ਜਾਚੀ, ਅਤੇ ਇਹ ਆਪਾਂ ਇੱਕ ਨੈਕਸਟ ਸਟੈਪ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਮਤਲਬ ਕੀਤੀ ਆ, ਉਹ ਵਾਲਾ ਪਾਏਦਾਨ ਆ ਜਿੱਥੇ ਆਪਾਂ ਆਪਣੀ ਅੱਧੀ ਸਮੱਸਿਆ ਹੱਲ ਕਰ ਚੁੱਕੇ ਹੋਵਾਂਗੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਆਇਡੈਂਟੀਫਾਈ ਕਰ ਚੁੱਕੇ ਹੋ ਤੁਹਾਨੂੰ ਕਿਹੜੀ ਚੀਜ਼ 'ਚ ਸਕੂਨ ਮਿਲਦਾ। ਸੋ ਕੰਗਰੈਚੁਲੇਸ਼ਨ, ਜੇ ਤੁਹਾਨੂੰ ਇਹ ਪਤਾ ਵਾ ਵੀ ਕਿਹੜੀ ਚੀਜ਼ ਕਰਕੇ ਮੈਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਅੱਧਾ ਪੌਣਾ ਰਾਹ ਤੈਅ ਕਰ ਚੁੱਕੇ ਹੋ। ਗੱਲ ਸਿਰਫ ਇਹ ਆ ਕਿ ਤੁਸੀਂ ਹੁਣ ਉਹਦੇ ਲਈ ਟਾਈਮ ਨਹੀਂ ਕੱਢ ਪਾ ਰਹੇ। ਤੋ ਕੁਛ ਇੱਕ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਇਸ ਦਿਨ ਜਾਂ ਇਸ ਮਹੀਨੇ ਦੇ ਵਿੱਚ, ਮੇਰੇ ਵੱਲੋਂ ਇਹ ਇਨਪੁੱਟ ਜਾਂ ਸਾਰਿਆਂ ਨੂੰ ਸਲਾਹ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ, ਉਹਦੇ 'ਚ ਮੇਰੀ ਇਨਪੁੱਟ ਇਹ ਰਹੂਗੀ ਕਿ ਆਪਾਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ, ਉਹ ਤੁਹਾਨੂੰ ਬਿਹਤਰ ਪਤਾ ਹੋਊਗਾ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਰੇਸ਼ਾਨ ਕਰਦੀ, ਕਿਸੇ ਨੂੰ ਪੈਸਾ ਜ਼ਿਆਦਾ ਪਰੇਸ਼ਾਨ ਕਰਦਾ, ਕਿਸੇ ਨੂੰ ਕਿਸੇ ਦਾ ਵਿਛੋੜਾ, ਕਿਸੇ ਨੂੰ ਕਿਸੇ ਦਾ ਸਾਥ, ਕੁਛ ਵੀ ਹੋ ਸਕਦਾ। ਪਰ ਜਿਹੜੀਆਂ ਕੁਛ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਦੇ ਵਿੱਚ ਸੇਮ ਨੇ, ਆਪਾਂ ਉਹਨਾਂ ਦੇ ਉੱਤੇ ਗੱਲ ਕਰਾਂਗੇ। ਮੇਰੀ ਇਨਪੁੱਟ ਇਹ ਹੋਊਗੀ ਕਿ ਆਪਾਂ ਪਹਿਲਾਂ ਆਇਡੈਂਟੀਫਾਈ ਕਰੀਏ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ। ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ। ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ, ਅਤੇ ਰਨਿੰਗ ਜੇ ਤੁਸੀਂ ਕਰ ਸਕਦੇ ਹੋ, ਅਤੇ ਐਕਸਰਸਾਈਜ਼ ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ, ਅਤੇ ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ 1, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਹੈ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿੰਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤਾਂ ਮਾਈਗ੍ਰੇਨ ਤੋਂ ਹੀ ਤੁਹਾਡੇ ਵੀ ਸ਼ਿਕਾਇਤ ਹੁੰਦੀ ਹੈ, ਅਤੇ ਪੈਰ ਥੱਲੇ ਰੱਖਿਆ ਇੱਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ 'ਚ, ਅਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ, ਪਰ ਸਾਡੇ 'ਚ ਉਲਟ ਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ, ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲਣ ਲੱਗਦਾ ਹੈ ਨਾ,
1: ਜਦੋਂ ਤੱਕ ਡਾਕਟਰ ਦਾ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ ਤਾਂ।
0: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ, ਸਭ ਤੋਂ ਜ਼ਰੂਰੀ ਸਾਡੀ ਸਿਹਤ, ਅਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ, ਚਾਹੇ ਵਾਕ 'ਤੇ ਜ਼ਰੂਰ ਰੱਖੋ ਤੁਸੀਂ, ਨੰਬਰ 1। ਨੰਬਰ 2, ਤੁਸੀਂ ਤੁਹਾਡਾ ਖਾਣ ਪੀਣ, ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ, ਠੀਕ ਖਾ ਰਹੇ ਹੋ ਤੁਹਾਨੂੰ ਆਂਸਰ ਤੁਹਾਡੇ ਅੰਦਰ ਨਹੀਂ ਤੁਹਾਨੂੰ ਦੇ ਦੇਣਾ ਵਾ, ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ, ਸਹੀ ਖਾ ਰਹੇ ਹੋ ਤਾਂ ਵੀ, ਇਹ ਬਿਲਕੁਲ ਬੇਸਿਕ ਚੀਜ਼ਾਂ ਨੇ। ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ, ਕੁਛ ਆਪਾਂ ਪੀਂਦੇ ਹਾਂ, ਤਾਂ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ। ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ। ਮੰਨ ਲਓ ਜੇ ਕੋਈ ਸ਼ਰਾਬ ਪੀਂਦਾ, ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ, ਅਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ, ਹੈ ਨਾ। ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ, ਬਾਕੀ ਫਿਰ ਵੀ ਤੁਸੀਂ ਕਰੀ ਜਾਓ ਉਹ ਇੱਕ ਅਲੱਗ ਗੱਲ ਹੈ, ਪਰ ਇਹ ਬੇਸਿਕ ਚੀਜ਼ਾਂ ਨੇ, ਤੁਹਾਡੀ ਐਕਸਰਸਾਈਜ਼, ਤੁਹਾਡਾ ਖਾਣਾ ਪੀਣਾ, ਅਤੇ ਇਹ ਤੇ ਨਾਲ ਹੀ ਤੁਹਾਡੀ ਸਾਰੀ ਦੀ ਸਾਰੀ, ਇਹ ਦੋ ਚੀਜ਼ਾਂ ਹੀ ਆਪਾਂ ਠੀਕ ਕਰ ਲਈਏ, ਅਤੇ ਉਸ ਤੋਂ ਬਾਅਦ ਜੇ ਤੁਸੀਂ ਤੀਸਰਾ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਜਿਹੜੇ ਵੀ ਧਰਮ ਦੇ ਵਿੱਚ ਹੋ, ਭਾਵੇਂ ਤੁਸੀਂ 10 ਮਿੰਟ ਹੀ ਕੱਢੋ, ਪਰ ਬਹਿ ਕੇ ਕੱਢੋ। ਹੁਣ ਕਈ ਲੋਕਾਂ ਦੀ ਰੂਟੀਨ ਇਹ ਆ, ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ, ਹਾਂ ਉਹ ਵੀ ਵਧੀਆ ਵਾ, ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ ਜਿਹਦੇ ਵਿੱਚ ਟਿਕਾਓ ਹੋਵੇ, ਜਿਹਦੇ ਵਿੱਚ ਤੁਸੀਂ ਹਾਂ ਠਹਿਰਾਓ ਹੋਵੇ, ਤੁਸੀਂ ਜ਼ਮੀਨ ਦੇ ਉੱਤੇ, ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ, ਉਹ ਵੀ ਵਿੱਚ ਕਾਊਂਟ ਨਾ ਕਰੋਗੇ, ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ, ਬੜੀ ਸਾਰੀ ਸਾਇੰਸ ਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ। ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ, ਨੰਗੇ ਪੈਰੀ ਬਹਿਣਾ ਵਾ ਤੁਸੀਂ ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਰੱਬ ਕਰਨਾ ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ ਜੋ ਹੁੰਦਾ ਹੋਣ ਦਿਉ ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ 'ਤੇ ਮਨ ਨਹੀਂ ਲੱਗਾ ਮੇਰਾ 'ਤੇ ਉਹਦੇ 'ਚ ਟਿਕਾਓ ਨਹੀਂ ਹੋਇਆ ਨਹੀਂ ਆਉਂਦਾ ਤਾਂ ਨਾ ਹੋਵੇ ਪਰ
1: ਅਕਸਰ ਗੱਲ ਹੈ ਬਹਿਣ ਦੀ ਨਹੀਂ ਅਕਸਰ ਹੁੰਦਾ ਹੀ ਹੈ ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀ ਹੈ
0: ਮੈਂ ਤੈਨੂੰ ਹੋਰ ਤਰੀਕੇ ਦਾ ਵੀ ਰਿਲਾਈਜ਼ ਕਰਦਾ ਯਾਸੀ ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ ਉਹ ਮੈਨੂੰ ਭੁੱਲੀਆਂ ਸੀ ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ ਹੈ ਨਾ ਅਤੇ ਉਹ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਇਹ ਹੈ ਨਾ ਅਤੇ ਚੇਤਾ ਤਾਂ ਆ ਗਿਆ ਨਾ ਕੁਛ ਕੁਛ ਤਾਂ ਭਾਰ ਲੱਥਾ ਸੋ ਇਹ ਪਾਠ ਕਹਿ ਲੋ ਕੁਛ ਨੀ ਕਰਨਾ ਤੇ ਉਦਾਂ ਹੀ ਬਹਿ ਜਾਓ ਕੁਛ ਨਾ ਕਰੋ ਤੁਸੀਂ ਉਦਾਂ ਹੀ ਬਹਿ ਜਾਓ ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਭਾਵੇਂ ਇਹੋ ਹੀ ਸੋਚ ਲਓ ਤੁਸੀਂ ਪਰ ਬਹਿ ਜਾਓ ਟਿਕ ਕੇ ਤੇ ਤੁਸੀਂ ਐਕਸਰਸਾਈਜ਼ ਕਰ ਲਓ ਵਾਕ ਵਗੈਰਾ ਕਰ ਲਓ ਤੇ ਖਾਣ ਲੱਗਿਆ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ ਇਹ 3 ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ ਭਾਵੇਂ ਤੁਸੀਂ ਤੰਦਰੁਸਤ ਹੋ ਤੁਸੀਂ ਬੱਚੇ ਹੋ ਤੁਸੀਂ ਬਜ਼ੁਰਗ ਹੋ ਤੁਸੀਂ ਨੌਜਵਾਨ ਹੋ ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ
1: ਬਿਲਕੁਲ ਹਾਂ ਇਹ ਚੀਜ਼ਾਂ 'ਤੇ ਹਰ ਕੋਈ ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਥ ਇਨ ਬ੍ਰੀਥ ਆਊਟ ਕਰ ਹੀ ਲੈਂਦੇ
0: ਜੋ ਆਪਾਂ ਕਰਦੇ ਹਾਂ ਉਹ ਵੀ ਪੀਂਦੇ ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਆਦਤ ਪੈ ਜੂਗੀ ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਤੇ ਤੁਹਾਡੇ ਬੱਚੇ ਨੂੰ ਵੀ ਟਿਕ ਕੇ ਬਹਿਣਾ ਆਜੂਗਾ ਨਹੀਂ ਤੇ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ ਇਹ ਤੇ ਟਿਕ ਕੇ ਨਹੀਂ ਬਹਿੰਦਾ ਉਹਨੂੰ ਪਤਾ ਹੀ ਨਹੀਂ ਆ ਟਿਕ ਕੇ ਬਹਿਣਾ ਕੀ ਹੁੰਦਾ ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ ਹੁਣ ਟੀਵੀ ਕਾਰਟੂਨਾਂ ਨੇ ਤੇ ਟਿਕ ਕੇ ਬਹਿਣਾ ਨਹੀਂ ਆ ਕੋਈ ਇੱਦਾਂ ਦਾ ਕਾਰਟੂਨ ਥੋੜ੍ਹੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ ਕੋਈ ਬੱਚਾ ਵੀ ਉਹ ਟਿਕ ਕੇ ਤੇ 1 ਘੰਟਾ ਬੈਠਾ ਹੀ ਆ ਬਸ ਇੱਦਾਂ ਦਾ ਤਾਂ ਕੁਛ ਨਹੀਂ ਹੋਣਾ ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ ਕਿਉਂਕਿ ਇਹ ਵੱਡੀ ਸਮੱਸਿਆ ਵਾ ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20% ਯਾਨੀ ਕਿ 5 ਦੇ ਵਿੱਚੋਂ 1 ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ ਚਾਹੇ ਉਹ ਡਿਪਰੈਸ਼ਨ ਹੋਵੇ ਚਾਹੇ ਉਹ ਐਂਗਜ਼ਾਇਟੀ ਹੋਵੇ ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ ਕੋਈ ਇਹਦੀ ਭੈਣ ਇਹਦਾ ਭਰਾ ਇਹਦਾ ਮਾਮਾ ਇਹਦਾ ਫੁੱਫਾ ਸੋ ਇਹਦੇ ਨਾਲ ਰਿਲੇਟਡ ਕਦੀ ਨਾ ਕਦੀ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ 45% ਆਸਟ੍ਰੇਲੀਅਨਸ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰਨੇ ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ ਐਂਗਜ਼ਾਇਟੀ ਅਤੇ ਡਿਪਰੈਸ਼ਨ ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ ਉੱਥੇ ਹੁੰਦੇ ਸੌਖੇ ਹੋਣਾ ਹੀ
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ ਬੀਚ ਵਿੱਚ ਲਟਕਦੇ ਰਹੇ
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ
1: ਇਹ ਤਾਂ ਹੈ ਹੀ ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ ਭਾਵੇਂ ਓਵਰ ਥਿੰਕ ਕਰ ਲਓ ਭਾਵੇਂ ਓਵਰ ਆਪਸ਼ਨਸ ਕਹਿ ਲਓ ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ
0: ਆਪਸ਼ਨ ਹਮੇਸ਼ਾ ਮਾਰ ਹਾਂ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ ਸੋ ਇਹ ਜਿਹੜੀ ਆਪਸ਼ਨ ਹੈ ਨਾ
1: ਨਹੀਂ ਐਵੇਂ ਹੋਣਾ ਚਾਹੀਦਾ ਇੱਕ ਹੋਰ ਨੇਕ ਹੋ
0: ਪਤੀ ਪਤਨੀ ਔਰ ਵੋ ਦੋ ਹੁਣ ਤਾਂ ਸਾਡੀਆਂ ਫਿਲਮਾਂ ਵੀ ਚੱਲੀਆਂ ਆਉਣ ਲੱਗ ਗਈਆਂ ਹੁਣ ਕਿੱਥੋਂ ਹੁਣ ਤਾਂ ਟੱਪ ਗਿਆ ਕੰਮ ਉਹ ਤਾਂ ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤਾਂ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਨਾ ਸਾਨੂੰ ਇੱਕ ਆਸ ਹੁੰਦੀ ਹੈ, ਆਸ ਵੀ ਤੁਹਾਨੂੰ ਜਿਉਂਦਿਆਂ ਰੱਖਦੀ ਹੈ, ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ। ਸਾਨੂੰ ਆਸ ਹੁੰਦੀ ਹੈ ਵੀ ਅੱਗੇ ਜਦੋਂ ਆਪਾਂ ਪੀ ਆਰ ਹੋ ਗਏ, ਪੜ੍ਹਾਈ ਖਤਮ ਹੋ ਗਈ, ਨੌਕਰੀ ਵਧੀਆ ਮਿਲ ਗਈ ਨਾ ਤਾਂ ਅਸੀਂ ਠੀਕ ਹੋ ਜਾਣਾ,
1: ਸਭ ਵਧੀਆ ਹੋ ਜਾਣਾ।
0: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ, ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ,
1: ਹੁਣ ਕੀ,
0: ਇਹ ਤਾਂ ਹੋਰ ਵੱਧ ਗਿਆ ਕੰਮ ਹੈ ਨਾ। ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਆਪਾਂ ਤੁਰੇ ਜਾਂਦੇ ਹਾਂ। ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਆ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13 11 14 ਦੇ ਉੱਤੇ, 24 ਘੰਟੇ ਦੇ ਲਈ ਇਹ ਨੰਬਰ ਹੁੰਦਾ। ਬਲੂ ਬੌਂਡ ਦੇ ਉੱਤੇ, ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤਾਂ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13 14 50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਵੀ ਤੁਹਾਡੀ ਭਾਸ਼ਾ ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ। ਸੋ ਜੇ ਇਹਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ, ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ, ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ। ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ। ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ।
1: ਐਗਜੈਕਟਲੀ, ਬੜੀ ਆਸਾਨੀ ਨਾਲ ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ, ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ, ਬਟ ਕਦਮ ਤਾਂ ਤੁਸੀਂ ਉਠਾਉਣਾ ਪਏਗਾ, ਤੁਹਾਨੂੰ
0: ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ ਵੀ
1: ਦੱਸੋ ਕੀ ਦਿੱਕਤ ਹੈ।
0: ਸੋ ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਅਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਸੀਂ ਬੋਝ ਜਿਹਾ ਮਹਿਸੂਸ ਕਰਦੇ ਹੋ ਅਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਆ ਅਤੇ ਦੀਵੇ ਦੀ, ਚਾਨਣ ਦੀ, ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ ਆਪਣੇ ਹੱਥ 'ਚ, ਜਦੋਂ ਚਾਨਣ ਹੁੰਦਾ ਅਤੇ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਅਤੇ ਫਿਰ ਅਗਲਾ ਕਦਮ ਦਿਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ ਉਹ ਦੀਵਾ, ਉਹ ਚਾਨਣ, ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ 'ਤੇ ਦੀਵਾ ਧਰ ਕੇ ਅਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ, ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤਾਂ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ, ਉੱਡ ਕੇ ਪਹੁੰਚਣ ਵਾਲਾ ਤਾਂ ਉੱਥੇ ਵੀ ਫਿਰ ਹਨੇਰੇ 'ਚ ਕਿਤੇ ਕੰਧ 'ਚ ਵੱਜੂਗਾ ਜਾ ਕੇ, ਹੈ ਨਾ, ਕਿਸੇ ਰੁੱਖ 'ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ ਉਹ ਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ ਅਤੇ ਉਹ ਹੀ ਤੁਹਾਨੂੰ ਇੱਕ ਇੱਕ ਸਟੈਪ ਅਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜ੍ਹਾ ਜਿਹਾ ਸਕੂਨ ਅਤੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ ਵੀ ਇਹ ਨਹੀਂ ਆ ਵੀ ਰਾਤੋਂ ਰਾਤ ਤੁਸੀਂ, ਜੇ ਤੁਸੀਂ ਰਾਤੋਂ ਰਾਤ ਪਹੁੰਚਣ ਦੀ ਗੱਲ ਕਰੋਗੇ ਅਤੇ ਇਸ ਦੀਵੇ 'ਚੋਂ ਤੇਲ ਤੁਸੀਂ ਡੋਲ ਬਹਿਣਾ ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ ਸਮਝਣ ਦੇ ਵਿੱਚ ਸਿਆਣਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ ਉਹਦੇ ਨਾਲ ਜ਼ਰੂਰ ਕਰੋ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ नाम सन करंट देओ रेडियो हांजी दा हवाला ते पाओ $200 दा डिस्काउंट भी।
4: बलजीत व्याह वास्ते ज्वेलरी देखन तुन्ना ज्वेलर्स चलिए
5: यार, उना दा डैंडी नॉग वाला स्टोर ना बड़ा ही दूर है।
4: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया, ओही भरोसा ते 30 साल तो वध वरियां दा एक्सपीरियंस। रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 Lonsdale Street, Dandenong. For more info, call 0499-2535-45 ते।
6: जे तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
7: Ready, set, go! Chadston Ford, Dandenong Road ते तुहानू उडीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या कोड़ी नाल, Radio हांजी रे हवाले नाल पाओ, 3 साल दी free service। Chadston Ford, ready, set, Ford!

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।

0: ਰੇਡੀਓ ਹਾਂਜੀ 1674 ਮੈਂ ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ, ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਮਾਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ, ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ, ਪੰਜਾਬੀ ਗਜ਼ਲ ਨੂੰ, ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ, ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ?
1: ਦੇਖੋ ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ, ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ। ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ। ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ, ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ। ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆਲ ਪਠਾਨਕੋਟ ਜ਼ਿਲ੍ਹੇ ਚ ਤੇ ਉੱਥੇ ਜਿਹੜਾ ਸੀ ਉਹ ਹੁੰਦਾ ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਏਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ ਤੇ ਉਹਨਾਂ

ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ, ਤੇ ਇਹ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ ਪਿੰਡ ਦੇ ਵਿੱਚ ਜਨਮੇ, ਤੇ ਪਿੰਡਾਂ ਦੇ ਵਿੱਚ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕੀ ਜਿਹੜਾ ਹੈਗਾ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਫੜ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ, ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਕਥਾ ਦੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ ਘੀਰਾ ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ, ਤੇ ਬਾਕੀ ਇਹ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੇ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕਾਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਏਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ ਮੈਂ ਤਾਂ ਨਾ ਲੈ ਦਿੱਤਾ, ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ ਜਿਹੜੀਆਂ ਫਿਊਡਲ ਵੈਲਿਊਜ਼ ਨੇ ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੀ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨਹੀਂ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲੈਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ ਲਿਆ ਕੇ ਕਹਿਣ ਵੀ ਮੇਰੇ ਹਰਮਨ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਹ ਉਸ ਨਾਟਕ ਦੇ ਵਿੱਚ ਲੈ ਕੇ ਆਉਣ।

0: ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ, ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ। ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ ਤੇ ਮੋਹਨ ਕਾਲੋਂ ਨੇ, ਕਿਉਂਕਿ ਮੋਹਨ ਕਾਲੋਂ ਤੇ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ। ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ। ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰਾ, ਤੇ ਇਹ ਜਿਹੜੀ ਇੱਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤੱਕ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋ ਨਾਲ, ਇਹ ਬਹੁਤ ਹੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕੈਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ, ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਆ, ਜਿਹਦੀਆਂ ਟੂਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਆ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ, ਤੇ ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗਾਲਬ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਇੱਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜਿਹ ਚ ਆਉਂਦਾ ਹੈ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀ ਕਿੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਜਿਹੜੇ ਤੁਹਾਡੇ ਕੋਟਸ ਨੇ ਉਹ ਇੱਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ, ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ, ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ, ਜੇ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ। ਤੇ ਹੁਣ ਉਹ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ, ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਇਸ ਕਿਸਮ ਦੀ ਜਿਹੜੀ ਗੱਲ ਆ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ, ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ, ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵਿਤ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ, ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ, ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ, ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ, ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ, ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ, ਤੇ ਉਹ ਸਾਰੀ ਉਸ ਤੇ ਹੈ। ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਹੈ ਉਹਦੇ ਚ। ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ, ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ, ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ, ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ, ਜਦੋਂ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਚੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲ ਹੈ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ, ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਹੈ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਹੈ ਪ੍ਰੇਮ ਵਾਲੀ ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਉਂਦਾ ਹੈ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਾਗ ਰਹੀ ਹੈ ਤਾਂ ਉਹਨੂੰ ਬਟਨ ਆਪਾਂ ਬੰਦ ਕਰਤੋ ਤੇ ਆਫ ਹੋ ਗਈ, ਉਹਨਾਂ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀਗੇ। ਤੇ ਬਲਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ 2-3 ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ। ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ। ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ। ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ। ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ। ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ, ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ, ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ। ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ, US ਦੇ ਵਿੱਚ ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ। ਤੇ ਚੌਧਰੀ ਨੀਲਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ, ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ। ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ, ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ। ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ। ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ, ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ। ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ, ਫੋਕਲੋਰ ਤੇ ਉਹਨਾਂ ਦੀ PhD ਵੀ ਫੋਕਲੋਰ ਤੇ ਸੀ, ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ। ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ, ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਹੀ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ, ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ। ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ, ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ, ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ, 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ
1: ਜੀ। ਬਿਲਕੁਲ, ਤੇ ਆਪਾਂ ਜਿੱਦਾਂ ਇਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਵਾਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫ਼ੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ, ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
0: ਨਹੀਂ, ਦੇਖੋ ਇੱਕ ਗੱਲ ਤਾਂ ਬੜੀ ਸਾਫ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਬਿਰਹੋਂ ਹੈ, ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ, ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ, ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਏਦਾਂ ਏਦਾਂ ਏਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ, ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ, ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ, ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸ ਗਜ਼ਲ ਦੇ ਵਿੱਚ, ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ, ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਇੱਕ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜੇ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ। ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਆ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
1: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ ਇੱਧਰ। ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ। ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
0: ਨਹੀਂ ਦੇਖੋ ਇੱਕ ਗੱਲ ਸੀ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਾਂ ਨੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਜੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ। ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ, ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ, ਉਹ ਆਪ ਉਦੋਂ ਬੀ ਏ ਪਾਰਟ 1 ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ, ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ। ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਜੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ। ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ, ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਾ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ। ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ। ਇਸ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ, ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ
1: ਜੀ। ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾ ਰਹੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ, ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾ ਇਹਦੇ ਇਨ ਬਿਟਵੀਨ, ਆਪਾਂ ਕੋਈ ਓਨਾ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਓਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇਦਾਂ ਹੀ ਇਹ ਵਿੱਚ ਖਿਲਾਅ ਪੈਦਾ ਹੁੰਦਾ ਜਾਂ ਫਿਰ ਇਹ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
0: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ, ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ, ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ। ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਹੈ ਤੇ, ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ, ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
1: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ, ਬਹੁਤ ਲੰਮੀਆਂ ਗੱਲਾਂ, ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ, ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
0: ਹਾਂਜੀ ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ, ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ। ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਅਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਜਿੰਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
1: ਓ ਮਾਰੇ ਗਏ ਦੁਬਾਰਾ ਦੇਰ ਹੋ ਗਈ ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ TSC ਵੱਲੋਂ ਸੁਨੇਹਾ ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ

0: ਸ਼ਰਤਾਂ ਲਾਗੂ ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
1: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
0: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
1: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au ਸੋਨਾ ਚਾਹੀਦਾ
2: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
5: ਹਾਂਜੀ ਰੇਡੀਓ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਜਿਹਨੇ ਚੜ੍ਹਦੀ ਕਲਾ ਦਿੱਤੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਾਰਾ ਦਿਨ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਸੀਂ ਚਿਹਰੇ ਦੇ ਉੱਤੇ ਖੁਸ਼ੀ ਰੱਖ ਦਿਓ ਅਤੇ ਸਾਰਾ ਦਿਨ ਖੁਸ਼ੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਨੇ, ਤੁਹਾਨੂੰ ਉੱਦਾਂ ਦੇ ਲੋਕ ਮਿਲਦੇ ਨੇ ਜਿਨ੍ਹਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਹੈ, ਅਤੇ ਨਹੀਂ ਤਾਂ ਫਿਰ ਉੱਦਾਂ ਦੇ ਮਿਲਦੇ ਨੇ ਜਿੱਦਾਂ ਦਾ ਤੁਸੀਂ ਚਿਹਰਾ ਲੈ ਕੇ ਨਿਕਲਦੇ ਹੋ, ਜਿੱਦਾਂ ਦਾ ਤੁਸੀਂ ਮਨ ਲੈ ਕੇ ਨਿਕਲਦੇ ਹੋ। ਅਤੇ ਫਿਰ ਸਾਡੇ ਹੱਥ ਆ ਆਪਾਂ ਅੱਜ ਦਾ ਦਿਨ ਆਪਣਾ ਕਿਵੇਂ ਦਾ ਰੱਖਣਾ, ਕਿਵੇਂ ਦਾ ਬਣਾਉਣਾ। ਆਓ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ ਦੇ ਉੱਤੇ ਬਰਕਰਾਰ ਰੱਖੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਰਾਜੇ ਦੇ ਮਹਿਲਾਂ ਦੇ ਵਿੱਚ ਕੰਮ ਕਰਦਾ ਸੀ, ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਅਤੇ ਰਾਜਾ ਉਹ ਤੋਂ ਬੜਾ ਖੁਸ਼ ਹੁੰਦਾ। ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਕੰਮ ਅਤੇ ਜਿੰਨੇ ਕੁ ਪੈਸੇ ਮਿਲਦੇ, ਬੜਾ ਖੁਸ਼ ਹੁੰਦਾ, ਕਰਦੇ ਵੀ ਖੁਸ਼। ਹੌਲੀ ਹੌਲੀ ਵਿਆਹ ਹੋ ਗਿਆ, ਲੋੜਾਂ ਵੱਧ ਗਈਆਂ, ਖਰਚਾ ਵੱਧ ਗਿਆ ਅਤੇ ਹੁਣ ਸੋਚਣ ਦੇ ਲਈ ਮਜਬੂਰ ਹੋ ਗਿਆ। ਉਨੇ ਕੁ ਪੈਸਿਆਂ ਦੇ ਨਾਲ ਹੁਣ ਉਹਨੂੰ ਲੱਗਦਾ ਮੇਰੇ ਘਰ ਦਾ ਖਰਚਾ ਪੂਰਾ ਨਹੀਂ ਪੈਂਦਾ। ਰਾਜੇ ਦੇ ਨਾਲ ਗੱਲ ਕੀਤੀ ਅਤੇ ਥੋੜ੍ਹੀਆਂ ਜ਼ਿੰਮੇਵਾਰੀਆਂ ਹੋਰ ਦੇ ਦਿੱਤੀਆਂ ਗਈਆਂ, ਉਹਨੇ ਉਹ ਵੀ ਬਹੁਤ ਇਮਾਨਦਾਰੀ ਦੇ ਨਾਲ ਪੂਰੀਆਂ ਕੀਤੀਆਂ ਅਤੇ ਫਿਰ ਬੜਾ ਸੋਹਣਾ ਖਰਚਾ ਚੱਲਣਾ ਸ਼ੁਰੂ ਹੋ ਗਿਆ। ਉਹ ਬੜਾ ਖੁਸ਼ ਸੀ, ਹੁਣ ਬੱਚੇ ਹੋ ਗਏ ਨੇ, ਮਾਂ ਪਿਓ ਦੀ ਦਵਾਈ ਬੂਟੀ ਸ਼ੁਰੂ ਹੋ ਗਈ, ਫਿਰ ਥੋੜ੍ਹਾ ਜਿਹਾ ਉਦਾਸ ਰਹਿਣਾ ਸ਼ੁਰੂ ਹੋ ਗਿਆ। ਮਹਿਲਾਂ ਦੇ ਵਿੱਚ ਕੰਮ ਕਰਦੇ ਕਿਸੇ ਬਜ਼ੁਰਗ ਨੇ ਕਿਹਾ ਤੂੰ ਫਲਾਣੀ ਜ਼ਿੰਮੇਵਾਰੀ ਵੀ ਲੈ ਲਾ, ਮੈਂ ਹੁਣ ਬਜ਼ੁਰਗ ਹੋ ਰਿਹਾ, ਨਾਲੇ ਤੈਨੂੰ ਪੈਸੇ ਵੱਧ ਬਣ ਜਾ ਕਰਨਗੇ। ਉਹਨੇ ਹੱਸ ਕੇ ਪ੍ਰਵਾਨ ਕਰ ਲਿਆ, ਮਿਹਨਤ ਤੋਂ ਨਹੀਂ ਸੀ ਭੱਜਦਾ, ਹੁਣ ਇੱਕ ਛੱਡ ਕਈ ਕੰਮ ਕਰਨ ਲੱਗ ਪਿਆ ਅਤੇ ਖਰਚਾ ਥੋੜ੍ਹਾ ਜਿਹਾ ਹੋਰ ਵਧੇਰੇ ਮਿਲਣ ਲੱਗ ਪਿਆ। ਘਰ ਦਾ ਖਰਚਾ ਬੜਾ ਵਧੀਆ ਚੱਲਦਾ ਰਿਹਾ, ਪਰ ਇੱਧਰੋਂ ਜਿੱਦਾਂ ਜਿੱਦਾਂ ਕਹਿੰਦੇ ਨੇ ਕਿ ਤੁਹਾਡਾ ਘਰ ਦਾ ਖਰਚਾ ਵੱਧਦਾ, ਉਵੇਂ ਉਵੇਂ ਬੰਦੇ ਦੇ ਉੱਤੇ ਹੋਰ ਜ਼ਿਆਦਾ ਪ੍ਰੈਸ਼ਰ ਬਣ ਜਾਂਦਾ। ਹੁਣ ਨੌਜਵਾਨ ਦਾ ਜਿੰਨੇ ਕੁ ਕਮਾਉਂਦਾ ਸੀ ਉਹਦੇ ਨਾਲ ਵੀ ਪੂਰਾ ਨਾ ਫੜਦਾ। ਕਦੀ ਉਹਨੂੰ ਲੱਗਦਾ ਕਿ ਮੈਂ ਹੁਣ ਨੌਜਵਾਨ ਨਹੀਂ ਰਿਹਾ, ਸ਼ਾਇਦ ਉਮਰ ਦਾ ਤਕਾਜ਼ਾ, ਮੈਂ ਉਨੀ ਮਿਹਨਤ ਨਹੀਂ ਸ਼ਾਇਦ ਕਰ ਪਾਉਂਦਾ। ਕਦੀ ਉਹਨੂੰ ਲੱਗਦਾ ਕਿ ਜਿੰਨੀ ਮੈਂ ਮਿਹਨਤ ਕਰਦਾ ਉਨੀ ਮੈਨੂੰ ਤਨਖਾਹ ਨਹੀਂ ਮਿਲਦੀ। ਕਦੀ ਉਹਨੂੰ ਲੱਗਦਾ ਕਿ ਜਿੰਨੇ ਮੈਂ ਪੈਸੇ ਕਮਾਉਂਦਾ ਮੇਰੀ ਵਹੁਟੀ ਉਜਾੜ ਦਿੰਦੀ ਆ, ਉਹ ਜ਼ਿਆਦਾ ਫਜ਼ੂਲ ਖਰਚੀ ਕਰਦੀ। ਗੱਲ ਕਹਦੀ ਕਿ ਮਨ ਦੇ ਉੱਤੇ ਬੋਝ ਹਮੇਸ਼ਾ ਬਣਿਆ ਰਹਿੰਦਾ ਅਤੇ ਜਦੋਂ ਮਨ ਦੇ ਉੱਤੇ ਬੋਝ ਹੁੰਦਾ ਫਿਰ ਅਸੀਂ ਆਪਣਾ ਕੰਮ ਆਪਣਾ ਤਸੱਲੀ ਦੇ ਨਾਲ ਨਹੀਂ ਕਰ ਪਾਉਂਦੇ। ਉਸ ਕੰਮ ਦੇ ਵਿੱਚੋਂ ਥਕਾਵਟ ਸਾਨੂੰ ਜ਼ਿਆਦਾ ਹੁੰਦੀ ਹੈ, ਉਸ ਕੰਮ 'ਚੋਂ ਮਿਲੇ ਪੈਸੇ ਸਾਨੂੰ ਹਮੇਸ਼ਾ ਥੋੜ੍ਹੇ ਹੀ ਲੱਗਦੇ। ਸ਼ਾਇਦ ਜਿੱਦਾਂ ਸਾਨੂੰ ਵੀ ਸਾਰਿਆਂ ਨੂੰ ਲੱਗਦੇ। ਗੱਲ ਕਹਦੀ ਕਿ ਫਿਰ ਦੁਬਾਰਾ ਤੋਂ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਹੁਣ ਉਹਦੇ ਕੋਲ ਕੋਈ ਹੱਲ ਵੀ ਨਹੀਂ। ਪਹਿਲਾਂ ਹੀ ਉਹ ਸਾਰਾ ਦਿਨ ਮਹਿਲਾਂ ਦੇ ਵਿੱਚ ਰਹਿੰਦਾ, ਇਸ ਤੋਂ ਵੱਧ ਤਾਂ ਉਹ ਸ਼ਾਇਦ ਕੰਮ ਕਰ ਵੀ ਨਹੀਂ ਸਕਦਾ। ਇੱਕ ਦਿਨ ਬੜਾ ਉਦਾਸ ਮਹਿਲਾਂ ਦੇ ਵਿੱਚ ਬਾਹਰ ਕਿਸੇ ਫਕੀਰ ਨੇ ਆਵਾਜ਼ ਮਾਰੀ, ਨੌਕਰ ਨੂੰ ਦਾਣਾ ਪਾਣੀ ਦੇ ਕੇ ਫਕੀਰ ਨੂੰ ਤੋਰਨ ਭੇਜਿਆ ਗਿਆ ਤਾਂ ਫਕੀਰ ਨੇ ਦੁਆ ਦਿੰਦੇ ਹੋਏ ਕਿਹਾ ਮਿਹਨਤ ਕਰੀ ਜਾਓ, ਮਿਹਨਤਾਂ ਨੂੰ ਫਲ ਪੈਣਗੇ। ਤਾਂ ਘੁੰਮ ਕੇ ਕਹਿਣ ਲੱਗਾ ਫਕੀਰਾ ਸਾਰਾ ਦਿਨ ਮਿਹਨਤਾਂ ਹੀ ਕਰਦੇ ਰਹੀਦਾ, ਪਰ ਜਿੰਨਾ ਕੁ ਫਲ ਪੈਂਦਾ ਨਾ ਉਹਦੇ ਨਾਲ ਢਿੱਡ ਨਹੀਂ ਭਰਦਾ। ਤਾਂ ਫਕੀਰ ਨੇ ਹੱਸ ਕੇ ਕਿਹਾ ਕੋਈ ਨਹੀਂ ਨੌਜਵਾਨਾ, ਦਿਲ ਨਾ ਛੱਡੀ, ਉਹ ਰੱਬ ਸਾਰਿਆਂ ਦੇ ਨਾਲ ਆ, ਉਹ ਸਾਰਿਆਂ ਦੀ ਸੁਣਦਾ, ਅਤੇ ਜੇ ਕਿਤੇ ਲੱਗੇ ਉਹ ਨਹੀਂ ਸੁਣਦਾ ਤਾਂ ਮੇਰੇ ਕੋਲ ਆ ਜੀ, ਅੱਜ ਦਾ ਕੰਮ ਨਿਬੇੜਿਆ ਤਾਂ ਹੋਰ ਜ਼ਿਆਦਾ ਥਕਾਵਟ ਮਹਿਸੂਸ ਕੀਤੀ, ਥੋੜ੍ਹੇ ਦਿਨਾਂ ਬਾਅਦ ਹੋਰ ਭਾਰ ਵੱਧਦਾ ਗਿਆ ਅਤੇ ਹੁਣ ਉਹਨੂੰ ਫਕੀਰ ਦੇ ਕਹੇ ਬੋਲ ਯਾਦ ਆਉਂਦੇ ਨੇ, ਹੋਵੇ ਨਾ ਤਾਂ ਮੈਂ ਲੰਘਦਾ ਵੜਦਾ ਮਿਲ ਹੀ ਜਾਵਾਂ। ਕਹਿੰਦੇ ਨੇ ਜਦੋਂ ਬੰਦਾ ਡੋਲਦਾ
ਤੇ ਜਿਹੜੀਆਂ ਚੀਜ਼ਾਂ ਨਹੀਂ ਪਸੰਦ ਕਰਦਾ ਉਹ ਤੇ ਉਸ ਦਰ ਵੀ ਚਲ ਜਾਂਦਾ। ਜਦੋਂ ਨੂੰ ਆਪਣੀਆਂ ਔਕੜਾਂ ਦਾ ਕੋਈ ਹੱਲ ਨਹੀਂ ਲੱਭਦਾ, ਜਦੋਂ ਆਪਣੇ ਦੁੱਖਾਂ ਦਾ ਕੋਈ ਹੱਲ ਨਹੀਂ ਲੱਭਦਾ ਤਾਂ ਬੰਦਾ ਹਰ ਇੱਕ ਦਰਵਾਜ਼ਾ ਖੜਕਾਉਂਦਾ। ਅਗਲੇ ਦਿਨ ਫਕੀਰ ਕੋਲ ਵੀ ਪਹੁੰਚ ਗਿਆ। ਕਹਿਣ ਲੱਗਾ, ਫਕੀਰ ਜੀ, ਮੈਂ ਜਿੱਦਾਂ ਤੁਸੀਂ ਕਹਿੰਦੇ ਹੋ ਨਾ, ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ, ਸੱਚ ਜਾਣੋ ਤਾਂ ਮੇਰੀ ਇਮਾਨਦਾਰੀ ਦੀ ਸਾਰੇ ਸਹੁੰ ਖਾਂਦੇ। ਮੈਂ ਕਦੀ ਬੇਈਮਾਨੀ ਨਹੀਂ ਕੀਤੀ, ਪਰ ਫਿਰ ਵੀ ਮੇਰਾ ਘਰ ਔਖਾ ਹੀ ਚੱਲਦਾ। ਫਿਰ ਮੈਨੂੰ ਦੱਸੋ, ਇਹ ਇਮਾਨਦਾਰੀ, ਇਹ ਮਿਹਨਤ ਕਿੱਥੇ ਇੱਕ ਕੰਮ ਆਉਂਦੀ ਹੈ, ਕਿੱਦਾਂ ਇੱਕ ਕੰਮ ਆਉਂਦੀ ਹੈ? ਅਤੇ ਫਕੀਰ ਨੇ ਕਿਹਾ, ਮੇਰਾ ਇੱਕ ਕੰਮ ਕਰੇਗਾ, ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਹਾਂ ਇੱਥੋਂ ਦੱਸ ਰਾਜੇ ਦੇ ਮਹਿਲ ਕਿੰਨੀ ਕੁ ਦੂਰ ਹੈ। ਕਹਿਣ ਲੱਗਾ, ਜੀ ਜੇ ਮੈਂ ਇੱਥੋਂ ਪੈਦਲ ਜਾਵਾਂ ਤਾਂ 4 ਘੰਟੇ ਲੱਗਣਗੇ, ਅਤੇ ਤੇਰਾ ਘਰ ਇਸ ਤੋਂ ਅੱਗੇ 1 ਘੰਟਾ ਹੋਰ, ਯਾਨੀ ਕਿ ਕੁੱਲ ਮਿਲਾ ਕੇ 5 ਘੰਟੇ ਲੱਗਦੇ ਨੇ ਮੈਨੂੰ ਜੇ ਮੈਂ ਪੈਦਲ ਜਾਵਾਂ। ਫਕੀਰ ਕਹਿਣ ਲੱਗਾ, ਜੇ ਤੂੰ ਮਹਿਲਾਂ ਦੀ ਕੰਧ ਨੂੰ ਹੱਥ ਲਾ ਕੇ ਸਵੇਰੇ ਵਾਪਸ ਆ ਜਾਏ ਤਾਂ 5 ਘੰਟੇ 'ਚ ਪਹੁੰਚ ਸਕਦਾ ਆਪਣੇ ਘਰ। ਕਹਿਣ ਲੱਗਾ, ਜੀ ਹਾਂ, ਮੇਰੇ ਲਈ ਇਹ ਕੋਈ ਵੱਡੀ ਗੱਲ ਨਹੀਂ। ਤਾਂ ਫਕੀਰ ਕਹਿਣ ਲੱਗਾ, ਮੇਰੇ ਲਈ ਵੱਡੀ, ਮੈਂ ਸ਼ਾਇਦ 8 'ਚ ਵੀ ਨਾ ਪਹੁੰਚ ਪਾਵਾਂ, ਪਰ ਮੈਂ ਤੇਰੀ ਮੰਨਦਾ ਨਹੀਂ, ਮੈਨੂੰ ਯਕੀਨ ਨਹੀਂ ਹੈ ਕਿ ਤੂੰ ਇਹ ਕੰਮ ਕਰ ਦੇਗਾ। ਮੈਂ ਤੇਰੀ ਮੁਸ਼ਕਲ ਦਾ ਹੱਲ ਤੈਨੂੰ ਦੱਸਣ ਲਈ ਤਿਆਰ ਹਾਂ, ਪਰ ਤੂੰ ਮੇਰੇ ਲਈ ਇਹ ਕੰਮ ਕਰਕੇ ਆ। ਅਗਲੇ ਦਿਨ ਨੌਜਵਾਨ ਨੇ ਕਿਹਾ, ਜੀ ਮੈਂ ਬਿਲਕੁਲ ਟਾਈਮ ਵੇਖ ਕੇ ਗਿਆ, ਟਾਈਮ ਵੇਖ ਕੇ ਆਇਆ, ਅਤੇ ਇੰਨਾ ਕੀ ਟਾਈਮ ਲੱਗਾ ਮੈਨੂੰ, ਲਾਗੇ 2-4 ਬੰਦਿਆਂ ਨੂੰ ਆਵਾਜ਼ ਮਾਰੀ। ਫਕੀਰ ਨੇ ਪੁੱਛਣ ਲੱਗਾ, ਭਾਈ ਭਲਿਓ, ਇਹ ਨੌਜਵਾਨ ਦਾਅਵਾ ਕਰਦਾ ਕਿ 4 ਘੰਟਿਆਂ 'ਚ ਰਾਜੇ ਦੇ ਮਹਿਲ ਤੱਕ ਪਹੁੰਚ ਗਿਆ ਸੀ, ਕੀ ਤੁਹਾਡੇ ਮੰਨਣ 'ਚ ਆਉਂਦੀ? ਕਹਿਣ ਲੱਗਿਆ, ਮੈਂ ਮਾਰਦਾ। ਫਕੀਰਾ, ਭੱਜ ਕੇ ਵੀ ਜਾਈਏ ਨਾ ਤਾਂ 5 ਤੋਂ ਘੱਟ ਨਹੀਂ ਲੱਗਦੇ, ਵੈਸੇ ਤਾਂ 6 ਹੀ ਲੱਗਣਗੇ, ਇਹਦੀ ਕਿਹੜੀ ਗੱਲ ਹੈ? ਇਹਨੇ ਕਹਿਤੀ, ਤੂੰ ਮੰਨ ਲਈ। ਨੌਜਵਾਨ ਨੇ ਬਥੇਰਾ ਸਿਰ ਖਪਾਇਆ, ਵੀ ਨਹੀਂ ਭਾਈ, ਮੈਂ ਰੋਜ਼ ਜਾਂਦਾ ਵਾਂ, ਮੈਂ ਇਸੇ ਰਫ਼ਤਾਰ 'ਤੇ ਜਾਂਦਾ ਅਤੇ ਮੈਂ ਇੰਨੇ ਕੁ ਥਾਂ ਸਮੇਂ 'ਚ ਪਹੁੰਚ ਜਾਂਦਾ, ਮੇਰੀ ਰੋਜ਼ ਦੀ ਰੂਟੀਨ ਹੈ। ਜਦੋਂ ਗੱਲ ਬੈਸ ਬਸਈਏ 'ਚ ਪਈ ਤਾਂ ਫਕੀਰ ਨੇ ਕਿਹਾ, ਤੁਸੀਂ ਭਾਈ ਇੱਕ ਜਣਾ ਖਿਆਲ ਰੱਖਣ ਦੇ ਲਈ ਤਿਆਰ, ਫਿਰ ਆਪਾਂ ਵੇਖ ਲੈਂਦੇ ਹਾਂ। ਅਗਲੇ ਦਿਨ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਿਆਲ ਰੱਖਿਆ, ਟਾਈਮ ਮਿੱਥ ਲਿਆ, ਅਤੇ ਵਾਕਈ ਨੌਜਵਾਨ ਉਨੇ ਸਮੇਂ ਦੇ ਵਿੱਚ ਪਹੁੰਚ ਗਿਆ। ਜਦੋਂ ਸਾਰੇ ਚਲੇ ਗਏ ਤਾਂ ਫਕੀਰ ਕਹਿਣ ਲੱਗਾ, ਤੈਨੂੰ ਪਤਾ ਕੱਲ੍ਹ ਅਤੇ ਅੱਜ ਦੇ ਵਿੱਚ ਕੀ ਫਰਕ ਸੀ? ਕੱਲ੍ਹ ਸਿਰਫ ਤੈਨੂੰ ਪਤਾ ਸੀ ਕਿ ਤੂੰ ਇੱਥੋਂ 4 ਘੰਟਿਆਂ 'ਚ ਰਾਜੇ ਦੇ ਮਹਿਲਾਂ ਤੱਕ ਪਹੁੰਚ ਜਾਂਦਾ, ਅਤੇ ਅੱਜ ਤੇਰੇ ਉੱਤੇ ਸਾਰੇ ਯਕੀਨ ਕਰਨਾ ਸ਼ੁਰੂ ਹੋ ਗਏ ਨੇ ਕਿ ਤੂੰ ਵਾਕਈ ਪਹੁੰਚ ਜਾਂਦਾ। ਇਹ ਨਹੀਂ ਕਿ ਮੈਨੂੰ ਕੋਈ ਸ਼ੱਕ ਸੀ ਜਾਂ ਮੈਂ ਤੇਰੇ 'ਤੇ ਯਕੀਨ ਨਹੀਂ ਸੀ ਕਰਦਾ, ਮੈਨੂੰ ਤੇਰੀ ਕਾਬਲੀਅਤ 'ਤੇ ਪੂਰਾ ਵਿਸ਼ਵਾਸ ਸੀ। ਜਿਹੜਾ ਬੰਦਾ ਹਰ ਰੋਜ਼ ਕਿਸੇ ਕੰਮ ਦੇ ਉੱਤੇ ਜਾਂਦਾ, ਹਰ ਰੋਜ਼ ਜਿਹੜਾ ਕੰਮ ਕਰਦਾ, ਉਹਨੂੰ ਬਿਹਤਰ ਪਤਾ ਹੁੰਦਾ ਵਾ ਕਿ ਉਹ ਕਿੰਨੇ ਕੁ ਸਮੇਂ 'ਚ ਕਰ ਆਊਗਾ, ਕੀ ਉਹਦੀ ਕਾਬਲੀਅਤ ਹੈ। ਉਹ ਕਾਬਲੀਅਤ ਕੋਈ ਦੂਸਰਾ ਨਹੀਂ ਦੱਸ ਸਕਦਾ, ਪਰ ਗੱਲ ਇਹ ਕਿ ਉਨੀ ਚਿਰ ਤੱਕ ਤੇਰੇ 'ਤੇ ਯਕੀਨ ਨਹੀਂ ਕੋਈ ਕਰਦਾ ਜਿੰਨਾ ਚਿਰ ਤੱਕ ਉਹ ਬਾਕੀਆਂ ਨੂੰ ਨਹੀਂ ਪਤਾ। ਤੂੰ ਕਹਿੰਦਾ ਮੈਂ ਮਿਹਨਤ ਬਹੁਤ ਕਰਦਾ, ਤੂੰ ਕਹਿੰਦਾ ਮੈਂ ਬੜਾ ਇਮਾਨਦਾਰ ਹਾਂ, ਇਹ ਵੀ ਲਗਭਗ ਉਦਾਂ ਦੀ ਗੱਲ, ਕਰਦਾ ਤਾਂ ਬਹੁਤ ਹੈ ਪਰ ਕਿਹਨੂੰ ਪਤਾ ਕਿ ਉਸ ਦਾਇਰੇ ਤੋਂ, ਉਸ ਤਾਂ ਮਹਿਲਾਂ ਤੋਂ ਬਾਹਰ ਕਿਸੇ ਨੂੰ ਪਤਾ ਕਿ ਤੂੰ ਕਿੰਨੀ ਮਿਹਨਤ ਕਰਦਾ, ਕਿੰਨੀ ਕਮਾਈ ਕਰਦਾ। ਅਸਲ ਦੇ ਵਿੱਚ ਜਦੋਂ ਆਪਾਂ ਆਪਣੀ ਮਿਹਨਤ ਨੂੰ ਆਪਣੀ ਮਰਜ਼ੀ ਦੇ ਸਿੱਟੇ ਪਾਉਣੇ ਨੇ, ਬੂਰ ਪਾਉਣਾ, ਤਾਂ ਫਿਰ ਸਾਨੂੰ ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਵੀ ਵੇਖਣਾ ਪੈਂਦਾ। ਕਈ ਵਾਰੀ ਆਪਾਂ ਲੰਮਾ ਸਮਾਂ ਇੱਕ ਉਸੇ ਸੀਮਤ ਜਗ੍ਹਾ ਦੇ ਉੱਤੇ ਕੰਮ ਕਰਦਿਆਂ ਕੱਢ ਦਿੰਦੇ ਹਾਂ, ਉਨੇ ਕੁ ਦਾਇਰੇ ਦੇ ਵਿੱਚ ਸਾਰੀ ਉਮਰ ਆਪਾਂ ਕੱਢਣ ਨੂੰ ਫਿਰਦੇ ਹਾਂ। ਜੇ ਤਾਂ ਸਾਡਾ ਮਨ ਸ਼ਾਂਤ ਰਹੇ, ਜੇ ਤਾਂ ਸਾਨੂੰ ਸੰਤੁਸ਼ਟੀ ਹੋਵੇ, ਫਿਰ ਉਹਦੇ 'ਚ ਕੋਈ ਹਰਜ ਨਹੀਂ।
ਪਰ ਜੇ ਲੱਗੇ ਕਿ ਇੱਥੇ ਮਿਹਨਤ ਦਾ ਮੁੱਲ ਉਹਨਾਂ ਨਹੀਂ ਪੈ ਰਿਹਾ ਜਿੰਨੀ ਕਾਬਲੀਅਤ ਮੇਰੇ 'ਚ, ਅਤੇ ਫਿਰ ਉਸ ਦਾਇਰੇ 'ਚੋਂ ਬਾਹਰ ਨਿਕਲ ਕੇ ਵੀ ਵੇਖ ਲੈਣਾ ਚਾਹੀਦਾ, ਸਾਨੂੰ ਉਸ ਦਾਇਰੇ 'ਚ ਆ ਜਾਣਾ ਚਾਹੀਦਾ ਜਿੱਥੇ ਹੋਰ ਵਧੇਰੇ ਲੋਕ ਤੁਹਾਡੀ ਕਾਬਲੀਅਤ ਨੂੰ ਜਾਣ ਸਕਦੇ ਹੋਣ। ਸੋ ਤੇਰਾ ਇੱਕ ਮਸਲਾ ਤਾਂ ਇਹ ਆ ਕਿ ਤੂੰ ਉੱਥੇ ਕੰਮ ਕਰਦਾ ਜਿੱਥੇ ਰਾਜੇ ਕੋਲ ਸਮਾਂ ਹੀ ਨਹੀਂ, ਉਹਨੂੰ ਇੰਨਾ ਪਤਾ ਕਿ ਤੂੰ ਉੱਥੇ ਚਿਰਾਂ ਤੋਂ ਕੰਮ ਕਰਦਾ, ਸਾਰੀ ਦਿਹਾੜੀ ਕਿੰਨੇ ਕੁ ਤੂੰ ਹੱਡ ਭੰਨਦਾ, ਇਹ ਚੀਜ਼ ਰਾਜੇ ਤੱਕ ਜਿਨ੍ਹਾਂ ਨੇ ਪਹੁੰਚਾਉਣੀ ਆ ਉਹਨਾਂ ਦੀ ਮਰਜ਼ੀ ਆ, ਉਹ ਕਿੱਦਾਂ ਦੀ ਪਹੁੰਚਾਉਂਦੇ। ਸਵਾਦ ਤਾਂ ਹੁਣ ਜੇ ਤੂੰ ਇਹਨਾਂ 4 ਘੰਟਿਆਂ ਨੂੰ 3 ਘੰਟਿਆਂ ਤੱਕ ਲੈ ਕੇ ਆਵੇਂ, ਮੰਨ ਲਾ ਜੇ ਤੂੰ ਇੱਦਾਂ ਕਰ ਦਿੰਦਾ ਤੇ ਰਾਜੇ ਤੱਕ ਇਹ ਖਬਰ ਪਹੁੰਚ ਜਾਂਦੀ ਤੇ ਮੈਨੂੰ ਯਕੀਨ ਹੈ ਕਿ ਹੋਰ ਕੋਈ ਵੀ ਬੰਦਾ ਇਹ ਕੰਮ ਨਹੀਂ ਕਰ ਪਾਊਗਾ। ਤੇ ਜਦੋਂ ਸਾਡੀ ਇੱਦਾਂ ਦੀ ਵਿਸ਼ੇਸ਼ਤਾ ਮਾਲਕ ਤੱਕ ਪਹੁੰਚਦੀ ਹੈ ਤੇ ਉਹਦਾ ਮੁੱਲ ਜ਼ਰੂਰ ਪੈਂਦਾ। ਮੁੱਖ ਦੀ ਗੱਲ ਸਾਨੂੰ ਆਪਣੇ ਦਾਇਰੇ 'ਚੋਂ ਬਾਹਰ ਨਿਕਲ ਕੇ ਕੁਛ ਵੱਖਰਾ ਕਰਨਾ ਪੈਂਦਾ, ਉਹ ਕਰਨਾ ਪੈਂਦਾ ਜਿਹਦੇ ਨਾਲ ਆਪਾਂ ਦੂਸਰਿਆਂ ਦੀਆਂ ਨਜ਼ਰੀਂ ਚੜ੍ਹ ਸਕੀਏ। ਅਤੇ ਸਾਡਾ ਮੁੱਲ ਉਦੋਂ ਹੀ ਪੈਂਦਾ ਜਦੋਂ ਆਪਾਂ ਦੂਸਰਿਆਂ ਤੋਂ ਹਟ ਕੇ ਖੜ੍ਹੇ ਹੋਈਏ, ਅਸੀਂ ਉਹ ਕਰ ਸਕਦੇ ਹੋਈਏ ਜਿਹੜਾ ਹੋਰ ਕੋਈ ਨਾ ਕਰ ਸਕਦਾ ਹੋਵੇ, ਅਤੇ ਜੇ ਕਰਦਾ ਹੋਵੇ ਤਾਂ ਤੁਹਾਡੇ ਵਾਂਗੂ ਨਾ ਕਰਦਾ ਹੋਵੇ। ਜਦੋਂ ਇਹ ਚੀਜ਼ ਆਪਾਂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਆਪਣੀ ਨੌਕਰੀ ਦੇ ਵਿੱਚ, ਆਪਣੇ ਕਾਰੋਬਾਰ ਦੇ ਵਿੱਚ, ਤਾਂ ਫਿਰ ਹੋ ਹੀ ਨਹੀਂ ਸਕਦਾ ਕਿ ਪੈਸੇ ਪੱਖੋਂ ਤੁਹਾਨੂੰ ਕੋਈ ਟੋਟ ਆਵੇ। ਫਿਰ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੀ ਮਿਹਨਤ ਦਾ ਮੁੱਲ ਪਾ ਸਕਦਾ। ਹੁਣ ਤੂੰ ਵੇਖ ਤੇਰੇ ਸਾਰੇ ਕੰਮ ਕਾਜ ਦੇ ਵਿੱਚ ਕਿੱਥੇ ਕਿੱਥੇ ਤੇਰੀ ਉਹ ਕਾਬਲੀਅਤ ਹੈ ਜਿਹੜੀ ਹੋਰ ਕਿਸੇ ਦੇ ਵਿੱਚ ਨਹੀਂ। ਜਦੋਂ ਲੰਮਾ ਸਮਾਂ ਤੂੰ ਕੰਮ ਕੀਤਾ ਤਾਂ ਫਿਰ ਤੇਰੇ ਵਿੱਚ ਜ਼ਰੂਰ ਕੋਈ ਨਾ ਕੋਈ ਦੂਸਰਿਆਂ ਦੇ ਨਾਲੋਂ ਅਲੱਗ ਗੱਲ ਹੋਊਗੀ ਜਿਹੜੀ ਤੈਨੂੰ ਬੜੀ ਆਮ ਜਿਹੀ ਲੱਗਦੀ ਹੈ, ਬੜੀ ਨਿੱਕੀ ਜਿਹੀ ਲੱਗਦੀ ਹੈ ਕਿਉਂਕਿ ਤੂੰ ਰੋਜ਼ ਕਰਦਾ। ਪਰ ਜਾਂ ਮੇਰੇ ਵਰਗੇ ਨੇ ਜਾਂ ਹੋਰ ਕਿਸੇ ਨੇ ਜਾ ਕੇ ਕਰਨੀ ਹੋਵੇ ਤਾਂ ਉਹਦੇ ਲਈ ਪਹਾੜ ਹੋਵੇ। ਅੱਜ ਰਾਜਾ ਤੈਨੂੰ ਬਦਲ ਕੇ ਕੋਈ ਹੋਰ ਰੱਖਣਾ ਚਾਹੇ ਤਾਂ ਉਹਨੂੰ ਪਤਾ ਹੋਵੇ ਕਿ ਇਕੱਲੇ ਬੰਦੇ ਦਾ ਕੰਮ ਹੀ ਨਹੀਂ। ਸੋ ਆਪਣੀ ਉਸ ਖੂਬੀ ਉਸ ਕਾਬਲੀਅਤ ਦੇ ਉੱਤੇ ਧਿਆਨ ਦੇ, ਆਪਣੀ ਇਮਾਨਦਾਰੀ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖ, ਮਿਹਨਤ ਉਸੇ ਤਰ੍ਹਾਂ ਦੇ ਨਾਲ ਆਪਣੀ ਜਾਰੀ ਰੱਖ ਤੇ ਹੋ ਨਹੀਂ ਸਕਦਾ ਕਿ ਉਹਨੂੰ ਬੂਰ ਨਾ ਪਵੇ। ਤੇ ਸ਼ਾਇਦ ਸਾਡੀ ਵੀ ਸਾਰਿਆਂ ਦੀ ਇਹੀ ਸਮੱਸਿਆ ਹੋਵੇ। ਆਪਾਂ ਵੀ ਬੜੀ ਯਾਰੀ ਉਨੇ ਕੁ ਦਾਇਰੇ ਦੇ ਵਿੱਚ ਕੰਮ ਕਰਦੇ ਰਹਿੰਦੇ ਹਾਂ, ਚਾਹੇ ਤੁਸੀਂ ਆਪਣਾ ਕਾਰੋਬਾਰ ਕਰ ਰਹੇ ਹੋ ਚਾਹੇ ਤੁਸੀਂ ਨੌਕਰੀ ਕਰ ਰਹੇ ਹੋਵੇ ਨਾ ਹੋਵੇ, ਉਸ ਦਾਇਰੇ ਦੇ ਵਿੱਚ ਕੰਮਕਾਰ ਦੇ ਪੱਖੋਂ ਆਪਾਂ ਆਪਣੇ ਆਪ ਨੂੰ ਇਹੋ ਤਸੱਲੀ ਦਿੰਦੇ ਹਾਂ ਕਿ ਇਹਦੇ ਤੋਂ ਵੱਧ ਹੋਰ ਮੈਂ ਨਹੀਂ ਕੁਛ ਕਰ ਸਕਦਾ, ਜੋ ਮੈਂ ਕਰ ਰਿਹਾ ਵਾਂ ਬਹੁਤ ਜ਼ਿਆਦਾ ਕਰ ਰਿਹਾ, ਇਹ ਤੋਂ ਵੱਧ ਤਾਂ ਸਮਾਂ ਹੀ ਨਹੀਂ ਹੈਗਾ, ਇਹ ਤੋਂ ਵੱਧ ਤਾਂ ਫਿਰ ਕੀ ਕਰ ਲੈਣਾ, ਸਗੋਂ ਮੈਂ ਤਾਂ ਇਹਦੇ 'ਚੋਂ ਵੀ ਘਟਾਉਣ ਨੂੰ ਫਿਰਦਾ। ਇੱਦਾਂ ਦੇ ਵਿਚਾਰ ਸ਼ਾਇਦ ਸਾਰੇ ਸੁਣਨ ਵਾਲਿਆਂ ਦੇ ਹੋਣ, ਪਰ ਸਵਾਲ ਇਹ ਕਿ ਆਪਾਂ ਉਸ ਦਾਇਰੇ 'ਚੋਂ ਕਦੀ ਬਾਹਰ ਨਿਕਲ ਕੇ ਸੋਚਿਆ, ਅਸੀਂ ਕਦੀ ਸੋਚਿਆ ਕਿ ਉਨੀ ਮਿਹਨਤ ਦੇ ਨਾਲ ਸ਼ਾਇਦ ਹੋਰ ਵੀ ਕੁਛ ਹੋ ਸਕਦਾ। ਅਤੇ ਜੇ ਵਾਕਈ ਇੰਨੀ ਮਿਹਨਤ ਕਰਨ ਦੇ ਨਾਲ ਕੋਈ ਫਾਇਦਾ ਨਹੀਂ, ਜੇ ਮਨ ਨੂੰ ਤਸੱਲੀ ਨਹੀਂ ਤਾਂ ਕਰਦੇ ਤਾਂ ਸਾਰਾ ਕੁਛ ਆਪਣੇ ਮਨ ਦੀ ਤਸੱਲੀ ਨਹੀਂ ਆਪਾਂ। ਸੋ ਸਾਨੂੰ ਵੀ ਕੋਸ਼ਿਸ਼ ਕਰਕੇ ਵੇਖ ਲੈਣੀ ਚਾਹੀਦੀ ਹੈ ਕਿ ਆਪਾਂ ਵੀ ਆਪਣੀ ਕਾਬਲੀਅਤ ਇੱਕ ਵਾਰੀ ਬਾਹਰ ਬਹਿ ਕੇ ਵਾਚੀਏ, ਉਸ ਸਾਰੇ ਮਾਹੌਲ ਦੇ ਵਿੱਚੋਂ ਇੱਕ ਵਾਰੀ ਬਾਹਰ ਬਹਿ ਕੇ ਮਾਨਸਿਕ ਤੌਰ ਦੇ ਉੱਤੇ ਉਸ ਸਾਰੇ ਚੱਕਰ ਵਿੱਚੋਂ ਬਾਹਰ ਨਿਕਲ ਕੇ ਇੱਕ ਵਾਰੀ ਸੋਚੀਏ ਕਿ ਆਪਾਂ ਹੋਰ ਕੀ ਕਰ ਸਕਦੇ ਹਾਂ, ਹੋਰ ਕੀ ਬਿਹਤਰ ਕਰ ਸਕਦੇ ਹਾਂ ਘੱਟ ਮਿਹਨਤ ਦੇ ਵਿੱਚ। ਹੋ ਸਕਦਾ ਕਿ ਤੁਹਾਨੂੰ ਵੀ ਕੋਈ ਨਾ ਕੋਈ ਹੱਲ ਮਿਲ ਜਾਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਮਿਹਨਤਾਂ ਕਰਦੇ ਰਹੋ, ਡਟੇ ਰਹੋ, ਬੂਰ ਪਾਉਣ ਵਾਲਾ ਉਹ ਰੱਬ ਹੈ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
4: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਤੁਹਾਡਾ ਸਵਾਗਤ ਕਰਦੇ ਹਾਂ। ਇਸ ਟਾਈਮ ਤੁਸੀਂ ਸਾਨੂੰ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਜਾਂ ਫਿਰ ਰੇਡੀਓ ਦੇ ਉੱਤੇ ਸੁਣ ਰਹੇ ਹੋ, ਤਾਂ ਅੱਜ ਤੁਹਾਡੇ ਲਈ ਆਪਾਂ ਪੰਜਾਬੀ ਭਾਸ਼ਾ ਦੇ ਇੱਕ ਬੜੇ ਜਾਣਕਾਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਕਈ ਲੋਕ ਸਿਰਫ ਪੰਜਾਬੀ ਜਾਂ ਫਿਰ ਕੋਈ ਵੀ ਭਾਸ਼ਾ ਬੋਲਦੇ ਨੇ, ਅਤੇ ਕਈ ਲੋਕ ਜਦੋਂ ਉਸ ਭਾਸ਼ਾ ਦੇ ਨਾਲ ਪਿਆਰ ਪਾ ਬਹਿੰਦੇ ਨੇ ਅਤੇ ਅੱਗੇ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੁੰਝਲਾਂ ਖੋਲ੍ਹਦੇ ਚਲੇ ਜਾਂਦੇ ਨੇ, ਅਤੇ ਫਿਰ ਉਹ ਸਾਨੂੰ ਇਹ ਦੱਸਦੇ ਨੇ ਕਿ ਇਹਦਾ ਮੂਲ ਕਿੱਥੇ ਸੀ, ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ, ਇਹ ਭਾਸ਼ਾ, ਇਹ ਲਿਪੀ ਸਾਡੇ ਕੋਲ ਪਹੁੰਚੀ। ਵੈਨਕੂਵਰ ਤੋਂ ਸਾਡੇ ਕੋਲ ਸੱਜਣ ਪਹੁੰਚੇ ਨੇ, ਰਮਨਦੀਪ ਜੀ। ਹੋ ਸਕਦਾ ਹੈ ਕਿ ਤੁਸੀਂ ਵੈਬਸਾਈਟ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹਨਾਂ ਤੱਕ ਜ਼ਰੂਰ ਵਾਹ ਵਾਸਤਾ ਰੱਖਦੇ ਹੋ, ਇਹਨਾਂ ਦੇ ਨਾਲ ਜੁੜੇ ਹੋ, ਅਤੇ ਜੇਕਰ ਨਹੀਂ ਜੁੜੇ ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਸ਼ਾਇਦ ਜ਼ਰੂਰ ਤੁਸੀਂ ਜੁੜ ਕੇ ਰਹੋਗੇ, ਕਿਉਂਕਿ ਇਹਨਾਂ ਦੇ ਕੋਲੋਂ ਜਾਣਾਂਗੇ ਆਪਾਂ ਆਪਣੀ ਭਾਸ਼ਾ ਦੇ ਬਾਰੇ, ਪੰਜਾਬੀ ਭਾਸ਼ਾ ਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ, ਮੂਲ ਦੇ ਬਾਰੇ, ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਸੋ ਇਹਨਾਂ ਦੀ ਕਾਫੀ ਲੰਮੀ ਚੌੜੀ ਇਸ ਚੀਜ਼ ਦੇ ਉੱਤੇ ਤੁਲਨਾਤਮਕ ਅਧਿਐਨ ਇਹਨਾਂ ਨੇ ਕੀਤਾ। ਅਲੱਗ ਅਲੱਗ ਜੋ ਰਿਸਰਚਿਜ਼ ਹੋਈਆਂ ਨੇ, ਅਲੱਗ ਅਲੱਗ ਜੋ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਫਰੋਲ ਕੇ, ਨਾ ਕਿ ਸਿਰਫ ਪੰਜਾਬ ਦੇ, ਦੁਨੀਆ ਜਹਾਨ ਦੇ ਵਿੱਚੋਂ ਜਿੱਥੋਂ ਵੀ ਜੋ ਵੀ ਸਰੋਤ ਮਿਲੇ ਇਹਨਾਂ ਨੇ ਉਹ ਫਰੋਲੇ ਅਤੇ ਉਹਦਾ ਨਿਚੋੜ ਕੱਢ ਕੇ ਸਾਡੀ ਆਪਣੀ ਭਾਸ਼ਾ ਦੇ ਵਿੱਚ, ਆਸਾਨ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਦੇ ਦਿਨ ਇਹਨਾਂ ਦੇ ਆਸਟ੍ਰੇਲੀਆ ਆਉਣ ਦੇ, ਇਹਨਾਂ ਦੇ ਮੈਲਬਨ ਆਉਣ ਦਾ ਲਾਹਾ ਆਪਾਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਤੁਹਾਡਾ ਧੰਨਵਾਦ ਇੱਥੇ ਸੱਦਾ ਦੇਣ ਲਈ।
0: ਜੀ ਧੰਨਵਾਦ ਵੀਰ ਜੀ। ਮੈਂ ਜਿੱਦਾਂ ਵੇਖ ਰਿਹਾ ਹਾਂ ਤੁਹਾਡੀ ਵੈਬਸਾਈਟ ਦੇ ਉੱਤੇ ਤੁਹਾਡੇ ਨਾਲ ਜੋ ਪਹਿਲਾਂ ਵੀ ਗੱਲਬਾਤ ਹੋ ਰਹੀ, ਸੋ ਬਤੌਰ ਪੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਆਪਣਾ ਘਰ ਚਲਾਉਣ ਵਾਲਾ ਕਿੱਤਾ, ਉਹ ਬਤੌਰ ਇੰਜੀਨੀਅਰ ਤੁਸੀਂ ਕੰਮਕਾਰ ਕਰ ਰਹੇ ਹੋ, ਪੜ੍ਹਾਈ ਤੁਹਾਡੀ ਜਿਹੜੀ ਆ ਇੰਜੀਨੀਅਰਿੰਗ ਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਕੰਮ ਆ, ਇਹ ਤੁਸੀਂ ਆਪਣਾ ਬਹੁਤਾ ਸਮਾਂ ਜਿਹੜਾ ਉਹ ਭਾਸ਼ਾ ਦੀ ਜਾਂ ਫਿਰ ਸਾਡੀ ਮਾਤ ਭਾਸ਼ਾ ਦੀ ਆਪਾਂ ਕਹਿ ਲਈਏ ਤੁਸੀਂ ਸੇਵਾ ਦੇ ਉੱਤੇ ਲਾਇਆ ਵਾ, ਕਿੱਦਾਂ ਇਹ ਰੁਝਾਨ ਇੱਧਰਲੇ ਪਾਸੇ ਨੂੰ ਆਇਆ?
1: ਇਹ ਵੀਰ ਜੀ ਜਿਗਿਆਸਾ ਸੀਗੀ, ਇੱਕ ਜਿਗਿਆਸਾ ਸੁਭਾਅ ਵਾ, ਕਿੱਤਾ ਮੇਰਾ ਟੈਕਨੋਲੋਜੀ ਦੇ ਨਾਲ ਆ, ਮਕੈਨਿਕਸ ਦੇ ਨਾਲ ਆ, ਉਹ ਉੱਧਰ ਹੁਣ ਪ੍ਰੋਬਲਮ ਸੋਲਵ ਕਰਨ ਵਾਲਾ ਇੱਕ ਦਿਮਾਗ ਹੈ ਵੀ ਜਿਹਦੇ 'ਚ ਦਿਮਾਗ ਚੱਲਦਾ ਵੀ ਕੋਈ ਸਮੱਸਿਆ ਲੱਭੀ ਆ, ਸਮੱਸਿਆ ਦਾ ਹੱਲ ਕੀ ਹੋਊ, ਇਹਦੀ ਸ਼ੁਰੂ ਕਿੱਥੋਂ ਹੁੰਦੀ ਆ ਸਮੱਸਿਆ, ਅਤੇ ਇਹਨੂੰ ਸੁਲਝਾਉਣਾ ਕਿਵੇਂ ਆ। ਉਹ ਅੱਜ ਤੋਂ 2014-15 ਦੇ ਵਿੱਚ ਇੱਕ ਡਾਕੂਮੈਂਟਰੀ ਦਾ ਪ੍ਰੋਜੈਕਟ ਅਸੀਂ ਕੀਤਾ ਸੀ, ਫਾਈਨਲ ਅਸਾਲਟ, ਪੰਜਾਬੀ ਪਾਣੀਆਂ ਦੇ ਉੱਤੇ ਉਹ ਸੀਗਾ ਵੀ ਪੰਜਾਬ ਦੇ ਪਾਣੀਆਂ ਦਾ ਥੋੜ੍ਹਾ ਜਿਹਾ ਮਾੜਾ ਹਾਲ ਹੋ ਰਿਹਾ, ਉਹਦੇ ਇੱਕ ਜੋ ਵੀ ਉਹਦੇ 'ਚ ਉਹਦੇ ਆਲੇ ਦੁਆਲੇ ਸੀ ਇਨਫੋਰਮੇਸ਼ਨ ਸੀ ਉਹ ਇਕੱਠੀ ਕਰਨ ਘਰੋਂ ਨਿਕਲੇ ਸੀਗੇ, ਤਾਂ ਉਹਦੇ ਵਿੱਚੋਂ ਕਰਦਿਆਂ ਨੂੰ ਸਾਨੂੰ ਪਤਾ ਲੱਗਿਆ ਵੀ ਇੱਕ ਸਰਸਵਤੀ ਕੋਈ ਦਰਿਆ ਪੁਨਰ ਸੁਰਜੀਤ ਕਰਨ ਜਾਣ ਦੀ ਸਕੀਮ ਹੈਗੀ ਆ, ਜਿਹਦੇ ਨਾਲ ਸਤਲੁਜ ਦਾ ਪਾਣੀ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਇੱਕ ਪਲੈਨਿੰਗ ਚੱਲ ਰਹੀ ਆ।
0: ਓਕੇ,
1: ਉਹ ਪ੍ਰੋਜੈਕਟ ਆਪਣੀ ਡਾਕੂਮੈਂਟਰੀ ਆ ਗਈ, ਬਹੁਤ ਵੈਲ ਰਿਸੀਵ ਹੋਈ, ਬਹੁਤ ਪਸੰਦ ਦਾ ਤਾਂ ਉਹਦੇ 'ਚ ਸ਼ਬਦ ਹੈ ਨਹੀਂ ਸੀਗਾ, ਉਹ ਤਾਂ ਜਾਣਕਾਰੀ ਫੈਲਾਉਣੀ ਸੀਗੀ, ਜਾਣਕਾਰੀ ਪੰਜਾਬੀਆਂ ਨੇ ਉਹਦੀ ਬਹੁਤ ਅਸੈਪਟ ਕੀਤੀ। ਉਹ ਉਦੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਸਰਸਵਤੀ ਨੂੰ ਮੈਂ ਪ੍ਰਾਇਮਰੀ ਸੋਰਸਿਸ ਤੋਂ ਦੇਖਾਂ, ਪੜ੍ਹਾਂ ਵੀ ਇਹ ਮੂਲ ਸਰੋਤਾਂ ਦੇ ਵਿੱਚ ਕੀ ਲਿਖਿਆ ਹੋਇਆ, ਵੀ ਇੰਟਰਪ੍ਰਟੇਸ਼ਨ ਲੋਕਾਂ ਨੇ ਅਲੱਗ ਅਲੱਗ ਕੀਤੀ ਹੁੰਦੀ ਆ, ਪਰ ਇੰਟਰਪ੍ਰਟੇਸ਼ਨ ਨਹੀਂ ਵੀ ਆ ਪ੍ਰਾਇਮਰੀ ਜਿਹੜੇ ਮੂਲ ਸਰੋਤ ਦੇ ਵਿੱਚ ਕੀ ਲਿਖਿਆ, ਉਹਦੇ ਰਾਹੀਂ ਮੈਂ ਰਿਗਵੇਦ ਤੱਕ ਜਾਣਾ ਚੱਲਿਆ ਗਿਆ ਵੀ ਰਿਗਵੇਦ ਦੇ ਵਿੱਚ ਸਰਸਵਤੀ ਦਾ ਸਾਨੂੰ ਪੁਰਾਣੇ ਤੋਂ ਪੁਰਾਣਾ ਜ਼ਿਕਰ ਦੱਸਿਆ ਜਾਂਦਾ। ਉਹ ਰਿਗਵੇਦ ਦੇ ਉਦੋਂ ਤੋਂ ਪਤਾ ਲੱਗਿਆ ਵੀ ਇੱਕ ਇਸੇ ਹੀ ਸਰਸਵਤੀ ਦਾ ਜ਼ਿਕਰ ਰਾਨੀਆਂ ਦੇ ਜੇਂਦ ਅਵਿਸਥਾ ਗ੍ਰੰਥ ਦੇ ਵਿੱਚ ਵੀ ਆ, ਜਿਹੜਾ ਕਿ ਰਿਗਵੇਦ ਦੇ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ। ਫਿਰ ਉਹਨੂੰ ਐਨਾਲਿਸਿਸ ਕਰਨਾ ਪਿਆ, ਐਨਾਲਾਈਜ਼ ਕੀਤਾ ਵੀ ਉਹਦੇ ਵਿੱਚ ਸਰਸਵਤੀ ਬਾਰੇ ਕੀ ਜ਼ਿਕਰ ਆ, ਤਾਂ ਰਾਨੀਆਂ ਤੱਕ ਗਏ ਤਾਂ ਫਿਰ ਉੱਥੇ ਪਤਾ ਲੱਗਿਆ ਵੀ ਸਰਸਵਤੀ ਇੱਕ ਉਹਨਾਂ ਨੇ ਹਰਹਾਵਤੀ ਕਿਹਾ, ਅਤੇ ਹਰਹਾਵਤੀ ਉਹਨਾਂ ਦਾ ਇੱਕ ਸੂਬਾ ਵੀ ਸੀਗਾ, ਇਲਾਕੇ ਦਾ ਨਾਂ ਵੀ ਸੀ, ਕੰਧਾਰ ਦੇ ਆਲੇ ਦੁਆਲੇ ਅਤੇ ਹੈਰਾਤ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਂ ਹਰਹਾਵਤੀ ਬੋਲਿਆ ਉਹਨਾਂ ਨੇ, ਕਿਉਂਕਿ ਉਹ ਸੱਸੇ ਅਤੇ ਹਾਹੇ ਦਾ ਉਹਨਾਂ ਦਾ ਸੀਗਾ। ਉਹਦੇ ਤੋਂ ਫਿਰ ਉਹਨਾਂ ਦਾ ਇਤਿਹਾਸ ਪੜ੍ਹਨਾ ਪਿਆ, ਉਹ ਗ੍ਰੰਥ ਨੂੰ ਫਰੋਲਣਾ ਪਿਆ, ਉਹਦੇ 'ਚ ਜੋ ਚੀਜ਼ਾਂ ਲੱਭਣੀਆਂ, ਫਿਰ ਉਹ ਇਸੇ ਤਰੀਕੇ ਹੀ ਅੱਗੇ ਦੀ ਅੱਗੇ ਤੁਰਦਾ ਰਿਹਾ। ਫਿਰ ਉੱਥੇ ਭਾਸ਼ਾ ਦਾ ਆ ਗਿਆ ਵੀ ਜੇ ਰਿਗਵੇਦ, ਉੱਥੇ ਪਤਾ ਲੱਗਿਆ ਵੀ ਰਿਗਵੇਦ ਅਤੇ ਇਰਾਨੀਆਂ ਦਾ ਗ੍ਰੰਥ ਜੇਂਦ ਵਿਵਸਥਾ ਇੱਕੋ ਹੀ ਬੋਲੀ ਦੇ ਦੋ ਲਹਿਜੇ ਆ। ਫਿਰ ਮੇਰੇ ਮਨ 'ਚ ਇਹ ਆਇਆ ਵੀ ਜੇ ਉਹ ਸਾਨੂੰ ਤਾਂ ਦੱਸਿਆ ਜਾਂਦਾ ਵੀ ਸਾਰਾ ਕੁਛ ਸੰਸਕ੍ਰਿਤ ਵਿੱਚੋਂ ਨਿਕਲਿਆ, ਸਾਡੀ ਬੋਲੀ ਨਿਕਲੀ ਆ, ਇੱਥੇ ਤਾਂ ਇਰਾਨੀਆਂ ਦੀ ਬੋਲੀ ਦਾ ਲਹਿਜਾ ਵੀ ਉਹੀ ਆ, ਵੀ ਫਿਰ ਸਾਡੀ ਪੰਜਾਬੀ ਕਿੱਥੇ ਆਈ। ਫਿਰ ਉਹ ਇਤਿਹਾਸ ਫੋਲਦੇ ਫੋਲਦੇ ਭਾਸ਼ਾ ਦਾ ਬੋਲੀ ਦਾ ਵਿੱਚ ਆ ਗਿਆ ਰੌਲਾ ਵੀ ਹੁਣ ਇਹਦੀ ਗੁੱਥੀ ਸਮਝਾਓ, ਇਹ ਕਿੱਧਰ ਨੂੰ ਲੈ ਗਈ
0: ਪ੍ਰੋਬਲਮ ਸੋਲਵਿੰਗ।
1: ਉਹ ਪ੍ਰੋਬਲਮ ਇੱਕ ਸੋਲਵ ਕਰਨ ਤੁਰੇ ਤਾਂ ਉਹ ਗਾਂ ਦੀ ਹੋਰ ਗੁਲਝਲਾਂ ਨਿਕਲ ਆਈਆਂ। ਫਿਰ ਉੱਥੇ ਪੰਜਾਬੀ ਬੋਲੀ ਨਾਲ ਦੇਖਣ ਲੱਗੇ ਤਾਂ ਉੱਥੋਂ ਪਤਾ ਲੱਗਿਆ ਵੀ ਇਹ ਜਿਹੜਾ ਸਾਨੂੰ ਆਮ ਕਰਕੇ ਦੱਸਿਆ ਜਾਂਦਾ ਵੀ ਸੱਸਾ ਅਤੇ ਹਾਹਾ, ਇਹ ਇਰਾਨੀਆਂ ਨੂੰ ਸੱਸਾ ਨਹੀਂ ਸੀ ਬੋਲਣਾ ਆਉਂਦਾ, ਉਹਨਾਂ ਨੇ ਸਿੰਧ ਨੂੰ ਹਿੰਦ ਕਹਿਤਾ। ਪਰ ਜਦੋਂ ਮੈਂ ਉਹ ਜੇਂਦ ਵਿਵਸਥਾ ਗ੍ਰੰਥ ਫੋਲ ਕੇ ਦੇਖਿਆ, ਉੱਥੇ ਤਾਂ ਪਤਾ ਲੱਗਿਆ ਵੀ ਸੱਸਾ ਤਾਂ ਆਰਾਮ ਨਾਲ ਬੋਲੀ ਜਾ ਰਹੇ ਆ, ਉੱਥੇ ਸੱਸੇ ਨਾਲ ਸੈਂਕੜੇ ਸ਼ਬਦ ਪਏ ਆ, ਵੀ ਇਹ ਕੀ ਗੱਲ ਹੋਈ, ਵੀ ਇਹ ਤਾਂ ਸਾਨੂੰ ਤਾਂ ਦੱਸੀ ਜਾਂਦੇ ਆ, ਉਹਨਾਂ ਤੋਂ ਸੱਸਾ ਬੋਲ ਨਹੀਂ ਸੀ ਹੁੰਦਾ, ਉਹਨਾਂ ਦੀ ਤਾਂ ਰਾਜਧਾਨੀ ਦਾ ਨੌਂ ਹੀ ਸੂਸਾ ਵਾ, ਜਿਹਦੇ 'ਚ ਦੋ ਸੱਸੇ ਆ, ਉਹਨਾਂ ਦੇ ਸਪੈਂਟਾ ਮੈਨਿਊ, ਉਹਨਾਂ ਦਾ ਇੱਕ ਬਹੁਤ ਵੱਡਾ ਉਹਦੇ 'ਚ ਮਨੂ ਜਾਂ ਸਪੈਂਟਾ ਮਨੂ, ਉਹਨਾਂ ਦਾ ਇੱਕ ਦੇਵਤਾ ਵਾ, ਉਹਦੇ 'ਚ ਵੀ ਸੱਸਾ ਬੋਲੀ ਜਾ ਰਹੀ ਆ, ਵੀ ਆਹ ਤਾਂ ਗੱਲ ਹੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾ ਰਹੀ ਆ। ਉਹ ਇਸੇ ਤਰੀਕੇ ਫਿਰ ਹੋਇਆ ਵੀ ਨਹੀਂ ਜੀ, ਇਹ ਤਾਂ ਫਿਰ ਮੈਨੂੰ ਹਰਕੀਰਤ ਸਿੰਘ ਦੀ ਕਿਤਾਬ ਮਿਲੀ, ਉਹਦੇ 'ਚ ਫਿਰ ਲੱਭਦੇ ਕਰਦਿਆਂ ਨੂੰ ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਹੈ, ਸੱਸਾ ਅਤੇ ਹਾਹਾ ਤਾਂ ਪੰਜਾਬੀ ਬਦਲਣਾ ਪੰਜਾਬੀ ਬੋਲੀ ਦਾ ਹਿੱਸਾ ਵਾ। ਤੁਸੀਂ ਮੈਨੂੰ ਲੱਗਦਾ ਮਾਝੇ ਤੋਂ, ਮਾਝੇ 'ਚੋਂ ਤੁਸੀਂ ਹਾਡਾ ਬੋਲਦੇ ਹੋ,
0: ਹਾਂਜੀ
1: ਅਸੀਂ ਸਾਡਾ ਬੋਲਦੇ ਹਾਂ ਲੁਧਿਆਣੇ,
0: ਜੀ
1: ਤੁਸੀਂ ਅਤੇ ਅਸੀਂ ਤਾਂ ਸੱਸਾ ਬਦਲਤਾ ਪੰਜਾਬੀ ਦੇ ਵਿੱਚ, ਪਰ ਇਰਾਨੀ ਤਾਂ ਇਹ ਬਦਲਦੇ ਨਹੀਂ, ਅੱਜ ਵੀ ਨਹੀਂ ਬਦਲਦੇ। ਵੀ ਉਹ ਜਿਹੜਾ ਫਿਰ ਉਹ ਸਰਸਵਤੀ ਅਤੇ ਹਰਹਾਵਤੀ ਵਾਲਾ ਫਰਕ ਵੀ ਪਤਾ ਲੱਗਿਆ ਵੀ ਇਹ ਤਾਂ ਪੰਜਾਬੀ ਦੀ ਇੱਕ ਵੰਨਗੀ ਆ, ਪੰਜਾਬੀ ਦੇ ਵਿੱਚ ਤਾਂ ਅਸੀਂ ਪੈਸਾ ਅਤੇ ਪੈਸਾ ਕਹਿ ਦੇਣਾ,
0: ਮਤਲਬ ਸਲੈਂਗ ਦਾ ਫਰਕ ਹੀ ਫਿਰ
1: ਨਹੀਂ, ਇਹ ਐਕਸੈਂਟ ਆ, ਜਿਵੇਂ ਹੁਣ ਟਮੇਟੋ ਟਮਾਟੋ ਹੈ ਨਾ ਜੀ, ਪਟੇਟੋ ਪਟਾਟੋ
0: ਜੀ,
1: ਉਹ ਪੰਜਾਬੀ ਦੇ ਵਿੱਚ ਹੀ ਇਹ ਵੰਨਗੀ ਹੈ ਵੀ ਅਸੀਂ ਸੱਸਾ ਹਾਹਾ ਬਦਲ ਲੈਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬਦਲਤਾ ਸੱਸਾ ਅਤੇ ਹਾਹਾ
0: ਜੀ।
1: ਉਹ ਹੁਣ ਇਹ ਆ ਵੀ ਸਰਸਵਤੀ ਅਤੇ ਹਰਹਾਵਤੀ ਦਾ ਪਤਾ ਹੈ ਕਿ ਵੀ ਇਹ ਵੀ ਤਾਂ ਸਾਡਾ ਹੀ ਆ, ਇਹ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ, ਉਹ ਸਾਡੇ ਤੋਂ ਲੈ ਕੇ ਗਏ ਆ। ਉਹ ਇਸੇ ਤਰੀਕੇ ਫਿਰ ਉਹ ਜਿਹੜੀ ਇੱਕ ਸਰਸਵਤੀ ਦੀ ਗੱਲ ਸੀਗੀ ਉਹ ਬੋਲੀ ਦੇ ਵਿੱਚ ਬਦਲ ਗਈ, ਬੋਲੀ ਤੋਂ ਅੱਗੇ ਫਿਰ ਉਹਦੀ ਇਤਿਹਾਸ ਵੀ ਜਾਣਨਾ ਪਿਆ ਵੀ ਹਰਹਾਵਤੀ ਆ ਅਤੇ ਸਰਸਵਤੀ ਆ, ਇਹ ਫਿਰ ਹੈ ਕੌਣ ਸੀ, ਇਹ ਲੋਕ ਕੌਣ ਸੀ ਉੱਥੇ ਰਹਿੰਦੇ। ਫਿਰ ਪਤਾ ਲੱਗਿਆ ਉੱਥੋਂ ਵੀ ਗ੍ਰੀਕ ਹੈਰਾਡੋਟਸ ਇੱਕ ਇਤਿਹਾਸਕਾਰ ਆ, ਉਹਨੂੰ ਇਤਿਹਾਸ ਦਾ ਪਿਤਾਮਾ ਜਾਂ ਪਹਿਲਾ ਫਾਦਰ ਆਫ ਹਿਸਟਰੀ ਕਿਹਾ ਜਾਂਦਾ, ਉਹ ਕਹਿ ਰਿਹਾ ਵੀ ਜਿਹੜੇ ਐਰਾਕੋਸ਼ੀਆ ਵਾ ਜਾਂ ਹਰਹਾਵਤੀ ਜਾਂ ਸਰਸਵਤੀ ਜਿਹੜਾ ਸੂਬਾ ਵਾ ਇਹ ਪੰਜਾਬੀ ਹੋਈ ਆ, ਪਰ ਇਹਨਾਂ ਦੇ ਰੰਗ ਥੋੜ੍ਹੇ ਜਿਹੇ ਗੋਰੇ ਆ, ਪਰ ਇਹ ਹੈ ਪੰਜਾਬੀ ਹੋਈ ਆ ਕਲਚਰਲੀ। ਉਹ ਫਿਰ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਆ ਵੀ ਇਸ ਤਰੀਕੇ ਨਾਲ ਇੱਕ ਗੁੱਥੀ ਹਲਝਾਉਂਦੇ ਉਹ ਅੱਗੇ ਫਿਰ ਗ੍ਰੀਕਾਂ ਤੱਕ ਪਹੁੰਚ ਗਏ, ਉੱਥੋਂ ਜਾਣਨਾ ਸ਼ੁਰੂ ਕੀਤਾ, ਫਿਰ ਹੁਣ ਗ੍ਰੀਕ ਦਾ ਵੀ ਪਤਾ ਲੈਣਾ ਵੀ ਹੈਰਾਡੋਟਸ ਕੌਣ ਆ, ਇਹ ਵੀ ਇਹਦਾ ਕੀ ਸੰਬੰਧ ਆ, ਫਿਰ ਉੱਥੋਂ ਫਿਰ ਸਿਕੰਦਰ ਤੱਕ ਆ ਗਏ ਵੀ ਸਿਕੰਦਰ ਵੀ ਇੱਥੇ ਤੁਰਿਆ ਫਿਰਦਾ ਵਾ, ਇਹਨੂੰ ਲੱਭੋ ਹੁਣ ਸਿਕੰਦਰ ਆਇਆ, ਜੇ ਸਿਕੰਦਰ ਪੰਜਾਬ 'ਚ ਆਇਆ ਹੋਊ ਤਾਂ ਉਹਨੂੰ ਕਿਹੜੀ ਬੋਲੀ ਸੁਣੀ ਹੋਊ ਪੰਜਾਬ 'ਚ,
0: ਜੀ
1: ਕਿਉਂਕਿ ਭਾਰਤ 'ਚ ਤਾਂ ਗਿਆ ਨਹੀਂ,
0: ਹਾਂਜੀ
1: ਉਹ ਪੰਜਾਬ 'ਚ ਹੀ ਗਿਆ, ਉਹ ਜੇਹਲਮ ਤੋਂ ਚੱਲ ਕੇ ਆਪਣੇ ਬਿਆਸ ਤੱਕ ਹੀ ਆਇਆ, ਵੀ ਉਹਦੇ ਕੰਨਾਂ 'ਚ ਕੋਈ ਤਾਂ ਬੋਲ ਪਏ ਹੋਣਗੇ ਪੰਜਾਬ 'ਚ, ਉਹ ਕਿਹੜੀ ਬੋਲੀ ਸੁਣੀ ਹੋਊਗੀ,
0: ਹਾਂਜੀ
1: ਫਿਰ ਉਹ ਆਪਦੇ ਦਿਮਾਗ 'ਚ ਹੀ ਖੁੜਜਣ, ਜਦੋਂ ਆ ਸਵਾਲ ਆ ਗਿਆ ਫਿਰ ਉਹਨੇ ਉੱਤਰ ਲੱਭਣਾ। ਇਸੇ ਤਰੀਕੇ ਨਾਲ ਹੀ 10 ਸਾਲ ਹੋ ਗਏ ਜੀ ਹੁਣ ਉਹ ਚੱਲੀ ਜਾ ਰਿਹਾ, ਬਹੁਤ ਕੁਛ ਨਵਾਂ ਸਿੱਖਿਆ ਅਤੇ ਬੜੀਆਂ ਉਹਦੇ 'ਚ ਹੈਰਾਨੀ ਵਾਲੀਆਂ ਖਬਰਾਂ ਵੀ ਆਏ ਪਤਾ ਲੱਗੀਆਂ, ਕਈਆਂ 'ਤੇ ਆਇਆ ਵੀ ਸਾਨੂੰ ਇੰਨਾ ਝੂਠ ਦੱਸਿਆ ਜਾ ਰਿਹਾ ਵਾ ਵੀ ਜਿਹੜੀ ਚੀਜ਼ ਦੱਸੀ ਜਾ ਰਹੀ ਆ ਉਹ ਤਾਂ ਹੈ ਹੀ ਨਹੀਂ ਗੀ, ਜੋ ਹੈ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ ਵਾ।
0: ਕੀ ਇਹ ਸਭ ਕੁਛ ਦੇ ਦਰਮਿਆਨ ਵਜ੍ਹਾ ਕੀ ਦਿਖੀ ਤੁਹਾਨੂੰ, ਇੰਨਾ ਲੁਕਾਉਣ ਦੇ ਪਿੱਛੇ ਕੀ ਵਜ੍ਹਾ ਸੀ?
1: ਵੀ ਮੈਂ ਇਹਦੇ 'ਤੇ ਵਾਲਾ ਨਹੀਂ ਸੋਚਿਆ, ਮੈਂ ਆਪਦਾ ਕੰਮ ਕਰੀ ਜਾ
0: ਰਿਹਾ, ਨਹੀਂ ਗਏ
1: ਨਹੀਂ, ਉਹ ਐਵੇਂ ਉਹ ਨੈਗੇਟਿਵਿਟੀ ਆ ਉਹਦੇ 'ਚੋਂ ਨਿਕਲਣਾ ਕੁਛ ਨਹੀਂ, ਇਹਨੂੰ ਮਾੜਾ ਕਹਿ ਲਓ ਉਹਦੇ 'ਚੋਂ ਆਪਣਾ ਕੀ ਬਣਨਾ ਹੈ ਨਾ ਜੀ, ਉਹਦੇ 'ਚ ਆਪ ਕਰ ਲਾਂਗੇ, ਹੁਣ ਜੇ ਕੋਈ ਜਿੰਨਾ ਕੁ ਲੱਭਿਆ ਉਹ ਆਪਾਂ ਦੱਸ ਦਾਂਗੇ, ਜੇ ਉਦੋਂ ਵਧੀਆ ਲੱਭ ਗਿਆ ਜਾਂ ਗਲਤੀ ਹੋ ਗਈ ਉਹ ਵੀ ਮੰਨ ਲਾਂਗੇ ਵੀ ਜਿਹੜਾ ਮੇਰਾ ਪਹਿਲਾਂ ਨਹੀਂ ਮੈਨੂੰ ਸਹੀ ਪਤਾ ਲੱਗਿਆ ਸੀ, ਹੁਣ ਮੈਨੂੰ ਲੱਗਦਾ ਮੈਨੂੰ ਸਹੀ ਪਤਾ ਲੱਗ ਗਿਆ, ਆਹ ਹੁਣ ਹੈ ਵੀ ਉਹ ਕੋਈ ਦਾਅਵਾ ਵੀ ਹੈ ਨਹੀਂ ਵੀ ਅੱਜ ਕਹਿ ਤਾ ਇਹ ਵੀ ਪੱਥਰ 'ਤੇ ਲਕੀਰ ਆ, ਕਿਉਂਕਿ
0: ਹਰ ਰੋਜ਼ ਬੰਦਾ ਨਵਾਂ ਜਾਣਦਾ,
1: ਸਿੱਖਣ ਤੁਰੇ ਹਾਂ, ਸਿੱਖੀ ਜਾ ਰਹੇ ਹਾਂ
0: ਜੀ। ਸੋ ਕਿੱਥੇ ਕਿਤੇ ਜਾ ਕੇ ਫਿਰ ਹੁਣ ਆਪਾਂ ਸਫ਼ਰ ਕਿੱਥੋਂ ਕੁ ਤੱਕ ਆਪਾਂ ਪਹੁੰਚੇ ਹਾਂ? ਤੁਸੀਂ ਸਿਕੰਦਰ ਤੱਕ ਲੈ ਕੇ ਆਏ ਹੋ, ਪੋਰਸ ਦੇ ਨਾਲ ਲੜਾਈ ਤੱਕ ਤੁਸੀਂ ਲੈ ਕੇ ਆਏ ਹੋ, ਉੱਥੋਂ ਫਿਰ ਕੀ ਲੱਭਾ?
1: ਅਸਲ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਆ ਸਾਡੀ ਵੀਰ ਜੀ, ਉਹ ਪੰਜਾਬੀ ਬੋਲੀ ਸਾਡੀ ਹੜੱਪਾ ਤੋਂ ਚੱਲ ਰਹੀ ਆ।
0: ਓਕੇ,
1: ਜਸਪਾਲ ਸਿੰਘ ਮੇਹਲ ਨੇ ਇਹਦੇ ਇਹਨੂੰ ਕਿਹਾ ਵੀ ਇਹ 5500 ਸਾਲ ਪੁਰਾਣੀ ਬੋਲੀ ਆ, ਉਹ ਸਾਨੂੰ ਹੜੱਪਾ ਦੇ ਵਿੱਚ ਲੈ ਜਾਂਦੀ ਆ। ਸਿਕੰਦਰ ਸਾਡੇ ਕੋਲ 2300 ਸਾਲ ਪਹਿਲਾਂ ਆਇਆ
0: ਜੀ।
1: ਸਿਕੰਦਰ ਤੋਂ ਪਹਿਲਾਂ ਵੀ ਸਾਡੇ 3000 ਸਾਲ ਪਹਿਲਾਂ ਵੀ ਸਾਡੇ ਕੋਲ ਪੰਜਾਬੀ ਦਾ ਹੀ ਕੋਈ ਰੂਪ ਸਾਡੇ ਕੋਲ ਸੀਗਾ।
0: ਕਈ ਲੋਕ ਲੰਡੇ ਨਾਲ ਵੀ ਜੋੜਦੇ ਨੇ, ਲੰਡਿਆਂ ਨਾਲ ਵੀ ਭਾਸ਼ਾ ਜਿਹੜੀ ਲਿਖਣ ਦੇ ਵਿੱਚ ਹਾਲੇ ਕਹਿੰਦੇ ਨੇ ਕਿ ਕਈ ਥਾਵਾਂ ਦੇ ਉੱਤੇ ਸਮਝ ਵੀ ਨਹੀਂ ਆ ਸਕੀ, ਉੱਥੋਂ ਕਈ ਜੋੜ ਕੇ ਲਿਆਉਂਦੇ ਆ, ਉਹਦੇ ਬਾਰੇ ਕੁਛ ਪਤਾ ਲੱਗਾ?
1: ਲੰਡੇ ਲਿਪੀ ਆ
0: ਜੀ,
1: ਲਿਪੀ ਦਾ ਸਫ਼ਰ ਅਲੱਗ ਆ
0: ਜੀ,
1: ਅਤੇ ਬੋਲੀ ਦਾ ਸਫ਼ਰ ਅਲੱਗ ਆ।
0: ਓਕੇ, ਸੋ ਆਪਾਂ ਜ਼ਿਆਦਾ ਬੋਲੀ 'ਤੇ ਕੇਂਦਰਿਤ ਹੈ ਇਸ ਟਾਈਮ।
1: ਹਾਂਜੀ ਹਾਂ, ਲਿਪੀਆਂ ਅਲੱਗ ਆ, ਲਿਪੀ ਬਾਅਦ ਦੇ ਵਿੱਚ, ਹਮੇਸ਼ਾ ਹੀ ਬਾਅਦ ਦੇ ਵਿੱਚ ਆਉਂਦੀ ਆ। ਬੋਲੀ ਪਹਿਲਾਂ ਡਿਵੈਲਪ ਹੁੰਦੀ ਆ, ਫਿਰ ਜਦੋਂ ਲਿਖਤ ਪੜ੍ਹਤ ਦੀ ਕਿਤੇ ਲੋੜ ਪੈਂਦੀ ਆ, ਫਿਰ ਉਹ ਲਿਪੀਆਂ ਬਦਲ ਜਾਂਦੀਆਂ
0: ਜੀ,
1: ਪਰ ਬੋਲੀ ਨਹੀਂ ਬਦਲਣੀ ਬਹੁਤ ਔਖੀ ਆ
0: ਜੀ।
1: ਉਹ ਲਿਪੀਆਂ ਆਪਣੀ ਬੋਲੀ ਆ ਜਿਹੜੀ ਮੁੱਖੋਂ ਬੋਲਣੀ ਆ ਆਪਾਂ, ਜਿਹੜੀ ਮੌਖਿਕ ਭਾਸ਼ਾ ਵਾ, ਇਹ ਪੰਜਾਬੀ ਦਾ ਹਰੂਪ ਕੋਈ ਨਾ ਕੋਈ ਹੜੱਪਾ ਤੋਂ ਚੱਲ ਰਿਹਾ, ਉਦੋਂ ਬਾਅਦ 'ਚ ਵਿਕਾਸ ਹੋ ਰਿਹਾ, ਜਿਹਨੂੰ ਐਵੋਲਿਊਸ਼ਨ ਕਹਿੰਦੇ ਆ। ਉਹ ਵਿਕਾਸ ਦੇ ਥਰੂ ਇਹ ਬਦਲੀ ਵੀ ਹੋਊਗੀ, ਬਦਲੀ ਵੀ ਆ, ਸਾਨੂੰ ਕੁਛ ਪਤਾ ਵੀ ਆ ਇਤਿਹਾਸਕ ਦੌਰ ਦੇ ਵਿੱਚ, ਫਾਰਸੀ ਤੋਂ ਲੈ ਕੇ ਆਪਾਂ ਨੂੰ, ਉਦੋਂ ਬਾਅਦ ਕਾਫ਼ੀ ਇਹਦੀ ਡਾਕੂਮੈਂਟੇਸ਼ਨ ਹੈਗੀ ਆ। ਬਾਬਾ ਫਰੀਦ ਤੋਂ ਬਾਅਦ ਤਾਂ ਆਪਣੇ ਕੋਲ ਬਹੁਤ ਕੁਛ ਮਿਲ ਜਾਂਦਾ। ਉਹ ਆਪਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਬਾਬਾ ਫਰੀਦ ਦੇ ਸਲੋਕ ਅਸੀਂ ਅੱਜ ਉਵੇਂ ਹੀ ਸਮਝ ਸਕਦੇ ਹਾਂ 1000 ਸਾਲ ਬਾਅਦ, ਤਾਂ ਉਦੋਂ 1000 ਸਾਲ ਪਹਿਲਾਂ ਕਾਹਤੋਂ ਇਹ ਵੱਖਰੀ ਹੋਊਗੀ? ਉਦੋਂ ਵੀ ਤਾਂ ਉਹੋ ਜਿਹੀ ਹੋਈ ਹੋਊ
0: ਜੀ।
1: ਜੇ 1000 ਸਾਲ ਦੇ ਵਿੱਚ ਜਿਹਦੇ 'ਚ ਇੰਨਾ ਪ੍ਰਭਾਵ ਫਾਰਸੀ ਦਾ ਪਿਆ, ਅੰਗਰੇਜ਼ੀ ਦਾ

0: ਇਸ ਤਰੀਕੇ ਆ ਵੀ ਬੋਲੀ ਅਲੱਗ ਤੇ ਜਿਹੜੀਆਂ ਲਿਪੀਆਂ ਵਾ ਉਹ ਅਲੱਗ ਚੱਲੀਆਂ।
1: ਸੋ ਬੋਲੀ ਨੂੰ ਜਦੋਂ ਆਪਾਂ ਲਿਖਤੀ ਰੂਪ ਚ ਲੈ ਕੇ ਆਉਂਦੇ ਹਾਂ ਤੇ ਫਿਰ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ।
0: ਹਾਂਜੀ ਫਿਰ ਲਿਪੀਆਂ ਉਹਦੇ ਚ ਆਉਂਦੀਆਂ
1: ਜੀ। ਸੋ ਇਹਨੂੰ ਪੰਜਾਬੀ ਨੂੰ ਤੇ ਇਹਨੂੰ ਕਿੱਥੇ ਕਿ ਜੇ ਆਪਾਂ ਕਲੱਬ ਕਰਦੇ ਹਾਂ ਜਾ ਕੇ ਕਿ ਗੁਰਮੁਖੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਦੂਸਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਪੀ ਦੇ ਦਿੱਤੀ ਗੁਰਮੁਖੀ, ਉਸ ਤੋਂ ਪਹਿਲਾਂ ਵੀ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਲਿਖਤੀ ਰੂਪ ਚ ਹੋਊਗੀ, ਕਨੈਕਟ ਹੋਊਗੀ?
0: ਹਾਂਜੀ, ਪੰਜਾਬ ਦਾ ਤਾਂ ਬਹੁਤ ਇੱਕ ਸ਼ਾਨਦਾਰ ਲਿਪੀਆਂ ਦਾ ਇਤਿਹਾਸ ਆ। ਪੰਜਾਬ ਦਾ ਇੰਨਾ ਕੁ ਬਲੈਸਡ ਇਹ ਨਾ ਇਹ ਖਿੱਤਾ ਵਾ ਵੀ ਇੰਨੀਆਂ ਲਿਪੀਆਂ ਸਾਡੇ ਕੋਲ ਆਈਆਂ। ਉਹਦੇ 'ਚ ਸ਼ਾਰਦਾ ਸਾਨੂੰ ਪੁਰਾਣੀ ਲਿਪੀ ਸਾਨੂੰ ਖਰੋਸ਼ਤੀ ਮਿਲਦੀ ਆ ਪੰਜਾਬ, ਜਦੋਂ ਇਹ ਸਿਕੰਦਰ ਹੋਣਾ ਤੋਂ ਥੋੜ੍ਹੇ ਚਿਰ ਬਾਅਦ ਹੀ ਇਹ ਆ ਜਾਂਦੀ ਆ, ਅਤੇ ਜਿਹਨੂੰ ਰਾਜਾ ਅਸ਼ੋਕ ਜਾਂ ਦੇਵਨਾਮ ਪੀਏ ਉਹ ਰਾਜਾ ਇੱਕ ਰਾਜਾ ਜਾਂ ਕੋਈ ਉਹ ਹੈ ਜਿਹਦਾ ਉਲਥਾ ਅਸ਼ੋਕ ਕੀਤਾ ਜਾਂਦਾ, ਉਹਦੇ ਜਿਹੜੇ ਇੱਥੇ ਫਰਮਾਨ ਆ ਪੰਜਾਬ ਦੇ ਵਿੱਚ ਲੱਭੇ ਉਹ ਖਰੋਸ਼ਤੀ ਲਿਪੀ ਦੇ ਵਿੱਚ ਲੱਭੇ ਆ।
1: ਓਕੇ,
0: ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਸ਼ਾਰਦਾ ਆ ਜਾਂਦੀ ਆ, ਟਾਕਰੀ ਆ ਜਾਂਦੀ ਆ, ਫਿਰ ਇਹਦਾ ਨਾਂ ਤਾਂ ਹੁਣ ਦਿੱਤੇ ਆ ਨਾ ਆਪਾਂ, ਉਸ ਸਮੇਂ ਪਤਾ ਨਹੀਂ ਉਹ ਕੀ ਕਹਿੰਦੇ ਹੋਣਗੇ ਵੀ ਜਾਂ ਇਸ ਤਰੀਕੇ ਦੇ ਆ, ਫਿਰ ਟਾਕਰੀ ਆ ਜਾਂਦੀ ਆ, ਉਦੋਂ ਬਾਅਦ ਸਿੱਧ ਮਾਤਰਕਾ ਵੀ ਇੱਥੇ ਚੱਲਦੀ ਰਹੀ ਆ ਇੱਕ, ਉਹ ਵੀ ਆ, ਫਿਰ ਲੰਡਿਆਂ ਦੇ ਸੱਤ ਅੱਠ ਰੂਪ ਹੈਗੇ ਆ, ਫਿਰ ਇਹਨਾਂ ਦੇ ਵਿੱਚੋਂ ਇੱਕ ਗੁਰਮੁਖੀ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਸਾਡੇ ਕੋਲ ਇੱਕ ਪੁਰਾਤਨ ਲਿਪੀ ਸਾਡੇ ਕੋਲ ਚੱਲੀ ਆ ਰਹੀ ਆ। ਲੰਡੇ ਆਲਮੋਸਟ ਅਲੋਪ ਹੋ ਚੁੱਕੇ ਆ ਅਤੇ ਸ਼ਾਰਦਾ ਆਖਰ ਦੇ ਉੱਤੇ ਕਸ਼ਮੀਰ ਦੇ ਵਿੱਚ ਚੱਲਦੀ ਰਹੀ ਆ, ਪਰ ਅੱਜ ਜਿਹੜੀ ਦੇਵਨਾਗਰੀ ਅਤੇ ਹਿੰਦੀ ਨੇ ਉਹ ਉੱਧਰੋਂ ਉਰਦੂ ਵਾਲਿਆਂ ਨੇ ਉਹ ਖਤਮ ਕਰਤੀ ਆ, ਉਹਦੇ ਆਖਰੀ ਹੁਣ ਬਜ਼ੁਰਗ ਰਹਿ ਗਏ ਆ ਥੋੜ੍ਹੇ ਮੋਟੇ ਜਿਹੜੇ ਜਾਣਦੇ ਆ, ਉਹ ਲਿਪੀ ਆਲਮੋਸਟ ਐਕਸਟਿੰਕਸ਼ਨ 'ਤੇ ਪਹੁੰਚ ਗਈ ਆ। ਅਤੇ ਹਿਮਾਚਲ ਵਾਲੇ ਪਾਸੇ ਟਾਕਰੀ ਚੱਲ ਰਹੀ ਸੀਗੀ ਅਤੇ ਉਹ ਟਾਕਰੀ ਵੀ ਹੁਣ ਖਾਤਮੇ ਵੱਲੋਂ ਹੀ ਆ, ਜਦੋਂ ਦੀ ਹਿੰਦੀ ਨੇ ਅਤੇ ਦੇਵਨਾਗਰੀ ਨੇ ਉੱਥੇ ਪੋਚਾ ਫੇਰਿਆ ਤਾਂ ਉਹ ਵੀ ਆਖਰੀ ਸਾਹਾਂ 'ਤੇ ਹੀ ਆ। ਅਤੇ ਪੰਜਾਬ ਦੇ ਲੰਡੇ ਤਾਂ ਆਪਾਂ ਨੂੰ ਪਤਾ ਹੀ ਆ, ਉਹ ਵੀ ਹੁਣ ਬਜ਼ੁਰਗ ਬਚੇ ਆ ਥੋੜ੍ਹੇ ਜਿਹੇ, ਅਤੇ ਅੱਗੇ ਉਹਦਾ ਕੋਈ ਨਹੀਂ ਵਾਲੀ ਵਾਰਤ ਹੈਗਾ।
1: ਸੋ ਇਹਦੇ ਜਿੱਦਾਂ ਤੁਸੀਂ ਕਾਫੀ ਬਾਹਰਲੇ ਸਰੋਤਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਸੋ ਇਹ ਆਪਾਂ ਬਹੁਤੀ ਵਾਰ ਜਦੋਂ ਮੁੱਢਲੀਆਂ ਕਈ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਰਿਸਰਚ ਸੀ ਅਤੇ ਉਹ ਸਾਡੀਆਂ ਇੰਡੀਆ ਤੱਕ ਹੀ, ਭਾਰਤ ਤੱਕ ਜਾਂ ਫਿਰ ਪੰਜਾਬ ਤੱਕ ਸੀਮਤ ਰਹਿ ਜਾਂਦੀਆਂ ਸੀ, ਤੁਸੀਂ ਹੁਣ ਬਾਹਰਲੇ ਸਰੋਤਾਂ ਦਾ ਵੀ ਉਹਦੇ 'ਚ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਕਿ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ ਜ਼ਿਆਦਾ ਸਰੋਤ ਜਿਹੜੇ ਨੇ ਸਾਨੂੰ ਬਾਹਰੋਂ ਮਿਲ ਰਹੇ ਨੇ, ਜਿੱਦਾਂ ਤੁਸੀਂ ਯੂਨਾਨ ਦਾ ਵਿੱਚ ਜ਼ਿਕਰ ਕੀਤਾ, ਈਰਾਨ ਦਾ ਵਿੱਚ ਖਾਸ ਤੌਰ ਦੇ ਉੱਤੇ ਉੱਥੋਂ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ ਤੁਸੀਂ।
0: ਸਰੋਤ ਤਾਂ ਪੰਜਾਬ ਦੇ ਤਾਂ ਬਹੁਤ ਆ ਜੀ, ਜੇ ਆਪਾਂ ਦੇਖੀਏ ਪੁਰਾਤਨ ਇਤਿਹਾਸ ਹੈ ਹੀ ਪੰਜਾਬ ਦਾ, ਸੱਭਿਅਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ। ਪੰਜ ਸਵਰੀਆਂ ਪੁਰਾਤਨ ਸੱਭਿਅਤਾਵਾਂ ਜਿਹੜੀਆਂ ਦੁਨੀਆਂ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਹੜੱਪਾ ਸੱਭਿਅਤਾ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ। ਇਹ ਪੰਜਾਬ ਦੀ ਸੱਭਿਅਤਾ ਰਾਵੀ ਦੇ ਕੰਢੇ 'ਤੇ ਸਾਰਿਆਂ ਨਾਲੋਂ ਵੱਧ ਇਹਦੇ ਉਹਨਾਂ ਨੂੰ ਲੱਭੇ ਆ ਅਵਸ਼ੇਸ਼। ਇਦੋਂ ਬਾਅਦ 'ਚ ਇਹ ਫੈਲੀ ਆ, ਫੈਲ ਕੇ ਜਿਹੜੀ ਹੁਣ ਜਿਹਨੂੰ ਉਹ ਪੈਰੀਫੀਰੀਅਲ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਸਾਨੂੰ ਅਵਸ਼ੇਸ਼ ਮਿਲਦੇ ਆ, ਉਹਦੇ ਰੈਮਨੈਂਟ ਆਪਣੇ ਹਰਿਆਣੇ ਦੇ ਜੀਂਦ ਦੇ ਨੇੜੇ ਤੇੜੇ ਮਿਲੇ ਆ ਅਤੇ ਗੁਜਰਾਤ ਦੇ ਵਿੱਚ ਜਾਂ ਰਾਜਸਥਾਨ, ਪਰ ਜਿਹੜੀ ਕੋਰ ਆ ਇਹਦੀ ਇਹਦਾ ਜਮ੍ਹਾਂ ਜੜ੍ਹਾਂ ਵਾਲਾ ਵਾ ਉਹ ਰਾਵੀ ਤੋਂ ਸ਼ੁਰੂ ਹੁੰਦਾ ਵਾ, ਰਾਵੀ ਤੋਂ ਸ਼ੁਰੂ ਹੋ ਕੇ ਮੋਹਨਜੋਦੜੋ ਅਤੇ ਉਸ ਇਲਾਕੇ 'ਚ ਜਾਂਦਾ। ਪੰਜਾਬ ਦਾ ਹੀ ਇਤਿਹਾਸ ਹੈ, ਇਤਿਹਾਸ ਪੰਜਾਬ 'ਚੋਂ ਸ਼ੁਰੂ ਹੋ ਰਿਹਾ, ਸਿਵਿਲਾਈਜੇਸ਼ਨ ਪੰਜਾਬ 'ਚੋਂ ਸ਼ੁਰੂ ਹੋ ਰਹੀ ਆ, ਸਾਡੀ ਬੋਲੀ ਵੀ ਇੱਥੋਂ ਹੀ ਸ਼ੁਰੂ ਹੋਈ ਹੋ। ਹੁਣ ਜਦੋਂ ਆਪਾਂ ਸਿਕੰਦਰ ਤੱਕ ਵੀ ਆਏ ਨਾ, ਸਿਕੰਦਰ ਵੀ ਪੰਜਾਬ 'ਚ ਹੀ ਆਇਆ, ਬਾਕੀ ਭਾਰਤ 'ਚ ਉਹ ਵੀ ਨਹੀਂ ਗਿਆ, ਉਹਦੇ 'ਚ ਉਹ ਵੀ ਪੰਜਾਬ 'ਚ ਆ। ਜਦੋਂ ਆਪਾਂ ਲਿਪੀਆਂ ਦੀ ਗੱਲ ਕਰਦੇ ਹਾਂ, ਲਿਪੀਆਂ ਵੀ ਪੰਜਾਬ 'ਚੋਂ ਹੀ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਬਹੁਤ ਇੱਕ ਵੈਲ ਅਸਟੈਬਲਿਸ਼ਡ ਫੈਕਟ ਆ ਵੀ ਜਿਹੜੀਆਂ ਲਿਪੀਆਂ ਵਾਂ ਲਿਖਤ ਆ ਇਹ ਸਾਰੀ ਫਨੀਸ਼ੀਅਨ ਇੱਕ ਹੈਗੀ ਸੀਗੀ ਲਿਪੀ, ਅੱਜ ਦੇ ਲੈਬਨਾਨ ਜਾਂ ਸੀਰੀਆ ਵਾਲੇ ਇਲਾਕੇ 'ਚੋਂ, ਉਹ ਫਨੀਸ਼ੀਅਨ ਲਿਪੀ ਤੋਂ ਹੀ ਅੱਗੇ ਸਾਰੀਆਂ ਲਿਪੀਆਂ ਬਣੀਆਂ।
1: ਓਕੇ, ਇੱਕ ਸ਼ੁਰੂਆਤ ਉੱਥੋਂ ਹੋਈ।
0: ਹਾਂਜੀ, ਸੀਰੀਆ ਵਾਲੇ ਇਲਾਕੇ 'ਚੋਂ ਜਿੰਨੀਆਂ ਵੀ ਆਪਣੀਆਂ ਯੂਰਪ ਦੀਆਂ ਵਾਂ, ਈਵਨ ਇਹ ਅਰਬਾਂ ਦੀਆਂ ਵਾਂ ਅਤੇ ਇੱਧਰ ਸਾਡੇ ਵਾਲੇ ਪਾਸੇ ਦੀਆਂ ਵਾਂ, ਉਹ ਜਿਹੜੀ ਫਨੀਸ਼ੀਅਨ ਲਿਪੀ ਦੇ ਨਾਲ ਅੱਜ ਹੁਣ ਇਹ ਗ੍ਰੀਸਨ ਇੱਕ ਹੋਏ ਆ ਬਹੁਤ ਵੱਡੇ ਭਾਸ਼ਾ ਵਿਗਿਆਨੀ, ਉਹਨਾਂ ਨੇ ਇਹ ਗੱਲ ਕਹੀ ਆ, ਗਿਆਨੀ ਨਾਜਰ ਸਿੰਘ ਨੇ ਇਹ ਗੱਲ ਕਹੀ ਆ, ਡਾਕਟਰ ਹਰਕੀਰਤ ਸਿੰਘ ਨੇ ਵੀ ਇਹ ਨਾ ਜੀ ਬੀ ਸਿੰਘ ਨੇ ਇਹ ਗੱਲ ਕਹੀ ਆ, ਅਤੇ ਆਪ ਬਿਕਰ ਸਿੰਘ ਹਾਂਗਕਾਂਗ ਨੇ ਇਹ ਗੱਲ ਕਹੀ ਆ। ਉਹ ਸਾਰੇ ਇੱਕ ਗੱਲ 'ਤੇ ਸਹਿਮਤ ਆ ਬਈ ਪੰਜਾ ਗੁਰਮੁਖੀ ਦੇ ਵਿੱਚ ਇਸ ਵਕਤ 22

0: ਅਹਿਜੀਆਂ ਸ਼ੇਪ ਆ, ਇਹੋ ਜਿਹੇ ਆਕਾਰ ਆ ਜਿਨ੍ਹਾਂ ਦੀ ਨੇੜਤਾ ਫਨੀਸ਼ੀਅਨ ਲਿਪੀ ਨਾਲ ਜਾ ਕੇ ਜੁੜਦੀ ਆ, ਜਿਹੜੀ 3000 ਸਾਲ ਪੁਰਾਣੀ ਆ।
1: 3000 ਸਾਲ
0: ਤੁਸੀਂ ਲਾ ਲਓ ਵੀ ਅਸੀਂ ਸਾਰਿਆਂ ਨਾਲੋਂ ਪੁਰਾਣੇ ਉਹਦੀ ਲਿਪੀ ਦੇ ਨਾਲ ਜੁੜ ਰਹੇ ਹਾਂ, ਪੰਜਾਬੀ ਖਿੱਤਾ ਉਹਨਾਂ ਨਾਲ ਜੁੜ ਰਿਹਾ
1: ਜੀ।
0: ਸਾਡੇ ਬੋਲੀ ਦੀ ਵੀ ਸਾਡੀ ਪੁਰਾਤਨ, ਜੇ ਹੁਣ ਸਾਨੂੰ ਇੰਨੇ ਸਬੂਤ ਮਿਲ ਰਿਹਾ ਤਾਂ ਸਾਡੀ ਬੋਲੀ ਦੀ ਵੀ ਪੁਰਾਤਨਤਾ ਹੋਊਗੀ ਹੋਈ।
1: ਬਿਲਕੁਲ।
0: ਹੁਣ ਹੜੱਪਾ ਜਿਹੜੀ ਹੈ ਸਿਵਲਾਈਜੇਸ਼ਨ, ਉਹਦੇ 'ਚੋਂ ਜੋ ਸਾਨੂੰ ਚੀਜ਼ਾਂ ਲੱਭ ਰਹੀਆਂ ਵਾਂ, ਘੜੇ ਲੱਭ ਰਹੇ ਆ, ਚਾਟੀਆਂ, ਤੌੜੇ, ਚੱਪਣ, ਤੰਦੂਰ, ਉੱਥੋਂ ਜੋ ਵੀ ਉੱਥੇ ਸਮਾਨ ਮਿਲ ਰਿਹਾ ਵਾ, ਹਾਰੇ ਮਿਲ ਰਹੇ ਆ ਉੱਥੋਂ, ਕੁੱਜੇ ਮਿਲ ਰਹੇ ਆ, ਜਿਨ ਜਿਹੜਾ ਵੀ ਸਮਾਨ ਬਚਿਆ ਅੱਜ ਤੱਕ ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਮਿਲ ਰਿਹਾ। ਉਹੀ ਤੌੜਿਆਂ ਦੀ ਸ਼ੇਪ ਆ ਜੋ ਪੰਜਾਬ ਦੇ ਵਿੱਚ, ਉਹੀ ਉਹ ਘੜੇ ਆ, ਉਹੋ ਜਿਹੀ ਤੰਦੂਰ ਸਾਡੇ ਅੱਜ ਮਿਲ ਰਹੇ ਆ। ਉਹ ਕੁੱਕੜ ਖਾਂਦੇ ਸੀਗੇ ਸਾਡੇ ਪੰਜਾਬ 'ਚ, ਅੱਜ ਵੀ ਕੁੱਕੜ ਬਹੁਤ ਮਸ਼ਹੂਰ ਆ। ਉਹ ਦੇਖੋ, ਉਹ ਸਾਰੀ ਸਾਡੀ ਜਦੋਂ ਉਹ ਸਾਡੇ ਕੋਲ ਮਟੀਰੀਅਲ ਕਲਚਰ ਆ ਰਿਹਾ ਤਾਂ ਮਟੀਰੀਅਲ ਕਲਚਰ ਦੀ ਬੋਲੀ ਵੀ ਨਾਲ ਹੀ ਆਉਣੀ ਆ ਨਾ। ਹੁਣ ਉਹ ਸਾਨੂੰ ਇੱਕ ਲਕੀਰ ਖਿੱਚ ਕੇ ਵਿੱਚ ਦੀ ਇਹ ਦੱਸਤਾ ਵੀ ਜੀ ਨਹੀਂ, ਸੰਸਕ੍ਰਿਤ ਦੇ ਵਿੱਚੋਂ ਤੁਹਾਨੂੰ ਤੁਹਾਡੀ ਬੋਲੀ ਨਿਕਲ ਰਹੀ ਆ, ਪਰ ਸਾਡੀ ਸੱਭਿਅਤਾ ਤਾਂ ਉਦੋਂ 3000 ਸਾਲ ਪਹਿਲਾਂ ਚੱਲ ਰਹੀ ਆ। ਫਿਰ 3000 ਸਾਲ ਪਹਿਲਾਂ ਅਸੀਂ ਗੂੰਗੇ ਸੀਗੇ, ਸਾਡੇ ਬਜ਼ੁਰਗ ਸੋਚਣ ਵਾਲੀ ਗੱਲ ਆ ਨਾ।
1: ਪੰਜਾਬ ਦਾ ਇਤਿਹਾਸ ਤੇ ਉਸ ਤੋਂ ਜ਼ਿਆਦਾ।
0: ਹਾਂ ਵੀ ਉਹ ਹੁਣ ਵਿੱਚ ਵਿਚਾਲਿਆ ਕਿ ਉਹ ਜਿਹੜੇ ਇੱਕ ਚਰਵਾਹੇ ਲੋਕ ਇੱਧਰੋਂ ਉਜ਼ਬੇਕਿਸਤਾਨ ਵੱਲੋਂ ਆਏ, ਜਿਨ੍ਹਾਂ ਕੋਲ ਆਪਦੀ ਸੱਭਿਅਤਾ ਵੀ ਹੈ ਨਹੀਂ ਗੀ, ਉਹ ਗਾਵਾਂ ਚਾਰ ਦੇ ਪੰਜਾਬ 'ਚ ਆਏ। ਹੈ ਤਾਂ ਉਹ ਵੀ ਸਾਡੇ ਪੁਰਖ ਹੀ ਆ, ਸਾਡੇ ਖੂਨ 'ਚ ਹੀ ਆ, ਪਰ ਉਹ ਹੜੱਪਾ ਵਾਲਿਆਂ ਨਾਲੋਂ ਤਾਂ ਬਹੁਤ ਪਛੜੇ ਹੋਏ ਲੋਕ ਸੀ ਨਾ। ਉਹ ਸਾਨੂੰ ਆ ਕੇ ਪੰਜਾਬ ਵਾਲਿਆਂ ਨੂੰ ਸਿਖਾਉਣਗੇ ਵੀ ਜਿਨ੍ਹਾਂ ਨੇ ਆਪ ਕਦੇ ਭੱਠੀ ਦੇ ਵਿੱਚ ਕੋਈ ਕੁਝਾ ਵੀ ਨਹੀਂ ਪਕਾਇਆ, ਉਹ ਉਹਨਾਂ ਕੋਲ ਚੱਕ ਨਹੀਂ ਹੈਗਾ ਘੁਮਿਆਰ ਦਾ ਜਿਹਦੇ ਨਾਲ ਉਹ ਘੜਾ ਬਣਾ ਸਕਣ, ਉਹਨਾਂ ਨੂੰ ਕਪਾਹ ਦਾ ਨਹੀਂ ਪਤਾ ਹੈਗਾ ਉਹਨਾਂ ਨੇ ਕੀ ਕੱਪੜੇ ਬਣਾਉਣੇ ਆ। ਉਹਨਾਂ ਨੂੰ ਹੁਣ ਜਿਵੇਂ ਹੁਣ ਕਹਿੰਦੇ ਵੀ ਕਪਾਹ ਨਹੀਂ ਹੈ ਤਾਂ ਬੜੇਵੇਂ ਵੀ ਨਹੀਂ ਹੋਣੇ।
1: ਬਿਲਕੁਲ।
0: ਫਿਰ ਜੇ ਬੜੇਵੇਂ ਹੀ ਹੈ ਨਹੀਂ ਗੇ ਫਿਰ ਤੁਸੀਂ ਕਪਾਹ ਦੀ ਕੀ ਗੱਲ ਕਰ ਲਓਗੇ? ਉੱਥੇ ਉਹ ਜੋ ਬੜੇਵੇਂ ਬੜੇਵਿਆਂ ਦਾ ਸ਼ਬਦ ਵੀ ਹੈ ਨਹੀਂ, ਉਹ ਪੰਜਾਬੀਆਂ ਨੇ ਉਹਨਾਂ ਨੂੰ ਸਿਖਾਇਆ ਉਹ। ਇਹ ਆ ਵੀ ਹੁਣ ਉਹ ਸਾਡੇ ਕੋਲ ਬੜੇਵਿਆਂ ਦਾ ਹੈਗਾ ਸ਼ਬਦ ਹੈ ਨਾ ਜੀ, ਇਹ ਆ ਵੀ ਉਹ ਫਿਰ ਬੋਲੀ ਵੀ ਤਾਂ ਸਾਡੀ ਉੱਥੇ ਹੀ ਜਾਂਦੀ ਹੋਊ ਨਾ।
1: ਨਹੀਂ ਬਿਲਕੁਲ, ਜਿੱਦਾਂ ਇਹ ਵੀ ਮੰਨਿਆ ਜਾਂਦਾ ਨਾ ਕਿ ਜਿਹੜੀ ਸਰਹੱਦ ਦੇ ਨਾਲ ਸਰਹੱਦ ਸਾਂਝੀ ਆ, ਉੱਥੇ ਉਹ ਬੋਲੀ ਜਿਹੜੀ ਆ ਉਹ ਭਾਵੇਂ ਉਹ ਖਿੱਤਾ ਦੂਸਰੇ ਪੈ ਗਿਆ, ਦੇਸ਼ ਦੂਸਰੇ ਪੈ ਗਿਆ, ਉੱਥੇ ਉਹਦਾ ਮਿਕਸਚਰ ਜਿਹੜਾ ਵੇਖਣ ਨੂੰ ਮਿਲ ਜਾਂਦਾ। ਫਿਰ ਉਹਨਾਂ ਦੀ ਗਾਂ ਜਿੱਥੇ ਸਰਹੱਦ ਲੱਗਦੀ ਉੱਥੇ ਥੋੜ੍ਹੀ ਥੋੜ੍ਹੀ ਕਰਕੇ ਮਾਸਾ ਮਾਸਾ ਥੋੜ੍ਹੀ ਥੋੜ੍ਹੀ ਕਰਕੇ ਉਹ ਬਦਲਦੀ ਹੈ ਚੀਜ਼, ਇੱਦਾਂ ਇੱਕਦਮ ਜਿਹੜਾ ਵਾ ਉਹ ਜ਼ਮੀਨੋਂ ਅਸਮਾਨ ਨਹੀਂ ਹੋ ਜਾਂਦਾ, ਇੱਕਦਮ ਇੰਨਾ ਕੰਟਰਾਸਟ ਨਹੀਂ ਹੋ ਜਾਂਦਾ। ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਰਹੱਦਾਂ ਜੁੜੀਆਂ ਸੀ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇੱਥੋਂ ਪਹਿਲਾਂ ਜਿਹੜੇ ਵਪਾਰੀ ਸੀ ਉਹ ਜ਼ਿਆਦਾ ਵੈਲ ਕਨੈਕਟਿਡ ਸੀ ਭਾਸ਼ਾ ਦੇ ਮਾਮਲੇ 'ਚ।
0: ਹਾਂਜੀ, ਇਹ ਬਿਲਕੁਲ ਗੱਲ ਸਹੀ ਆ। ਬੋਲੀ ਹੁਣ ਦੇਖੋ, ਪੰਜਾਬੀ ਬੋਲੀ ਦਾ ਆਪਾਂ ਇਲਾਕਾ ਮੰਨ ਲੈਂਦੇ ਹਾਂ ਵੀ ਪਿਸ਼ਾਵਰ ਤੋਂ ਥੱਲੇ ਆਉਂਦੇ ਹਾਂ ਜਿੱਥੋਂ ਹਿੰਦ ਕੋ ਸ਼ੁਰੂ ਹੋ ਜਾਂਦੀ ਆ, ਜਾਂ ਸਿੰਧ ਸਾਗਰ ਦਾ ਜਿਹੜਾ ਇਲਾਕਾ ਵਾ। ਹੁਣ ਪਹਿਲਾਂ ਤਾਂ ਇਹ ਆ, ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੀਦਾ ਵੀ ਸਿੰਧ ਦਰਿਆ ਜਿਹਨੂੰ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਅਟਕ ਦਰਿਆ ਕਿਹਾ ਗਿਆ। ਅਟਕ ਦਰਿਆ ਵਾ ਪੰਜਾਬੀ 'ਚ, ਸਿੰਧ ਨਹੀਂ। ਉਹ ਜਿਹੜੀ ਅਟਕ ਦੀ ਜਿੱਥੇ ਗੱਲ ਹੁੰਦੀ ਆ ਤਾਂ ਉਹ ਸਿੰਧ ਦੀ ਗੱਲ ਹੋ ਰਹੀ ਹੁੰਦੀ ਆ, ਦਰਿਆ ਦੀ। ਪੰਜਾਬ ਦੇ ਵਿੱਚ ਸਿੰਧ ਨਹੀਂ ਕਿਹਾ ਗਿਆ ਉਹਨੂੰ। ਹੁਣ ਅਟਕ ਦੇ ਪਰਲਾ ਪਾਸਾ ਵਾ ਉਹਨੂੰ ਸਿੰਧ ਸਾਗਰ ਇਲਾਕਾ ਕਿਹਾ ਗਿਆ।
1: ਬਿਲਕੁਲ, ਇੱਥੇ ਵੀ ਸਾਡੇ ਵੀ ਆ, ਜਿੱਦਾਂ ਮੰਨ ਲਓ ਕਈ ਸੜਕਾਂ ਵੀ ਆ, ਈਵਨ ਉਹ ਪਿਛਲੇ ਸਬਰਬ 'ਚ ਕੁਛ ਹੋਰ ਨਾ ਆ, ਅਗਲੇ 'ਚ ਜਾ ਕੇ ਉਹਦਾ ਬਦਲ ਗਿਆ।
0: ਹਾਂਜੀ, ਨਹੀਂ ਉਹ, ਹਾਂਜੀ ਉਹ ਵੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਇਹ ਆ ਵੀ ਜੇ ਆਪਾਂ ਪੰਜਾਬੀ ਦੇ ਵਿੱਚ ਸਿੰਧ ਦਾ ਅਤੇ ਕੁਛ ਲੱਭਣ ਲੱਗਾਂਗੇ ਆਪਾਂ ਨੂੰ ਲੱਭਣਾ ਨਹੀਂ, ਉੱਥੇ ਅਟਕ ਲਿਖਿਆ ਉੱਥੇ ਅਟਕ ਲਿਖਿਆ, ਫਿਰ ਉਹਦੇ 'ਚ ਕਨਫਿਊਜ਼ਨ ਨਹੀਂ ਹੁੰਦੀ ਵੀ। ਪਰ ਉਹ ਜਿਹੜੇ ਸਿੰਧ ਸਾਗਰ ਤੋਂ ਦੀ ਜਿਹੜੀ ਹਿੰਦ ਕੋ ਅਤੇ ਉਹ ਇਲਾਕੇ ਦੀ ਬੋਲੀ ਆ ਉਹ ਇੱਕ ਸਿਰੇ ਦੀ ਆ, ਦੂਜੇ ਸਿਰੇ 'ਤੇ ਪੁਆਧੀ ਆ ਜਾਂਦੀ ਆ, ਜਾਂ ਇੱਧਰ ਮਲਵਈ ਆ ਜਾਂਦੀ ਆ ਪੰਜਾਬ ਦੇ ਦੂਜੇ ਸਿਰੇ। ਇਹਨਾਂ ਦੇ ਆਪਸ ਦੇ ਵਿੱਚ ਬਹੁਤ ਵੱਡਾ ਫਰਕ ਲੱਗੂਗਾ, ਪਰ ਜਦੋਂ ਆਪਾਂ ਸਿੰਧ ਸਾਗਰ ਤੋਂ ਹਿੰਦ ਕੋ ਦੇ ਆਵਾਂਗੇ, ਹਿੰਦ ਕੋ ਤੋਂ ਪੋਠੋਹਾਰੀ 'ਚ ਆਵਾਂਗੇ, ਪੋਠੋਹਾਰੀ ਤੋਂ ਮਾਝੀ 'ਚ ਆਵਾਂਗੇ, ਮਾਝੀ 'ਚੋਂ ਦੁਆਬੀ ਅਤੇ ਮਲਵਈ ਅਤੇ ਫਿਰ ਪੁਆਧੀ 'ਤੇ ਪਹੁੰਚਾਂਗੇ, ਫਿਰ ਨਹੀਂ ਫਰਕ
1: ਹੋਣਾ, ਤੁਰਦੇ ਤੁਰਦੇ ਆਵਾਂਗੇ।
0: ਹਾਂ, ਉਹ ਫਿਰ ਲੜੀ ਆ। ਇਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹਦੇ 'ਚ ਬਹੁਤ ਸੋਹਣਾ ਉਹਨਾਂ ਨੇ ਇਹਦਾ ਵਿਸ਼ਲੇਸ਼ਣ ਦਿੱਤਾ ਵਾ ਸਾਨੂੰ ਵੀ ਕਿਹੜੀ ਪੰਜਾਬੀ ਆ, ਕਿਹਨੂੰ ਆਪਾਂ ਕਵਾਂਗੇ ਇਹ ਪੰਜਾਬੀ ਹੈ ਨਹੀਂ। ਸਵਾਲ ਬਣਦਾ ਨਾ ਇਹ ਵੀ ਹੁਣ ਬੋਲੀ ਤਾਂ 20 ਕੋ ਤੇ ਬਦਲ ਰਹੀ ਆ,
1: ਬਿਲਕੁਲ
0: ਕਿੱਥੇ ਜਾ ਕੇ ਕਹਾਂਗੇ ਵੀ ਹੁਣ ਪੰਜਾਬੀ ਖਤਮ ਹੋ ਗਈ
1: ਜੀ। ਅੱਗੇ ਤੋਂ ਅੱਗੇ ਤੇ ਕਨੈਕਸ਼ਨ ਬਣਦਾ ਜਾ ਰਿਹਾ,
0: ਕਲਕੱਤੇ ਤੱਕ ਚਲੇ ਜਾਣਾ
1: ਜੀ
0: ਵੀ, ਕਲਕੱਤੇ ਤੱਕ ਆਪਾਂ ਪੰਜਾਬੀ ਦਾ ਤਾਂ ਦਾਵਾ ਹੋਣਾ ਨਹੀਂ ਆਪਣੇ ਤੋਂ, ਫਿਰ ਤਾਂ ਗੱਲ ਗਲਤ ਹੋ ਜਾਣੀ ਆ
1: ਜੀ।
0: ਕਿਉਂਕਿ ਆਪਣੇ ਪੰਜਾਬੀ ਦੇ ਵਿਦਵਾਨਾਂ ਨੇ ਵੀ ਇਹ ਸਧਾਰਨ ਜੇ ਸਵਾਲਾਂ ਤੇ ਫਿਰ ਉਹਨਾਂ ਤੇ ਦਿਮਾਗ ਲੜਾਇਆ ਵਾ, ਉਹਨਾਂ ਨੇ ਇਹਦੇ ਉੱਤਰ ਲੱਭੇ ਆ
1: ਕੀ ਫਿਰ ਤੱਤ ਨਿਕਲਿਆ।
0: ਹਾਂਜੀ, ਉਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਜਿੱਥੇ ਪੰਜਾਬੀ ਦੇ ਵਿੱਚ ਜਾਂਦਾ ਖਾਂਦਾ ਪੀਂਦਾ ਜਿੱਥੇ ਦਾ ਪਿੱਛੇ ਆ ਜਾਂਦਾ ਨਾ,
1: ਓਕੇ,
0: ਉਹ ਪੰਜਾਬੀ ਆ।
1: ਓਕੇ,
0: ਵੀ ਜਿਹੜੇ ਇਹ ਕਰਤਾ ਜਾਂ ਇਹ ਕਰਤਾ ਵਾਚਕ, ਸ਼ਾਇਦ ਮੈਂ ਹੁਣ ਮੈਨੂੰ ਇਹਦੇ 'ਤੇ ਕੋਟ ਨਹੀਂ ਕਰਨਾ ਚਾਹੀਦਾ, ਇਸ ਤਰੀਕੇ ਦਾ ਕਹਿੰਦੇ ਜਿਹੜੇ ਇਹੋ ਜਿਹੇ ਸ਼ਬਦ ਆ ਨਾ ਜਿੱਥੇ ਖਾਂਦਾ ਪੀਂਦਾ ਵੇਂਹਦਾ ਹੈ ਇਹ ਦਾ ਆਉਂਦਾ ਵਾ, ਇਹ ਸ਼ਬਦ ਪੰਜਾ ਉਹ ਪੰਜਾਬੀ ਦੇ ਲਹਿਜੇ ਆ, ਪੰਜਾਬੀ ਆ। ਜਦੋਂ ਇਹ ਕਰਤਾ ਜਾਤਾ ਜਾਂ ਇਹ ਫਾਰਸੀ ਵਾਲੇ ਪਾਸੇ, ਕਿਉਂਕਿ ਪੰਜਾਬ ਦੇ ਦੂਜੇ ਇੱਧਰਲੇ ਪਾਸੇ ਸਿੰਧੀ ਆ ਜਾਂਦੀ ਆ ਅਤੇ ਉਤਲੇ ਪਾਸੇ ਸੀਸਤਾਨ ਅਤੇ ਖੁਰਾਸਾਨ ਇਲਾਕੇ ਆ ਜਾਂਦੇ ਆ ਜਿਹੜੇ ਇਰਾਨ ਅਤੇ ਅਫਗਾਨਿਸਤਾਨ ਦੇ, ਉਹਨਾਂ ਦੇ ਵਿੱਚ ਫਿਰ ਇਹ ਖਾਂਦਾ ਜਾਂਦਾ ਪੀਂਦਾ ਵੇਂਹਦਾ ਇਹ ਸਾਰੇ ਖਤਮ ਹੋ ਜਾਂਦੇ ਆ, ਫਿਰ ਉਹ ਇਹਦਾ ਹੋਰ ਬਣ ਜਾਂਦੇ ਆ।
1: ਅੱਛਾ, ਸਵਾਲ ਤਾਂ ਇੱਕ ਇਹ ਵੀ ਆ ਕਿ ਇਹ ਬੋਲੀ ਬਦਲਦੀ ਕਿਉਂ ਆ? ਵੈਸੇ ਜੇ ਆਪਾਂ ਵੇਖੀਏ ਤਾਂ ਆਪਾਂ ਵੇਹਨੇ ਹਾਂ ਵੀ ਇੱਕ ਖਿੱਤੇ ਦੇ ਨਾਲ ਦੂਸਰੀ ਕਨੈਕਟਿਡ ਆ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ। ਉਸ ਤੋਂ ਬਾਅਦ ਗੱਲ ਤਾਂ ਸਾਰੀ ਕਮਿਊਨੀਕੇਸ਼ਨ ਦੀ ਆ, ਜਿੱਦਾਂ ਅੱਜ ਕੱਲ੍ਹ ਕਈ ਲੋਕਾਂ ਦਾ ਵਿਚਾਰ ਇਹ ਬਣ ਚੁੱਕਾ ਵੀ ਸਿਰਫ ਕਮਿਊਨੀਕੇਸ਼ਨ ਲਈ ਭਾਸ਼ਾ ਚਾਹੀਦੀ, ਆਪਾਂ ਅੰਗਰੇਜ਼ੀ ਵਰਤ ਲੈਂਦੇ ਕੀ ਫਰਕ ਕੀ ਪੈਂਦਾ। ਫਿਰ ਇਹ ਹੌਲੀ ਹੌਲੀ ਇਹ ਜਿਹੜਾ ਖਿੱਤੇ ਤੋਂ ਖਿੱਤੇ ਬਦਲਣਾ, ਉਹਦੇ ਪਿੱਛੇ ਕੀ ਵਜ੍ਹਾ ਨਿਕਲਦੀ ਆ?
0: ਹੁਣ ਇਹਦੇ 'ਚ ਫਿਰ ਹਰਕੀਰਤ ਸਿੰਘ ਦਾ ਹੀ, ਡਾਕਟਰ ਹਰਕੀਰਤ ਸਿੰਘ ਦਾ ਹੀ ਨਾਂ ਲਊਂਗਾ। ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਬੋਲੀ ਤਾਂ ਦੋ ਬੰਦਿਆਂ ਦੀ ਨਹੀਂ ਰਲਦੀ, ਇੱਕ ਪਰਿਵਾਰ 'ਚ ਪਿਓ ਅਤੇ ਪੁੱਤ ਦੀ, ਮਾਂ ਧੀ ਦੀ, ਉਹਨਾਂ ਦੀ ਨਹੀਂ ਆਪਸ 'ਚ। ਇੱਕ ਨੇ ਐਂ ਬੋਲ ਦੇਣਾ, ਇੱਕ ਨੇ ਉਸੇ ਸ਼ਬਦ ਨੂੰ, ਉਹ ਪਤਾ ਲੱਗ ਜਾਣਾ ਵੀ ਇਹ ਉਹਨੇ ਇੱਕੋ ਪਰਿਵਾਰ 'ਚ ਰਹਿ ਰਹੇ ਹੁੰਦੇ ਆ, ਇਹ ਮਨੁੱਖੀ ਸੁਭਾਅ ਹੀ ਆ, ਹੈ ਨਾ ਜੀ। ਹੁਣ ਇਹਦੇ 'ਚ ਇਹ ਆ ਵੀ ਬੋਲੀ ਬਦਲਦੀ ਆ ਵਾਤਾਵਰਨ 'ਚ, ਜਿਵੇਂ ਆਪਾਂ ਇੱਕ ਦੂਜੇ ਨੂੰ ਸੁਣਨਾ ਵਾ। ਫਿਰ ਇਹਦੇ 'ਚ ਇੱਕ ਪੰਜਾਬੀ ਦੇ ਵਿੱਚ ਇਹ ਗਾਉਣਾ ਵੀ ਪੰਜਾਬੀ ਮਾਂ ਬੋਲੀ ਕਹਿੰਦੇ ਆ, ਫਿਰ ਮਾਂ ਨਾਲ ਲਾਡਾਂ ਝੇਡਾਂ ਵੀ ਹੋ ਜਾਂਦੀਆਂ, ਗੁੱਸੇ ਵੀ ਹੋ ਜਾਣਾ ਵਾ, ਪਿਆਰ ਵੀ ਹੋ ਜਾਣਾ, ਮਖੌਲ ਵੀ ਕਰ ਲੈਣੇ ਆ। ਪੰਜਾਬੀ ਪੰਜਾਬੀ ਬੋਲੀ ਦੇ ਨਾਲ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਵਾ, ਉਹ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਸ਼ਬਦ ਉਹਨੇ ਬੋਲ ਦੇਣਾ, ਉਹ ਕਿਸੇ ਨੇ ਟੋਕਣਾ ਨਹੀਂ ਹੈਗਾ। ਅੱਜ ਕੱਲ੍ਹ ਪੜ੍ਹਾਈ ਲਿਖਾਈ ਵਾਲੇ ਬਹੁਤ ਇਹ ਹੁੰਦੇ ਆ ਵੀ ਇਹ ਇਵੇਂ ਲਿਖਿਆ ਇਵੇਂ ਹੀ ਪੜ੍ਹਨਾ ਵਾ ਉਹ, ਪਰ ਮਾਂ ਬੋਲੀ ਦੇ ਵਿੱਚ ਇਹ ਨਹੀਂ ਹੁੰਦਾ। ਮਾਂ ਬੋਲੀ 'ਚ ਤੁਸੀਂ ਕਰ ਸਕਦੇ ਹੋ ਫੇਰ ਬਦਲ,
1: ਜਦਕਿ ਟਕਸਾਲੀ ਬੋਲੀ ਹੋਰ ਅਤੇ ਜਿਹੜੀ ਤੁਸੀਂ ਬੋਲਚਾਲ 'ਚ ਵਰਤਦੇ ਉਹਦਾ ਤਾਂ ਫਰਕ ਪੈਂਦਾ ਹੀ ਆ।
0: ਉਹਦਾ ਉਹ ਹੁੰਦਾ ਵੀ ਉਸ ਤਰੀਕੇ ਨਾਲ ਇਹ ਫਿਰ ਲਹਿਜੇ ਬਦਲਦੇ ਆ, ਥੋੜ੍ਹੇ ਇੱਕ ਦੂਜੇ ਤੋਂ ਸੁਣ ਕੇ ਦੇਖਣਾ ਵਾ। ਫਿਰ ਦੂਜਾ ਇਹ ਆ ਵੀ ਪੰਜਾਬੀ ਬੋਲੀ ਟੋਨਲ ਲੈਂਗੁਏਜ ਆ, ਜਿਹਨੂੰ ਗਾਉਣ ਧੁਨ ਇਹ ਕਹਿੰਦੇ ਆ, ਜਿਵੇਂ ਮੈਂਡਰਿਨ ਕੈਂਥਨੀਜ਼ ਆ, ਇਹ ਗਾਉਣ ਧੁਨ ਇਹ ਹੈਗੀਆਂ, ਟੋਨਲ ਲੈਂਗੁਏਜ ਆ। ਪੰਜਾਬੀ ਇਕੱਲੀ ਹੀ ਟੋਨਲ ਲੈਂਗੁਏਜ ਆ ਸਾਊਥ ਏਸ਼ੀਆ ਦੇ ਵਿੱਚ, ਅਤੇ ਸਾਰੀ ਜਿਹੜੀ ਇੰਡੋ ਯੂਰਪੀਅਨ ਲੈਂਗੁਏਜ ਪਰਿਵਾਰ ਆ ਜਿਹੜਾ ਆਇਰਲੈਂਡ ਤੋਂ ਚੱਲ ਕੇ ਬੰਗਾਲ ਤੱਕ ਜਾਂਦਾ ਵਾ,
1: ਓਕੇ,
0: ਵੱਡਾ ਇਹ ਪਰਿਵਾਰ, ਉਹਦੇ ਵਿੱਚ ਵੀ ਪੰਜਾਬੀ ਹੀ ਇੱਕ ਵੱਡੀ ਭਾਸ਼ਾ ਵਾ ਜਿਹੜੀ ਟੋਨਲ ਲੈਂਗੁਏਜ ਆ। ਉਹਦੇ ਵਿੱਚ ਫਿਰ ਲਹਿਜੇ ਦਾ ਬਹੁਤ ਵੱਡਾ ਰੋਲ ਆ, ਜਿਹੜੀ ਟੋਨਲ ਲੈਂਗੁਏਜ ਹੁੰਦੀ ਆ। ਮੈਂ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਣਾ, ਇਹਦੇ 'ਚ ਹੁਣ ਬਾਲ ਆ ਅਤੇ ਬਾਲ ਆ
1: ਜੀ,
0: ਬਾਲ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ, ਅਤੇ ਬਾਲ
1: ਬੱਚਾ
0: ਬੱਚਾ।
1: ਹਾਂਜੀ,
0: ਹੁਣ ਆਪਾਂ ਕੁਛ ਨਹੀਂ ਮਾੜਾ ਜਿਹਾ ਬੋਲਿਆ, ਬਾਲ ਕਿਹਾ
1: ਜੀ,
0: ਅਤੇ ਬਾਲ। ਹੁਣ ਇਹ ਅੰਗਰੇਜ਼ੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਜਾਂ ਹੋਰ ਦੂਜੀਆਂ ਇਹ
1: ਚੀਜ਼ਾਂ
0: ਵੀ ਉਹ ਬਾਲ ਅਤੇ ਉਹਦੇ ਕਹਿਣ ਦੇ ਢੰਗ ਨਾਲ ਆਪਾਂ ਕੋਈ ਬਾਲਾ ਬਦਲਿਆ ਨਹੀਂ ਹੈ, ਥੋੜ੍ਹੀ ਜਿਹੀ ਟੋਨ ਅਤੇ ਸਟ੍ਰੈਸ ਹੀ ਵਧਾਈ ਆ
1: ਜੀ,
0: ਬੇਸਿਕ ਉਹੀ ਟੋਨ
1: ਜ਼ਬਾਨ ਨੂੰ ਵਾਲ ਮਾੜਾ ਜਿਹਾ
0: ਮਾੜਾ ਜਿਹਾ ਉਹਦੀ ਸਟ੍ਰੈਸ ਵਧਾਉਣ ਨਾਲ ਹੋ ਗਿਆ। ਗੋਲੀ ਅਤੇ ਗੋਲੀ, ਇਹ ਆ ਵੀ ਗੋਲੀ ਵੀ ਉਹੀ ਆ, ਗੋਲੀ
1: ਜੀ,
0: ਉਹਨਾਂ ਦੇ ਮੀਨਿੰਗ ਅੱਡ ਅੱਡ ਆ।
1: ਗਲੀ ਅਤੇ ਗਲੀ
0: ਗਲ, ਹਾਂ ਜੀ। ਫਿਰ ਹੁਣ ਨੌਂ, ਕਿਸੇ ਦਾ ਨਾਂ
1: ਜੀ
0: ਨੌਂ, ਹੈ ਨਾ ਜੀ, ਅਤੇ ਇਸ ਤਰੀਕੇ ਦੇ ਸ਼ਬਦ ਹੈ, ਇਸ ਤਰੀਕੇ ਦੇ ਬਹੁਤ ਸਾਰੇ ਸ਼ਬਦ ਆਪਣੇ ਕੋਲ ਹੈਗੇ ਆ। ਫਿਰ ਇਹ ਘਰ, ਘਰੋਂ, ਘਰੇ
1: ਜੀ,
0: ਹੁਣ ਤਿੰਨ ਸ਼ਬਦ ਹੋ ਗਏ, ਘਰ ਘਰ ਆ, ਘਰੋਂ ਵੀ ਮੈਂ ਘਰ ਤੋਂ ਆ, ਜੇ ਇਹੀ ਗੱਲ ਅੰਗਰੇਜ਼ੀ 'ਚ ਕਹਿਣੀ ਹੋਵੇ ਉਹਨਾਂ ਨੇ ਕਹਿਣਾ ਫਰੋਮ ਹਾਊਸ ਫਰ, ਹੈ ਨਾ, ਪਰ ਸਾਨੂੰ ਫਰੋਮ ਅਤੇ ਹਾਊਸ ਦੋ ਨਹੀਂ ਲਾਉਣੇ ਪਏ, ਅਸੀਂ ਘਰੋਂ ਕਹਿ ਦੇਣਾ,
1: ਜਾਂ ਆਪਣੇ ਘਰੋਂ ਵਹੁਟੀ ਲਈ ਵੀ ਵਰਤ ਲੈਂਦੇ ਇਹ ਫਲਾਣੇ ਦੇ ਘਰੋਂ,
0: ਉਹ ਹਾਂ ਜੀ ਉਹ ਮੀਨਿੰਗ ਡਿਫਰੈਂਟ, ਹਾਂ ਉਹ ਵੀ ਹੋ ਗਿਆ। ਹੁਣ ਆਇਆ ਵੀ ਘਰ ਘਰੇ, ਹੁਣ ਆਪਾਂ ਕਹਿਣਾ ਵੀ ਕਿੱਥੇ ਆ ਘਰੇ, ਹੁਣ ਆਈ ਐਮ ਐਟ ਦਾ ਹਾਊਸ ਨਹੀਂ ਕਹਿਣਾ ਪਿਆ, ਆਪਾਂ ਕਿੱਥੇ ਆ ਘਰੇ
1: ਜੀ।
0: ਇਹ ਟੋਨਲ ਲੈਂਗੁਏਜ ਆ ਸਾਡੀ, ਇਹਦੇ 'ਚ ਟੋਨਲ ਲੈਂਗੁਏਜ ਦੇ ਵਿੱਚ ਫਿਰ ਲਹਿਜੇ ਬਣਨੇ ਸੁਭਾਵਿਕ ਹੀ ਆ। ਵੀ ਜਦੋਂ ਤੁਸੀਂ ਕੋਈ ਗੱਲ ਕਹਿਣੀ ਆ, ਸਟ੍ਰੈੱਸ ਕਿਤੇ ਵੱਧ ਦੇ ਤੀ ਕਿਤੇ ਘੱਟ ਦੇ ਤੀ, ਉਹਦੇ ਨਾਲ ਫਿਰ ਲਹਿਜੇ ਬਣਨੇ ਬਹੁਤ ਸੁਭਾਵਿਕ ਹੀ ਹੋ ਜਾਂਦੇ ਆ ਵੀ ਲਹਿਜੇ। ਇਸੇ ਕਰਕੇ ਹੁਣ ਪੰਜਾਬੀ ਇਹੋ ਜਿਹੀ ਭਾਸ਼ਾ ਵਾ, ਹੁਣ ਜਸਪਾਲ ਸਿੰਘ ਮੇਹਲ ਨੇ ਇਹਦੇ 20 ਤੋਂ ਵੱਧ ਲਹਿਜੇ ਗਿਣੇ ਆ, ਇਸ ਜਾਣੀ ਕਿ ਹੁਣ ਉਹਨਾਂ ਨੇ 3 ਲਹਿਜੇ ਇਹਦੇ ਵਿੱਚ, ਇੱਕ ਤਾਂ ਟ੍ਰੈਡੀਸ਼ਨਲ ਆਪਣੇ ਚੱਲੀ ਜਾਂਦੇ ਆ ਵੀ ਮੁਲਤਾਨੀ ਹੋ ਗਈ, ਹਿੰਦਕੋ ਹੋ ਗਈ, ਜਟਕੀ ਹੋ ਗਈ, ਆਪਣੀ ਪੋਠੋਹਾਰੀ, ਜੋ ਵੀ ਇਹ ਸਾਰੇ ਹੈਗੇ ਆਪਣੇ ਪੁਆਧੀ ਅਤੇ ਇੱਧਰ ਵਾਲੇ ਹੋ ਜਾਂਦੇ ਆ, ਪਟਿਆਣੀ ਹੋ ਗਈ, ਉਹ ਉਹਨਾਂ ਨੇ ਇਹਦੇ 'ਚ 3 ਲਹਿਜੇ ਹੋਰ ਜੋੜਤੇ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲੇ ਜਿਹੜੇ ਇਲਾਕੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਇੰਗਲੈਂਡ, ਅਮੈਰੀਕਾ, ਆਸਟ੍ਰੇਲੀਆ ਹੋ ਗਿਆ, ਵੀ ਜਿਹੜੇ ਇੱਥੇ ਦੇ ਬੱਚੇ ਆ ਇਹਨਾਂ 'ਤੇ ਹੁਣ ਅੰਗਰੇਜ਼ੀ ਦਾ ਪ੍ਰਭਾਵ ਆ, ਉਹਨਾਂ ਦੇ ਲਹਿਜੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ
1: ਜਬਾਨ ਦਾ ਵਲ ਜਿਹੜਾ ਉਹ ਮਿਸਿੰਗ ਹੈ।
0: ਹਾਂਜੀ ਹਾਂ, ਉਹ ਉਹਨਾਂ ਦਾ ਉਹ ਕਹਿੰਦੇ ਵੀ ਇਹ ਵੀ ਇੱਕ ਨਵਾਂ ਲਹਿਜਾ ਹੋਣਾ ਚਾਹੀਦਾ, ਗਿਣਤੀ ਹੋਣੀ ਚਾਹੀਦੀ। ਫਿਰ ਉਹਨਾਂ ਨੇ ਕੀਨੀਆ ਵਾਲਾ ਇੱਕ ਜੋੜਿਆ ਵੀ ਇਹ ਜਿਹੜੇ ਅਫਰੀਕਨ ਆ, ਇੱਕ ਇਹਨਾਂ ਦਾ ਵੀ ਆਪਦਾ ਲਹਿਜਾ ਅੱਡ ਹੋਣਾ ਚਾਹੀਦਾ,
1: ਦਾਇਰਾ ਵੱਡਾ ਹੋ ਗਿਆ ਹੁਣ।
0: ਹਾਂਜੀ, ਉਹ ਹੁਣ ਲਹਿਜੇ ਵੀ ਵੱਧ ਗਏ, ਜਿਵੇਂ ਜੋ ਪੰਜਾਬੀ ਵਧੇ ਆ ਨਾ, ਉਹਨਾਂ ਨਾਲ ਲਹਿਜੇ ਵੀ ਸਾਡੇ 2 ਨਵੇਂ ਉਹਨਾਂ ਨੇ ਐਡ ਕਰਤੇ, ਸ਼ਾਇਦ ਮੈਂ 3 ਕਹਿ ਗਿਆ ਪਹਿਲਾਂ, 2 ਆ,
1: ਹਾਂਜੀ 3,
0: 2 ਆ, ਇਹ ਵੀ ਉਹਨਾਂ ਨੇ 2 ਇਹ ਵੀ ਆ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲਾ, ਇੱਕ ਅਫਰੀਕਾ ਵਾਲਾ, ਵੀ ਉਹਨਾਂ ਨੇ ਇਹ 2 ਵੀ ਇਹਨਾਂ ਦੇ ਇਹ ਵੀ ਲਹਿਜੇ ਹੀ ਬਣ ਗਏ,
1: ਨਵੇਂ ਐਡ ਆਨ ਹੋ ਗਏ,
0: ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਨਾ, ਜਦੋਂ ਹੁਣ ਤੁਸੀਂ ਬਾਹਰਲਾ ਬੱਚਾ ਅੰਗਰੇਜ਼ੀ ਸਪੀਕਿੰਗ ਜਦੋਂ ਕੋਈ ਗੱਲ ਕਰ ਰਿਹਾ ਵਾ, ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਵਾਲੇ ਨਾਲੋਂ ਫਰਕ ਆ।
1: ਜ਼ਿਆਦਾਤਰ ਲਿੰਗ ਪਲਿੰਗ ਉਹਨਾਂ ਨੇ ਵਿੱਚ ਮਿਸ ਕਰਤੇ, ਜਾਂ ਜ਼ਬਾਨ ਦਾ ਵਲ ਖਤਮ ਹੋ ਗਿਆ, ਸਾਨੂੰ ਪਤਾ ਲੱਗ
0: ਜਾਂਦਾ
1: ਜੀ,
0: ਉਹ ਜਿਹੜੀ ਆਪਾਂ ਨੇ ਕੰਨ ਨੂੰ ਸੁਣਨ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕੋਈ ਬਾਹਰ ਦਾ ਜੰਮਿਆ ਹੋਇਆ ਜਵਾਕ ਆ, ਚਾਹੇ ਪੰਜਾਬੀ ਉਹਦੇ 'ਚ ਜਮ੍ਹਾਂ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲ ਰਿਹਾ ਵਧੀਆ, ਪਰ ਉਹਦਾ ਲਹਿਜਾ ਇੱਕ ਹੋਰ ਹੋ ਗਿਆ
1: ਜੀ। ਅੱਛਾ, ਇੱਕ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਕਿ ਟੋਨਲ ਆ, ਇਹ ਭਾਸ਼ਾ ਕਿਉਂ ਆ ਟੋਨਲ, ਇਹਦੇ ਪਿੱਛੇ ਕੁਛ ਲੱਭਾ ਰੀਜ਼ਨ?
0: ਇਹ ਜਦੋਂ ਹੁਣ
1: ਖਿੱਤੇ ਦੇ ਕਰਕੇ, ਜਾਂ
0: ਇਹ ਹੁਣ ਇਹ ਜੀ ਇੱਕ ਭਾਸ਼ਾ ਦਾ ਇੱਕ ਗੁਣ ਆ, ਹੁਣ ਇਹ ਪਤਾ ਨਹੀਂ ਕਿਉਂ ਆ, ਹੁਣ ਇਹ ਨਹੀਂ ਮੈਂ
1: ਜਦੋਂ ਹੁਣ ਆਪਾਂ ਪਿਛਲੇ ਦਿਨ ਹੀ ਆਪਾਂ ਨਾਚਾਂ 'ਤੇ ਗੱਲ ਕਰ ਰਹੇ ਹਾਂ, ਆਪਾਂ ਭੰਗੜੇ 'ਤੇ, ਗਿੱਧੇ 'ਤੇ, ਮਲਵਈ ਗਿੱਧੇ 'ਤੇ, ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਸੀ ਕਿ ਇਹ ਉਸ ਖਿੱਤੇ ਦੇ ਸੁਭਾਅ ਦੇ ਨਾਲ, ਉਸ ਖਿੱਤੇ ਦੇ ਸਟਰਗਲ ਦੇ ਨਾਲ, ਉਸ ਖਿੱਤੇ ਦੇ ਰੋਜ਼ਗਾਰ ਦੇ ਸਾਧਨਾਂ ਦੇ ਨਾਲ, ਇਸ ਸਭ ਕੁਛ ਦੇ ਨਾਲ ਉਹਦਾ ਵਾਹ ਵਾਸਤਾ ਹੁੰਦਾ ਵਾ, ਉਹਦੇ ਹਿਸਾਬ ਦੇ ਨਾਲ ਡਾਂਸ ਬਦਲ ਜਾਂਦਾ। ਅਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਡਾਂਸ ਬਦਲਦਾ ਤਾਂ ਫਿਰ ਬੋਲੀ ਤਾਂ ਉਹ ਤੋਂ ਪਹਿਲਾਂ ਬਦਲੂਗੀ?
0: ਨਹੀਂ, ਬੋਲੀ ਕਾਹਤੋਂ ਬਦਲੂਗੀ, ਮੈਨੂੰ ਸਮਝ ਨਹੀਂ।
1: ਜਿਹੜੇ ਜੋ ਲੋਕਾਂ ਦਾ ਉੱਥੇ ਸੁਭਾਅ ਆ, ਜਿੱਦਾਂ ਤੁਸੀਂ ਇੱਕ ਕਪਾਹ ਦੀ ਐਗਜ਼ਾਮਪਲ ਦਿੱਤੀ,
0: ਹਾਂਜੀ,
1: ਹੁਣ ਉਹ ਜਿਹੜੇ ਵੜੇਵੇਂ ਆ, ਹੁਣ ਜਿਹਦੇ ਕੋਲ ਨਹੀਂ ਹੈਗੇ, ਉਹ ਤਾਂ ਰਾੜਾ, ਹੁਣ ਆਪਾਂ ਵੇਹਨੇ ਹਾਂ ਵੀ ਇੱਥੇ ਬੋਲ ਹੀ ਨਹੀਂ ਪਾਉਂਦਾ ਕੋਈ। ਸੋ ਆਪਾਂ ਇਹ ਕਹਿ ਲਈਏ ਕਿ ਉੱਥੋਂ ਦਾ ਜੋ ਧਰਾਤਲ ਆ ਉਹ ਵੀ ਅਸਰਦਾਰ ਹੋਇਆ, ਉੱਥੋਂ ਦੀ ਖੇਤੀਬਾੜੀ, ਉੱਥੋਂ ਦੇ ਲੋਕਾਂ ਦਾ ਸੁਭਾਅ, ਉੱਥੋਂ ਦੇ ਲੋਕਾਂ ਦਾ ਕਿੱਤਾ, ਉਹ ਸਾਰੀਆਂ ਚੀਜ਼ਾਂ ਫਿਰ ਹੋਣਗੀਆਂ ਅਸਰਦਾਰ।
0: ਬਿਲਕੁਲ 100% ਜੀ, ਇਹ ਬੋਲੀ ਅਤੇ ਮਟੀਰੀਅਲ ਕਲਚਰ ਆ, ਇਹ ਦੋਨੇ ਬਰਾਬਰ ਚੱਲਦੇ ਆ। ਮਟੀਰੀਅਲ ਕਲਚਰ ਜਦੋਂ ਉਹਦਾ ਪਦਾਰਥੀ ਸੱਭਿਆਚਾਰ ਆ, ਬੋਲੀ ਅਸਲ 'ਚ ਹੈ ਹੀ ਪਦਾਰਥੀ ਸੱਭਿਆਚਾਰ ਦੀ ਆ। ਕਿਸੇ ਬੋਲੀ ਕੋਲ ਉਹਦੇ ਅਣਗਿਣਤ ਸ਼ਬਦ ਨਹੀਂ ਹੁੰਦੇ, ਸਿਰਫ ਜ਼ਰੂਰਤ ਦੇ ਸ਼ਬਦ ਹੁੰਦੇ ਆ,
1: ਜਿਹੜੀ
0: ਚੀਜ਼ ਦੀ ਜ਼ਰੂਰਤ ਆ। ਉਹਨਾਂ ਕੋਲ ਡਿਕਸ਼ਨਰੀ ਕਿਸੇ ਬੋਲੀ ਕੋਲ ਵਾਧੂ ਨਹੀਂ ਪਈ ਹੁੰਦੀ ਵੀ ਆਹ ਨਵੀਂ ਚੀਜ਼ ਆ ਗਈ, ਆਪਣਾ ਆਹ ਸ਼ਬਦ ਪਿਆ, ਹੁਣ ਇੱਥੇ ਆਪਾਂ ਵਰਤੀਏ। ਨਹੀਂ, ਉਹ ਜਿਹੜੀ ਚੀਜ਼ਾਂ ਨਾਲ ਆਪਾਂ ਵਰਤ ਵਿਹਾਰ ਕਰਨਾ, ਜੋ ਮਟੀਰੀਅਲ ਆ, ਜੋ ਪਦਾਰਥ ਆ, ਸਾਡੇ ਕੋਲ ਸ਼ਬਦ ਵੀ ਉਹਦੇ ਹੀ ਹੋਣੇ ਆ। ਉਹ ਹੁਣ ਆਪਾਂ ਉਦਾਹਰਣ ਦੇ ਤੌਰ 'ਤੇ ਦੇਖ ਲੈਂਦੇ ਹਾਂ ਵੀ ਜਿਹੜੇ ਇੱਥੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਧਰਲੇ ਜਿਹੜੇ ਹੈਗੇ ਆ, ਉਹਨਾਂ ਕੋਲ ਫਰੰਟ ਯਾਰਡ, ਬੈਕ ਯਾਰਡ, ਐਟਕ, ਇਹੋ ਜਿਹੇ ਸ਼ਬਦ ਹੋਣਗੇ, ਹੈ ਨਾ
1: ਜੀ।
0: ਪੋਰਚ ਹੋਊਗਾ, ਸਨ ਡੈਕ ਹੋਊਗਾ, ਇਹ ਪੰਜਾਬ 'ਚ ਤਾਂ ਨਹੀਂ ਹੋਣੇ।
1: ਨਹੀਂ ਹੋਣੇ
0: ਪੰਜਾਬ 'ਚ, ਪਹੇ, ਬੀਆਂ, ਹੈ ਨਾ, ਇਹ ਚੁਰਸਤੇ, ਇਹ ਹੋਣਗੇ, ਉਹ ਇਹਨਾਂ ਕੋਲੇ ਨਹੀਂ ਹੋਣੇ,
1: ਉਹਨਾਂ ਕੋਲ,
0: ਕਿਉਂਕਿ ਉਹਨਾਂ ਦਾ ਮਟੀਰੀਅਲ ਕਲਚਰ ਹੋਰ ਆ, ਇਹ ਹੋਰ ਆ। ਬੋਲੀ ਹੈ ਹੀ ਮਟੀਰੀਅਲ ਕਲਚਰ ਦੀ ਆ।
1: ਜਾਂ ਫਿਰ ਆਪਾਂ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਆਪਾਂ ਵੇਖੀਏ, ਤੇ ਹੁਣ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ, ਪਏ, ਦੱਬ, ਕਾਈ, ਸਰਕੜਾ, ਇਹ ਚੀਜ਼ਾਂ ਹੁਣ ਸਾਡੇ ਚੋਂ, ਗੜੇ ਇਲਾਕਿਆਂ ਚੋਂ ਜੇ ਗਾਇਬ ਨੇ ਤੇ ਉਹ ਸ਼ਬਦ ਵੀ ਨਹੀਂ ਆਉਂਦੇ ਗਾਂਹ ਕਿਸੇ ਨੂੰ।
0: ਹਾਂਜੀ, ਨਹੀਂ,
1: ਹੌਲੀ ਹੌਲੀ ਉਹ ਅਗਲੀ ਪੀੜ੍ਹੀ ਚੋਂ ਖਤਮ ਨੇ ਉਹ।
0: ਹਾਂਜੀ, ਹੁਣ ਇਹ ਹੁਣ ਧੌੜੀ ਦੀ ਜੁੱਤੀ, ਹੁਣ ਕਿਹਦੇ ਪੈਰ ਆ ਧੌੜੀ ਦੀ ਜੁੱਤੀ, ਚੱਲ ਜਾਣਗੇ ਅੱਜ, ਉਹ ਹੁਣ ਉਹ ਗਾਇਬ ਹੀ ਹੋਣਾ,
1: ਜਾਂਦੀ ਰਹਿਣੀ ਆ,
0: ਉਹ ਜਾਣਾ ਹੀ ਆ ਸ਼ਬਦ। ਹੁਣ ਕਿੰਨੇ ਖੇਤੀਬਾੜੀ ਦੇ ਸੰਦ ਆ ਜਿਹੜੇ ਨਹੀਂ ਵਰਤਣੇ, ਉਹ ਹੁਣ ਖੂਹ ਹੈ ਨਹੀਂ ਗੇ, ਖੂਹ ਦੇ ਹੁਣ ਪਤਾ ਨਹੀਂ, ਮੈਨੂੰ ਤਾਂ ਨਹੀਂ ਬਾਹਲੇ ਯਾਦ, ਮੈਂ ਮੂੰਹ ਜਵਾਨੀ ਕਹਿ ਸਕਾਂ ਵੀ ਤੂੰ ਜਿਹੜੇ ਖੂਹ ਦੇ ਆਲੇ ਦੁਆਲੇ ਜੋ ਵੀ ਹਲਟ ਚੱਲਦਾ ਸੀਗਾ, ਟਿੰਡਾਂ, ਉਹ ਹੁਣ ਕਿੰਨੇ ਕੁ ਸ਼ਬਦ ਯਾਦ ਰੱਖ ਲਾਂਗੇ ਆਪਾਂ, ਨਜਾਇਜ਼, ਉਹ ਦਿਮਾਗ ਨੇ ਯਾਦ ਰੱਖਣੇ ਹੀ ਨਹੀਂ ਹੈਗੇ,
1: ਕਿਉਂਕਿ ਡੇਲੀ ਉਹ ਵਰਤੋਂ 'ਚ ਨਹੀਂ।
0: ਹਾਂਜੀ,
1: ਨਹੀਂ ਆ ਰਹੇ। ਅੱਛਾ, ਤੁਸੀਂ ਵਿੱਚ ਲਿਪੀ ਦੀ ਤੁਸੀਂ ਗੱਲ ਕੀਤੀ ਸੀ, ਕਿੰਨੀਆਂ ਕੁ ਲਿਪੀਆਂ ਤੱਕ ਆਪਾਂ ਪਿੱਛੇ ਜਾਂਦੇ ਜਾਂ ਕਿੰਨੀਆਂ ਲਿਪੀਆਂ ਤੱਕ ਦੀ ਜਾਣਕਾਰੀ, ਜੇ ਆਪਾਂ ਪੰਜਾਬੀ ਉਸ ਟਾਈਮ ਦੇ ਪੰਜਾਬੀ ਖਿੱਤੇ ਤੋਂ ਲੈ ਕੇ ਆਪਾਂ ਗੱਲ ਕਰੀਏ?
0: ਜੀ, ਲਿਪੀਆਂ ਦਾ ਸਾਰਿਆਂ ਨਾਲੋਂ ਪਹਿਲਾਂ ਨਾ ਜ਼ਿਕਰ ਆਉਂਦਾ ਵਾ ਜਦੋਂ ਜਿਹੜੇ ਸਿਕੰਦਰ ਦੇ ਨਾਲ ਲਿਖਾਰੀ ਆਏ ਆ ਆਪਣੇ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ, ਉਹ ਬਹੁਤੇ ਜੇਹਲਮ ਦੇ ਦਰਿਆ ਦੇ ਕੰਢੇ ਕੰਢੇ ਚੱਲੇ ਆ, ਤੇ ਉਸ ਉਹ ਜੇ ਫਿਰ ਬਿਆਸ ਤੱਕ ਇੱਧਰ ਗੇੜਾ ਕੱਢ ਕੇ ਚਲੇ ਗਏ, ਪਰ ਬਹੁਤਾ ਜੇਹਲਮ ਵਾਲੇ ਤੋਂ ਉੱਥੋਂ ਥੱਲੇ ਉਹਨਾਂ ਦੇ ਪਹਿਲੀ ਆਉਂਦਾ ਵੀ ਇਹ ਇਲਾਕੇ ਦੇ ਲੋਕ ਲਿਖਦੇ ਆ, ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਲਿਖਦੇ ਆ, ਵੀ ਉਹ ਵੀ ਲਿਖਦੇ ਆ ਤੇ ਇਹ ਕੱਪੜੇ ਦੇ ਉੱਤੇ ਲਿਖਦੇ ਆ।
1: ਓਕੇ,
0: ਕੋਈ ਨਾ ਕੋਈ ਲਿਪੀ ਉਹਨਾਂ ਕੋਲ ਸੀਗੀ ਜਿਹੜੀ ਲਿਖਦੇ ਆ, ਇੰਨੀ ਕੀ ਜਾਣਕਾਰੀ ਆ।
1: ਓਕੇ,
0: ਇਹ ਆਪਣੇ ਕੋਲ ਖੁਸ਼ਕਿਸਮਤੀ ਕਹਿ ਲਓ, ਹੁਣ ਇਹਨੂੰ ਮੇਰੇ ਕੋਲ ਸ਼ਬਦ ਹੋਰ ਹੈ ਨਹੀਂ ਗਾ ਵੀ ਇੱਕ ਵੀ ਜਦੋਂ ਗ੍ਰੀਕ ਸਿਕੰਦਰ ਆਇਆ, ਸਿਕੰਦਰ ਆਉਣ ਨਾਲ ਉਹਦੇ ਨਾਲ ਬਹੁਤ ਸਾਰੇ ਵਿਦਵਾਨ ਆਏ ਆ, ਲਿਖਾਰੀ ਆਏ ਆ, ਪਾਇਰੋ ਵਰਗਾ ਇੱਕ ਦਾਰਸ਼ਨਿਕ ਬੰਦਾ, ਇੱਕ ਫਿਲੋਸਫਰ ਬੰਦਾ ਵੀ ਪੰਜਾਬ 'ਚ ਗੇੜਾ ਦੇ ਕੇ ਗਿਆ।
1: ਓਕੇ,
0: ਉਹ ਉਹਨਾਂ ਨੇ ਇੰਨੀ ਕੁ ਜਾਣਕਾਰੀ ਸਾਨੂੰ ਉਹ ਪੀਰੀਅਡ ਦੀ ਮਿਲਦੀ ਆ ਨਾ ਵੀ ਜਿਹੜੀ ਅਗਲੇ ਹਜ਼ਾਰ ਸਾਲ ਦੀ ਵੀ ਨਹੀਂ ਮਿਲਦੀ ਹੈਗੀ, ਇੰਨਾ ਕੁ ਲਿਖ ਕੇ ਸਾਨੂੰ ਦੇ ਗਏ ਆ ਉਸ ਪੀਰੀਅਡ। ਉਹ ਪੰਜਾਬ ਦੀ ਹੀ ਗੱਲ ਕਰ ਰਿਹਾ, ਉਹ ਕੋਈ ਬਾਕੀ ਇੰਡੀਆ ਦੀ ਭਾਵ ਨਹੀਂ ਗਾ, ਉੱਧਰ ਗਏ ਹੀ ਨਹੀਂ ਹੈਗੇ ਉਹ। ਉਹ ਉਹਦੇ ਬਾਰੇ ਸਾਨੂੰ ਬਹੁਤ ਬੰਦਿਆਂ ਬਾਰੇ, ਸੱਭਿਆਚਾਰ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ। ਉਹਦੇ ਵਿੱਚੋਂ ਇਹ ਵੀ ਇੱਕ ਗੱਲ ਮਿਲਦੀ ਆ ਵੀ ਹਾਂ ਲਿਖਦੇ ਹੈਗੇ ਆ, ਇਹ ਕੱਪੜੇ ਦੇ ਉੱਤੇ ਲਿਖਦੇ ਆ ਵੀ, ਪਰ ਪਤਾ ਉਹ ਇਹ ਨਹੀਂ ਹੈਗਾ ਵੀ ਕੀ ਲਿਖਦੇ ਆ, ਕਿਹੜੀ ਲਿਪੀ ਆ। ਪਰ ਪਹਿਲੀ ਲਿਪੀ ਜਿਹੜੀ ਸਾਨੂੰ ਮਿਲਦੀ ਆ ਥੇ ਵਿਗਿਆਨ ਚੋਂ, ਆਰਕੀਓਲੋਜੀ ਚੋਂ, ਉਹ ਖਰੋਸ਼ਤੀ ਆ।
1: ਖਰੋਸ਼ਤੀ, ਖਰੋਸ਼ਤੀ,
0: ਹਾਂਜੀ, ਨੌਂ ਦਿੱਤਾ ਹੁਣ ਖਰੋਸ਼ਤੀ, ਉਹ ਪਤਾ ਨੀ ਕੀ ਕਹਿੰਦੇ ਹੋਣਗੇ। ਇਹ ਇਹਦੀ ਨੌਵਾਂ ਦੀ ਵੀ ਇੱਕ ਅੱਡ ਆਪਦੀ ਕਹਾਣੀ ਆ, ਉਹ ਫਿਰ ਆਪਾਂ ਡਿਸਟਰੈਕਟ ਹੋ ਜਾਵਾਂਗੇ
1: ਉਹਦੇ ਪਿੱਛੇ ਵੀ।
0: ਹਾਂ, ਉਹੀ ਆ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਜਿਹਦੇ ਤਣ ਫੜ ਲਓ ਫਿਰ ਉਹ ਗਾਂ ਗਾਂ ਕਿਤੇ ਤੁਣਕੇ ਮਾਰਦਾ, ਪਤਾ ਨੀ ਕਿੱਥੇ ਅੱਗੇ ਦੀ ਅੱਗੇ ਕਹਾਣੀ ਪਹੁੰਚ ਜਾਂਦੀ ਆ। ਪਰ ਉਹ ਖਰੋਸ਼ਤੀ ਲਿਪੀ ਉੱਤਰੀ ਪੰਜਾਬ ਦੇ ਵਿੱਚੋਂ ਸਾਨੂੰ ਬਹੁਤ ਲੱਭੀ ਆ। ਇਹ ਮਾਣਕਿਆਲ ਹੈਗਾ ਜਿਹੜਾ ਸਾਡੇ ਆਪਣੇ, ਹੁਣ ਆਪਾਂ ਆਪਣੇ ਵਾਲੇ ਪਾਸੇ ਦੇਖੀਏ ਬਟਾਲੇ ਤੋਂ ਥੋੜ੍ਹੀ ਜਿਹੀ ਦੂਰ ਪਾਕਿਸਤਾਨ ਦੇ ਵਿੱਚ ਆ, ਉੱਥੇ ਸਤੂਪਾ, ਬੋਧੀ ਸਤੂਪਾ ਮਿਲਿਆ। ਉਹਦੇ ਵਿੱਚ ਕਨਿਸ਼ਕ ਦਾ ਹੈਗਾ ਵਾ ਇਹ ਇੱਕ ਇਨਸਕ੍ਰਿਪਸ਼ਨ, ਉਹਦੀ ਲਿਖਤ ਮਿਲੀ ਆ, ਉਹ ਉਹ ਵੀ ਖਰੋਸ਼ਤੀ 'ਤੇ ਆ। ਅਤੇ ਕੁਛ ਜਿਵੇਂ ਮਾਲਵੇ ਵਾਲਾ ਇਲਾਕਾ ਜਾਂ ਅੱਜ ਕੱਲ੍ਹ ਦੇ ਹਿਮਾਚਲ ਵਾਲਾ ਇਲਾਕਾ, ਉੱਥੋਂ ਸਿੱਕੇ ਵਗੈਰਾ, ਉਹਨਾਂ ਦੇ ਵਿੱਚ ਵੀ ਖਰੋਸ਼ਤੀ ਦਾ ਮਿਲਿਆ ਵਾ। ਪਰ ਇਹਦਾ ਬਹੁਤਾ ਜਿਹੜਾ ਸਮਾਨ ਆ ਇਹ ਉੱਤਰੀ ਪੰਜਾਬ 'ਚ, ਉੱਤਰ ਪੱਛਮ ਪੰਜਾਬ, ਨੌਰਥ ਵੀ ਵੈਸਟ ਵੀ, ਜਿਵੇਂ ਰਾਵਲਪਿੰਡੀ ਤੋਂ ਅੱਗੇ ਵਾਲਾ ਇਲਾਕਾ, ਉੱਥੇ ਉਹਦੇ 'ਚੋਂ ਬਹੁਤ ਸਮਾਨ ਮਿਲਿਆ ਖਰੋਸ਼ਤੀ ਦਾ, ਥੱਲਿਓਂ ਆਪਾਂ ਨੂੰ ਬਹੁਤਾ ਨਹੀਂ ਮਿਲਿਆ।
1: ਅਤੇ ਇਹਦੀ ਕਿੰਨੀ ਕੁ ਰਿਜ਼ੈਂਬਲੈਂਸ ਹੈ ਗੁਰਮੁਖੀ ਦੇ ਨਾਲ?
0: ਉਹਦੀ ਨਹੀਂ ਹੈਗੀ,
1: ਬਿਲਕੁਲ ਨਹੀਂ,
0: ਉਹਦੀ ਨਹੀਂ ਹੈਗੀ, ਉਹ ਬਿਲਕੁਲ ਵੱਖਰੀ ਆ,
1: ਸਲੋ ਡਿਵੈਲਪਮੈਂਟ ਹੈ ਫਿਰ
0: ਉਹ। ਨਹੀਂ ਨਹੀਂ, ਉਹ ਇੱਕ ਖਰੋਸ਼ਤੀ ਉਹ ਆ, ਉਹ ਉਰਦੂ ਵਾਂਗੂ ਪੁੱਠੇ ਪਾਸਿਓਂ ਲਿਖੀ ਜਾਂਦੀ ਸੀਗੀ।
1: ਓਕੇ,
0: ਉਹ ਇੱਕ ਸਮੈਟਿਕ ਸਕ੍ਰਿਪਟ ਆ ਜਿਹੜੀ ਇੱਧਰੋਂ ਅਰਬਾਂ ਵਾਲੀ ਆ, ਉਹਦੇ ਨਾਲ ਜ਼ਿਆਦਾ ਰਲਦੀ ਆ। ਉਹ ਫਿਰ ਐਕਸਟਿੰਕਟ ਹੋ ਗਈ, ਉਹ ਦੂਜੀ ਤੀਜੀ ਸਦੀ ਤੱਕ ਤਾਂ ਚੱਲਦੀ ਰਹੀ ਆ ਇਹ ਈਸਾ ਤੋਂ ਬਾਅਦ
1: ਜੀ,
0: ਪਰ ਉਹ ਜਦੋਂ ਐਕਸਟਿੰਕਟ ਹੋਈ ਫਿਰ ਉਦੋਂ ਬਾਅਦ ਸ਼ਾਰਦਾ ਆਈ ਆ।
1: ਓਕੇ,
0: ਪੰਜਾਬ ਦੇ ਵਿੱਚ ਤੇ ਸਾਰੇ ਫਿਰ ਉਹ
1: ਇਹ ਵੀ ਮਤਲਬ ਐਕਸਟਿੰਕਟ ਹੁੰਦੇ ਆ ਵੀ ਬਹੁਤ ਲੰਮਾ ਸਮਾਂ ਲੱਗਾ ਹੋਊਗਾ ਇਹ, ਕੋਈ ਮਤਲਬ
0: 600-700 ਸਾਲ
1: ਸਾਰੇ। ਹਾਂਜੀ,
0: ਸਾਰੇ ਆਪਾਂ ਗੱਲ ਕਰ ਜਾਂਦੇ ਆ ਹੁਣ ਆਪਾਂ ਹੜੱਪਾ ਤੋਂ ਆ ਕੇ, ਹੈ ਨਾ ਜੀ, ਵੀ ਸਿਕੰਦਰ ਵੀ ਆ ਗਿਆ,
1: ਕਹਿਣ 'ਚ ਈਜ਼ੀ ਆ,
0: ਕਹਿਣ 'ਚ ਈਜ਼ੀ ਆ, ਪਰ ਉਹ 3-4 ਹਜ਼ਾਰ ਸਾਲ ਆ।
1: ਹੁਣ ਜਿੱਦਾਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕੀਤੀ ਆ, ਕੀਨੀਆਂ ਦੀ ਤੁਸੀਂ ਗੱਲ ਕੀਤੀ ਆ, ਤੇ ਇਹ ਵੀ ਵੇਖੋ ਇਹ ਬੜਾ ਸਲੋ ਪ੍ਰੋਸੈਸ ਆ, ਇਹ ਪਤਾ ਨਹੀਂ ਹਲੇ ਆਪਾਂ ਕਹਿ ਦਿੰਦੇ ਆ ਵੀ ਇਹ ਖਤਮ ਹੋ ਰਿਹਾ ਵਾ, ਪਰ ਇਹ ਬੜਾ ਹੌਲੀ ਹੌਲੀ ਅੱਜ ਕੱਲ੍ਹ ਹਾਲੇ ਕਿ ਤੇਜ਼ ਯੁੱਗ ਆ, ਪਹਿਲਾਂ ਨਾਲੋਂ ਹੋ ਸਕਦਾ ਤੇਜ਼ੀ ਨਾਲ ਖਤਮ ਹੋਵੇ।
0: ਹਾਂ, ਨਹੀਂ ਨਹੀਂ, ਹਾਂਜੀ, ਆਪਾਂ ਛਾਲ ਬਹੁਤ 2-3 ਹਜ਼ਾਰ ਸਾਲ ਦੀ ਛਾਲ ਮਾਰ ਗਏ
1: ਜੀ,
0: ਖਰੋਸ਼ਤੀ ਖਤਮ ਹੁੰਦੇ ਨੂੰ ਵੀ ਹੁਣ ਇਹ 600 ਸਾਲ ਲੱਗ ਗਏ
1: ਜੀ। ਤੇ ਸ਼ਾਰਦਾ ਦੇ ਨਾਲ ਫਿਰ ਕੀ ਰਿਜ਼ੈਂਬਲੈਂਸ, ਉਹ ਕਿੱਥੇ ਕਿੱਥੇ ਤੱਕ ਆਉਂਦੀ ਆ?
0: ਉਹ ਤਾਂ ਕਾਫੀ ਰਲਦੀ ਆ।
1: ਓਕੇ,
0: ਪੰਜਾਬ ਗੁਰਮੁਖੀ ਨਾਲ ਕਾਫੀ ਉਹਦਾ ਤਾਂ ਹੈਗਾ
1: ਜੀ,
0: ਉਹ ਸ਼ਾਰਦਾ ਫਿਰ ਉਹ ਆਪਣੇ ਵਾਂਗੂ ਹੀ ਲਿਖ ਹੁੰਦੀ ਆ ਇਹ ਖੱਬੇ ਸੱਜੇ ਨੂੰ
1: ਜੀ,
0: ਤੇ ਉਹ ਉਹਦੇ 'ਚ ਫਿਰ ਫਨੀਸ਼ੀਅਨ ਸਕ੍ਰਿਪਟ ਨਾਲ ਵੀ ਉਹਦਾ ਜਿਹੜੀ ਜਿੱਥੋਂ ਸਾਰੀਆਂ ਲਿਪੀਆਂ ਸ਼ੁਰੂਆਤ 'ਚ ਚੱਲ ਰਹੀਆਂ ਵਾਂ, ਸੀਰੀਆ, ਜੋਰਡਨ ਅਤੇ ਲੈਬਨਾਨ ਵਾਲੇ ਏਰੀਏ ਤੋਂ, ਉਹਦੀ ਉਹਦੇ ਨਾਲ ਵੀ ਉਹ ਜਿਹੜੇ ਮੁੱਢਲੇ ਅੱਖਰ ਆ ਉੱਧਰ ਵੀ ਰਲਦੇ ਆ।
1: ਸੋ ਇਹਦਾ ਮਤਲਬ ਉੱਧਰਲੇ ਪਾਸੇ ਉਸ ਖਿੱਤੇ ਨਾਲ ਸੀਰੀਆ, ਲਿਬਨਾਨ, ਉੱਧਰ ਕਾਫੀ ਮੇਲ ਜੋਲ ਪੰਜਾਬ ਦਾ ਜਿਹੜਾ ਗਹਿਰਾ ਨਾਤਾ ਰਿਹਾ ਵਾ ਇੱਧਰ, ਚਾਹੇ ਵਪਾਰ ਦੇ ਜ਼ਰੀਏ ਰਿਹਾ ਹੋਵੇ ਜਾਂ ਕਿਵੇਂ ਵੀ।
0: ਹਾਂਜੀ ਹਾਂ, ਕਿਉਂਕਿ ਜਿੰਨਾ ਗ੍ਰੀਕ ਪੀਰੀਅਡ ਆ ਨਾ ਇਹ ਯੂਨਾਨ ਪੀਰੀਅਡ, ਯੂਨਾਨੀ ਪੀਰੀਅਡ ਆ, ਉਹਦੇ ਵਿੱਚ ਆਉਣ ਜਾਣ ਲੱਗਿਆ ਹੀ ਰਿਹਾ। ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਆਪਣੇ ਆ ਗਏ ਇਰਾਨੀਆਂ ਦਾ ਪਹਿਲਵੀ ਜਾਂ ਪਾਰਥੀਅਨ ਆ ਗਏ, ਫਿਰ ਸਸੇਨੀਅਨ ਆ ਗਏ, ਉਹ ਚੱਲਦਾ ਹੀ ਰਿਹਾ,
1: ਬ੍ਰੇਕ
0: ਆ ਗਈ ਕਿਤੇ। ਹਾਂਜੀ ਹਾਂ, ਕਿਉਂਕਿ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਚੱਲਦਾ ਰਿਹਾ, ਸੈਂਟਰ ਪੰਜਾਬ ਹੀ ਸੀਗਾ, ਸਾਊਥ ਏਸ਼ੀਆ ਦਾ ਪੰਜਾਬ ਦੇ ਮੀਡੀਏਟਰੀ ਸੀਗਾ, ਇੱਥੋਂ ਹੀ ਚੱਲਦੀ ਸੀ ਸਾਰੀ ਕਹਾਣੀ।
1: ਕਿਉਂਕਿ ਖਿੱਤਾ ਬੜਾ ਵੱਡਾ ਨਾ, ਅੱਜ ਵੀ ਆਪਾਂ ਜੇ ਵੇਖੀਏ, ਜੇ ਆਪਾਂ ਲੈਂਦੇ ਚੜ੍ਹਦੇ ਨੂੰ ਹੀ ਮਿਲਾਈਏ ਤਾਂ ਕਿੱਡਾ ਤਕੜਾ ਪੰਜਾਬ ਹੈ। ਹੁਣ ਤਾਂ ਚਲੋ ਆਪਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਆਪਾਂ ਵੇਖਦੇ ਹਾਂ, ਪਰ ਜੇ ਪੁਰਾਣਾ ਪੰਜਾਬ ਵੇਖੀਏ ਤਾਂ ਉਹਦਾ ਏਰੀਆ ਹੀ ਬਹੁਤ ਵੱਡਾ।
0: ਹਾਂਜੀ, ਇੰਪੋਰਟੈਂਸ ਵੀ ਹੈ। ਹੁਣ ਇਹ ਆ ਜੀ, ਇਹ ਦੇਖੋ ਇੱਕ ਆਪਣੇ ਹੁਣ ਉਹਦੇ ਮੈਨੂੰ ਐਗਜੈਕਟਲੀ ਉਹਦੇ ਡੇਟਾਂ ਨਹੀਂ ਮੇਰੇ ਦਿਮਾਗ 'ਚ ਆ ਰਹੀਆਂ ਵੀ ਕਿਹੜੀਆਂ ਵਾ। ਬੈਬਲੋਨ ਜਾਂ ਉੱਧਰੋਂ ਇੱਕ ਉਹਦੇ ਰਾਜਾ ਇੱਕ ਲਿਖਾ ਰਿਹਾ ਵਾ, ਆਪਦੀ ਵਡਿਆਈ ਕਰ ਰਿਹਾ ਵਾ ਵੀ ਮੈਂ ਬਹੁਤ ਤਕੜਾ ਵਾਂ। ਉਹਦੇ ਵਿੱਚ ਉਹ ਕਹਿੰਦਾ ਵੀ ਮਲੂਹਾ ਦੀਆਂ ਮੇਰੇ ਆ ਕੇ ਇੱਥੇ ਬੇੜੀਆਂ ਲੱਗਦੀਆਂ ਵਾਂ, ਮਾਣ ਨਾਲ ਦੱਸ ਰਿਹਾ ਵੀ ਮੇਰੇ ਮੇਰਾ ਐਡੀ ਤਾਂ ਉਹ ਮੈਂ ਅਮੀਰ ਹਾਂ, ਮੈਂ ਇੰਨਾ ਤਕੜਾ, ਮੇਰੇ ਤਾਂ ਮਲੂਹੇ ਵਾਲੇ ਮੇਰੇ ਘਰੇ ਆਉਂਦੇ ਆ। ਇਹ ਇੰਪੋਰਟੈਂਸ ਆ, ਉਹ ਪੰਜਾਬ ਦਾ ਨਾਂ ਮਲੂਹਾ ਵਾ। ਉਹ ਇਹ ਆ ਵੀ ਇਹ ਇਕੱਲੀ ਇਹ ਨਹੀਂ ਹੈ ਵੀ ਅਸੀਂ ਕਰਦੇ ਸੀ, ਅਸੀਂ ਬੜੇ ਉਹਦੇ ਧੜੱਲੇ ਨਾਲ ਕਰਦੇ ਸੀ, ਉਹਦੇ ਇੰਪੋਰਟੈਂਸ ਸੀ ਵਪਾਰ ਦੇ ਵਿੱਚ ਸਾਡੇ। ਹੁਣ ਦੇਖੋ ਜੀ, ਆਪਾਂ ਕੜੇ ਚੂੜੀਆਂ ਪੰਜਾਬ ਦੇ ਵਿੱਚ ਚੱਲਦੇ ਆ, ਇਹ ਸਾਨੂੰ ਹੜੱਪਾ 'ਚ ਵੀ ਮਿਲ ਰਹੇ ਆ, ਇਹ ਸਾਨੂੰ ਉੱਥੇ ਓਮਾਨ ਆ ਜਿਹੜਾ ਅਰਬਾਂ ਦਾ, ਉਹਦੇ ਥੇਹਾਂ 'ਚੋਂ ਵੀ ਲੱਭ ਰਹੇ ਆ, ਇਹ ਸਾਨੂੰ ਮਿਸਰ ਦੇ ਵਿੱਚ ਵੀ ਲੱਭ ਰਹੇ ਆ। ਕਿਉਂਕਿ ਚੂੜੀਆਂ ਕੜੇ ਜਿਹੜੇ ਇਹ ਗੁੱਟਾਂ 'ਤੇ ਬਾਹਾਂ 'ਤੇ ਪਾਉਣ ਵਾਲੇ ਜਿਹੜੇ ਆ, ਇਹ ਇੱਕ ਇਸ ਇਲਾਕੇ ਦਾ ਗਹਿਣਾ ਵਾ, ਸਿੰਧਵਾਦੀ ਜਿਹਨੂੰ ਕਹਿ ਲਈਏ ਜਾਂ ਹੜੱਪਾ ਵਾਲੇ, ਇਸ ਇਹਦਾ ਇਹ ਉਸੇ ਸਮੇਂ ਦਾ ਚੱਲਿਆ ਹੁੰਦਾ। ਅੱਜ ਵੀ ਕੜੇ ਪਾਉਂਦੇ ਆ ਉਹ, ਚੂੜੀਆਂ ਉਹ ਉਦੋਂ ਵੀ ਪਾਉਂਦੇ ਸੀਗੇ, ਉਹ ਪੱਥਰ ਦੀਆਂ ਵੀ ਬਣਾ ਲੈਂਦੇ ਸੀਗੇ, ਉਹ ਆਪਣੇ ਦੀਆਂ ਜਿਹੜੀਆਂ ਸੀ ਸ਼ੈਲ ਜਿਹਨੂੰ ਕਹਿੰਦੇ ਆ, ਸੰਖ ਵਗੈਰਾ ਉਹਨਾਂ ਨੂੰ ਵੀ ਕੱਟ ਕੇ ਬਣਾ ਲੈਂਦੇ ਸੀਗੇ ਇਸ, ਅਤੇ ਉਹ ਸਾਨੂੰ ਦੁਨੀਆਂ ਭਰ 'ਚ ਮਿਲ ਰਿਹਾ, ਅਫਗਾਨਿਸਤਾਨ 'ਚ ਵੀ ਮਿਲ ਰਹੇ ਆ ਉਸ ਹੜੱਪਾ ਵਾਲੇ ਟਾਈਮ ਦੇ, ਉੱਧਰ ਮਿਸਰ 'ਚ ਮਿਲ ਰਹੇ ਆ, ਈਜਿਪਤ ਦੇ ਵਿੱਚ। ਉਹ ਹੁਣ ਸਾਡਾ ਵਪਾਰ ਵੀ ਬਹੁਤ ਵੱਡਾ ਸੀ ਨਾ,
1: ਜਿੰਨਾ ਵੱਡਾ ਏਰੀਆ ਉਹਨਾਂ
0: ਉਹਦੇ ਆ ਵੀ ਉਹਦੇ 'ਚ ਹੁਣ ਲੋਕ ਝਾਖ ਰੱਖਦੇ ਸੀ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਹੋ ਸਾਨੂੰ ਦਿਉ, ਅਤੇ ਇੱਥੋਂ ਕਪਾਹ ਹੁੰਦੀ ਸੀ ਸਾਡੇ, ਉਹ ਯਕੀਨਨ ਆ ਉਹ ਕਪਾਹ ਵੀ ਮੰਗਦੇ ਹੋਣਗੇ, ਕਪਾਹ ਨਹੀਂ ਐਡੀ ਆਰਕਿਓਲੋਜੀ 'ਚ ਬਚੀ, ਉਹ ਗਲ ਗੁਲ ਗਈ, ਪਰ ਉਹ ਹੈ ਤਾਂ ਹੈ ਨਾ ਵੀ ਉਹ ਜਾਂਦੀ ਹੋਊ ਇੱਥੋਂ,
1: ਗੱਲ ਕੁੱਲ ਮਿਲਾ ਕੇ ਮਸਾਲਿਆਂ ਤੱਕ ਰਹਿ ਜਾਂਦੀ ਆ ਵੀ
0: ਆਪਣੇ ਮਸਾਲੇ ਦੱਸ ਦੇਣੇ ਆ ਬਸ ਉੱਥੇ ਆ ਵੀ ਉਹ ਮਸਾਲੇ ਕਿੱਥੋਂ ਗਏ, ਉਹ ਇੰਡੀਆ 'ਚੋਂ ਗਏ, ਇੰਡੀਆ ਦੇ ਵਿੱਚੋਂ ਹੁਣ ਵੀ ਇੰਡੀਆ ਵੀ ਤਾਂ ਕੋਈ ਕੋਈ ਤਾਂ ਥਾਂ ਹੋਊ ਵੀ ਯੂਪੀ ਬਿਹਾਰ 'ਚੋਂ ਗਏ, ਉਹਨਾਂ ਦਾ ਤਾਂ ਕੋਈ ਇਤਿਹਾਸ 'ਚ ਨਾਂ ਹੀ ਨਹੀਂ ਆ ਰਿਹਾ, ਉਹ ਤਾਂ ਕਿਤੇ ਬਹੁਤ ਚਿਰ ਬਾਅਦ ਆ ਰਿਹਾ ਵਾ।
1: ਜ਼ਮੀਨ ਵੀ ਉਸ ਹਿਸਾਬ ਨਾਲ ਉਨੀ ਉਪਜਾਊ ਨਹੀਂ ਸੀ ਜਿੰਨੀ ਇਸ ਖਿੱਤੇ ਦੀ ਜ਼ਮੀਨ ਉਪਜਾਊ ਆ। ਕੁੱਲ ਮਿਲਾ ਕੇ ਜੇ ਆਪਾਂ ਵੇਖੀਏ, ਕਿਉਂਕਿ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ, ਵੱਧ ਤੋਂ ਵੱਧ ਜਾਣਨ ਨੂੰ ਦਿਲ ਕਰਦਾ, ਜਿੱਦਾਂ ਤੁਹਾਡਾ ਦਿਲ ਕੀਤਾ ਅੱਗੇ ਤੋਂ ਅੱਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਖੋਲ੍ਹਦੇ ਚਲੇ ਗਏ। ਜਾਣਨ ਤੋਂ ਪਹਿਲਾਂ ਅਤੇ ਇਸ ਦੇ ਦਰਮਿਆਨ ਅਤੇ ਹੁਣ ਕੀ ਫਰਕ ਮਹਿਸੂਸ ਕਰਦੇ ਹੋ?
0: ਹੁਣ ਜੀ ਹੋਰ ਛੋਟਾ ਮਹਿਸੂਸ ਕਰਦਾ ਪਹਿਲਾਂ ਨਾਲ, ਜਿੰਨਾ ਚਿਰ ਨਹੀਂ ਪਤਾ ਸੀਗਾ ਉਨਾ ਚਿਰ ਜ਼ਿੰਦਗੀ ਬਹੁਤ ਸੌਖੀ ਸੀਗੀ, ਹੁਣ ਐਂ ਲੱਗਦਾ ਵੀ ਹੁਣ ਦਿਮਾਗ 'ਤੇ ਬੋਝ ਹੀ ਰਹਿੰਦਾ, ਇੱਕ ਚੀਜ਼ ਲੱਭ ਜਾਂਦੀ ਆ ਤਾਂ ਉਹ ਗਾਂਹ ਵਾਲੇ ਦਾ ਆ ਜਾਂਦਾ ਵੀ ਹੁਣ ਇਹ, ਫਿਰ ਉਦੋਂ ਬਾਅਦ ਇਹ ਹੁੰਦਾ ਵੀ ਸਾਰੇ ਮਿੱਤਰ ਸਨੇਹੀ ਪਏ ਉਹ ਕਹਿੰਦੇ ਆ ਵੀ ਜਿੰਨਾ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਗਾਂਹ ਵੀ ਦੱਸ, ਆਪਦੇ ਕੋਲੇ ਕਿਉਂ ਰੱਖਿਆ, ਫਿਰ ਉਹਨੂੰ ਲਿਖਣਾ ਵੀ ਹੁੰਦਾ ਵਾ, ਅਤੇ ਉਹ ਹੁਣ ਜ਼ਿੰਦਗੀ ਔਖੀ ਆ।
1: ਅਤੇ ਅੱਗੇ ਤੋਂ ਅੱਗੇ ਹਲੇ ਚੱਲ ਰਹੀਆਂ ਗੁੰਝਲਾਂ, ਹੁਣ ਕਿਹੜੇ ਪਾਸੇ ਧਿਆਨ ਹੈ?
0: ਨਹੀਂ ਹੁਣ ਧਿਆਨ ਬਸ ਇਹੀ ਇੱਕ ਦਿਨ ਦਾ ਹੀ ਆ ਜੀ, ਅੱਜ ਦਾ ਹੀ ਆ ਫਿਕਰ ਵੀ ਅੱਜ ਵਾਲਾ ਕੁਛ ਹੋ ਜਾਵੇ, ਮਾੜਾ ਮੋਟਾ ਪੜ੍ਹ ਲਈਏ ਫਿਰ।
1: ਨਹੀਂ, ਭਾਸ਼ਾ ਜਾਂ ਲਿਪੀ ਦੇ ਸੰਬੰਧ 'ਚ ਗੱਲ ਕਰਦਾ।
0: ਹਾਂਜੀ, ਲਗਾਤਾਰ
1: ਕੋਈ ਕਿਸੇ ਵਿਸ਼ੇ 'ਤੇ ਹਾਲੇ ਚੱਲ ਰਹੀ ਹੋਵੇ ਕਿ ਆਪਾਂ ਇਹਦੇ ਬਾਰੇ?
0: ਲਗਾਤਾਰ ਚੱਲ ਰਹੀ ਆ ਜੀ, ਲਗਾਤਾਰ 8-10 ਆਰਟੀਕਲ ਹਮੇਸ਼ਾ ਸ਼ੁਰੂ ਹੀ ਰਹਿੰਦੇ ਆ, ਕਦੇ ਕਿਸੇ ਨੂੰ ਫੜ ਲਈਦਾ, ਕਿਤੇ ਕਿਸੇ ਨੂੰ ਫੜ ਲਈਦਾ ਵਾ, ਫਿਰ ਜਿੱਥੇ ਜਿਹੜੀ ਚੀਜ਼ ਆ ਗਈ, ਫਿਰ ਕਈ ਵਾਰੀ ਪੁਰਾਣੇ ਅਪਡੇਟ ਕਰ ਦੇਈਦੇ ਆ, ਨਵੀਂ ਜਾਣਕਾਰੀ ਆਵੇ ਫਿਰ ਉਹ ਉਹਨੂੰ ਹੁੰਦਾ ਵੀ ਆ ਮੈਂ ਪਹਿਲਾਂ ਸ਼ਾਇਦ ਉਹ ਮੇਰੀ ਨਹੀਂ ਸਹੀ ਸੀਗੀ, ਹੁਣ ਇਹਨੂੰ ਅਪਡੇਟ ਇਹਨੂੰ ਨਵਾਂ ਕਰ ਦਈਏ ਅਤੇ ਜਾਂ ਐਡ ਕਰ ਦਈਏ ਇਹਦੇ 'ਚ ਕੁਛ, ਇਸੇ ਤਰੀਕੇ ਹੀ ਆ ਜੀ।
1: ਅਤੇ ਕਿੱਥੋਂ ਫਿਰ ਜ਼ਿਆਦਾ ਆਪਾਂ ਵੇਖੀਏ ਤਾਂ ਕਿਤਾਬਾਂ 'ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ, ਜਾਂ ਕਿੱਦਾਂ ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ?
0: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ, ਉਹਨਾਂ ਨੇ ਡੰਗੋਰੀ ਫੜੀ ਹੋਈ ਆ, ਬਹੁਤ ਮਿੱਤਰ ਸਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ, ਸਲਾਹਾਂ ਕਰਦੇ ਆ, ਸਲਾਹਾਂ ਦਿੰਦੇ ਆ, ਟੋਕਦੇ ਆ ਵੀ ਇਹਨੂੰ ਹਟ ਜਾ, ਆ ਨਾ ਗੱਲ ਕਰੀ, ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ। ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ, ਵਾਹਿਗੁਰੂ ਨੇ ਜੋੜਤਾ ਕੋਈ ਨਾ, ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾਂ ਜਾਂ ਇੱਥੇ ਪੜ੍ਹਾਉਂਦਾ ਵਾਂ, ਜਾਂ ਮਾੜੀ ਜਿਹੀ ਮੈਨੂੰ ਕਿਤਾਬ ਕੱਢਾ ਕੇ ਦੇ ਦੇ, ਫਿਰ ਇਹਦੀ ਫੋਟੋ ਉਹ ਭੇਜ ਦਿੰਦਾ ਵਾ। ਫਿਰ ਉਦੋਂ ਬਾਅਦ 'ਚ ਹੁਣ ਬਿਕਰ ਸਿੰਘ ਹੋਂਗਕੋਂਗ ਵਰਗੇ ਬੰਦੇ ਆ, ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ, ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ, ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ, ਜਿਨ੍ਹਾਂ ਨੇ PhD ਕਰਾਤੀਆਂ ਦੂਜਿਆਂ, ਉਹਨਾਂ ਦੀ ਖੋਜ ਤੋਂ ਕੋਈ ਹੋਰ PhD ਕਰ ਲਈ ਆ, ਪਰ ਉਹ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਕਬਾੜ ਖੋਲ੍ਹਤੇ ਜਾਣਕਾਰੀ ਵਾਲੇ ਵੀ ਆਹ ਚੱਕ ਹੈ ਵੀ ਇਹ ਇਹ ਮੀ ਆ ਜੀ ਇਹ ਹੁਣ
1: ਜਿੰਨਾ ਜਾਣੀ ਜਾਓ ਉਹਨਾਂ ਥੋੜ੍ਹਾ।
0: ਹਾਂਜੀ ਹਾਂ।
1: ਅਤੇ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਕਿ ਇਸ ਸੰਬੰਧ ਦੇ ਵਿੱਚ PhD ਜਾਂ ਉਸ ਪਾਸੇ ਨੂੰ ਉਹਨੂੰ ਉਹਦੇ 'ਤੇ ਇੱਕ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਦਾ ਕੋਈ ਠੱਪਾ ਲਾਇਆ ਜਾਵੇ?
0: ਹਾਂ ਜੀ ਸਰਟੀਫਿਕੇਟ ਲੈ ਲਾਂਗੇ, ਫਿਰ ਕੀ ਹੋਜੂ, ਫਰਕ ਕੰਧ 'ਤੇ ਹੀ ਟੰਗਿਆ ਰਹਿਣਾ ਵਾ ਐਵੇਂ, ਉਹਦੇ ਕੰਧ 'ਤੇ ਟੰਗ ਕੇ ਫਿਰ ਆਪਾਂ ਉਹਦੇ ਤਾਂ ਫਰਕ ਤਾਂ ਕੋਈ ਪੈਣਾ ਹੀ ਉਹ ਨਹੀਂ। ਉਹ ਇਹ ਆ ਵੀ ਸਾਡੇ ਹੁਣ ਹੈ ਤਾਂ ਹੈ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਜ਼ਰੂਰ ਹੈ ਵੀ ਕੌਣ ਕੀ ਆ, ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਵੱਧ ਕਰੋ, ਇਹ ਸਰਪੰਚ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਕਰੋ। ਪਰ ਜਿਹੜੇ ਸਮਾਜ ਦੇ ਵਿੱਚ ਮੈਂ ਪਿਛਲੇ 30-35 ਸਾਲ ਵੈਸਟਰਨ ਸਮਾਜ ਦੇ ਵਿੱਚ ਕੱਢੇ ਆ, ਇੱਥੇ ਤੁਸੀਂ ਕੀ ਹੋ ਇਹਦਾ ਮਤਲਬ ਨਹੀਂ ਹੈ, ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ,
1: ਇੰਪੋਰਟੈਂਟ।
0: ਕੰਧ 'ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦੇਵਾਂ ਨਾ, ਪੇਂਟ ਲੁਕੋ ਦੇਵਾਂ, ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨਹੀਂ, ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ।
1: ਬਿਲਕੁਲ
0: ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ, ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹਨਾ, ਫਿਰ ਕੀ ਕਰ ਸਕਦੇ ਹਾਂ।
1: ਅਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ, ਕਿਉਂਕਿ ਆਪਾਂ ਸਾਰੀਆਂ ਗੱਲਾਂ 'ਤੇ ਇੱਥੇ ਸ਼ਾਇਦ ਨਹੀਂ, ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ, ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ, ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ, ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ।
0: ਹਾਂਜੀ ਵੈਬਸਾਈਟ ਆਪੇ PunjabHistory.com PANJAB ਨਾਲ ਪੰਜਾਬ ਲਿਖਿਆ ਹੋਇਆ ਉੱਥੇ, ਉਹ PunjabHistory.com ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾਂ ਉਹਦੇ 'ਤੇ ਵੀ, ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ, ਉਹਨੂੰ ਕੰਪਾਇਲ ਕਰਨ ਵਾਲਾ ਹੀ ਆ, ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ। ਉਹ ਉਹ ਫਿਰ ਆਪਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ
1: ਜੀ,
0: ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ, ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ, ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ, ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ, ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ, ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ, ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ ਹੈ ਨਾ। ਅਤੇ ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਸ਼ੀਅੰਟ ਪੰਜਾਬ ਹਿਸਟਰੀ, ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
1: ਜੀ। ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਓਨੇ ਕੁ 'ਚ ਹੀ ਠੀਕ ਹਾਂ। ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ, ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ। ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ, ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ। ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ, ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ, ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਖਪਾਊ ਕੰਮ ਹੋ ਜਾਂਦਾ, ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ, ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ। ਚਲੋ ਖੈਰ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਸਫ਼ਰ ਦੇ ਦਰਮਿਆਨ, ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਦੇੜਾਂਗੇ, ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਆਪਾਂ ਮੁੱਦੇ 'ਤੇ ਰਹੀਏ ਤਾਂ ਚੰਗਾ, ਨਹੀਂ ਤਾਂ ਫਿਰ ਗੱਲ ਗਾਂਹ ਤੁਰ ਪੈਂਦੀ। ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
0: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ
1: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ, ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ, ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ, ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ। ਤੇ ਧੰਨਵਾਦ ਇਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ। ਸੋ ਜਿਹਨਾਂ ਦੇ ਕਾਫੀ ਸਾਰੀਆਂ ਕਿਤਾਬਾਂ, ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ, ਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।
3: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802।

0: ਰੋਇਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
1: ਭਾਵੇਂ ਤੁਸੀਂ ਕੋਈ ਕਾਮੇ ਜਾਂ ਰੁਜ਼ਗਾਰ ਦਾਤਾ ਹੋ, ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਤੁਸੀਂ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1315450 ਤੇ ਫੋਨ ਕਰੋ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066609 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ। DIY ਡੋਂਟ ਡੂ ਇਟ ਯੋਰਸੈਲਫ। ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ, ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ, ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ, ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ, ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ, ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ। ਇੱਥੇ ਕੋਈ ਗੁੰਜਾਇਸ਼ ਨਹੀਂ ਹੈ। ਬਿਜਲੀ ਦਾ ਕੰਮ DIY ਡੋਂਟ ਡੂ ਇਟ ਯੋਰਸੈਲਫ। ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ। energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ ਮੈਲਬੋਰਨ ਦੁਆਰਾ ਜਾਰੀ।
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
7: ਹਾਂਜੀ ਰੇਡੀਓ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਕਈ ਯਾਰੀਆਂ ਦੋਸਤੀਆਂ ਬੜੀਆਂ ਖਾਸ ਹੁੰਦੀਆਂ। ਉਸੇ ਤਰ੍ਹਾਂ ਦੀ ਇੱਕ ਖਾਸ ਯਾਰੀ ਦੋਸਤੀ ਦੀ ਗੱਲ ਕਹਿਣ ਲੱਗਾ। ਇਹ ਯਾਰੀ ਦੋਸਤੀ ਇੱਦਾਂ ਦੀ ਸੀ ਕਿ ਪਿਓ ਵੀ ਮੇਰਾ ਯਾਰ ਅਤੇ ਪੁੱਤ ਵੀ। ਲਗਭਗ 19 ਵਿੱਥ ਪਿਓ ਦੇ ਨਾਲ ਸੀ ਉਮਰ ਦੀ, 19 ਗਾਂ ਮੁੰਡੇ ਦੇ ਨਾਲ। ਇਸ ਵਜ੍ਹਾ ਦੇ ਕਰਕੇ ਦੋਵਾਂ ਦਿਲਦਾਰ ਬੰਦਿਆਂ ਦੇ ਨਾਲ ਯਾਰੀ ਹੰਢਾਉਣ ਦਾ ਮੌਕਾ ਮਿਲਿਆ। ਸ਼ਹਿਰ ਦੇ ਵਿੱਚ ਇੱਕ ਛੋਟੀ ਦੀ ਦੁਕਾਨ ਪਾਈ ਸੀ ਵੀਰ ਜੀ ਨੇ। ਮੁੰਡਾ ਹੋਇਆ ਤੇ ਨਾਂ ਰੱਖਿਆ ਪ੍ਰਿੰਸ। ਨਿੱਕੇ ਹੁੰਦੇ ਤੋਂ ਬੜਾ ਸੋਹਣਾ ਸਾਥ ਰਿਹਾ, ਪਰਿਵਾਰ ਦੇ ਵਿੱਚ ਆਉਣਾ ਜਾਣਾ ਸੀ, ਦੋਵਾਂ ਦੇ ਨਾਲ ਯਾਰੀ ਹੋਰ ਗੂੜੀ ਹੁੰਦੀ ਗਈ। ਇੱਕ ਦਿਨ ਜਦੋਂ ਦੁਕਾਨ ਤੇ ਗਿਆ ਤਾਂ ਵੀਰ ਜੀ ਬੜੇ ਖੁਸ਼ ਸੀ। ਕਹਿਣ ਲੱਗੇ, ਜਿਹੜੀ ਸ਼ਹਿਰ ਦੇ ਨਾਲ ਲੱਗਦੀ ਜ਼ਮੀਨ ਸੀ ਨਾ ਥੋੜ੍ਹੀ ਜਿਹੀ, ਉਹ ਵਿਕ ਗਈ ਆ। ਤੂੰ ਸੋਚ ਨਹੀਂ ਸਕਦਾ ਕਿੰਨੇ ਪੈਸਿਆਂ ਦੀ ਵਿਕੀ। ਖੈਰ ਉਹ ਜ਼ਮਾਨਾ ਸੀ ਸਕੂਟਰਾਂ ਦਾ, ਕਿਸੇ ਨੂੰ ਸਕੂਟਰ ਮਿਲ ਜਾਏ ਤਾਂ ਬੜੀ ਵੱਡੀ ਗੱਲ ਸੀ। ਕਹਿਣ ਲੱਗੇ, ਹੁਣ ਆਪਾਂ ਸਕੂਟਰ ਛੱਡ ਕੇ ਆਪਣੇ ਪੁੱਤ ਨੂੰ ਗੱਡੀ ਲੈ ਕੇ ਦੇਣੀ ਆ। ਸੁੱਖ ਦੇ ਨਾਲ ਜਵਾਨ ਹੋ ਗਿਆ, ਕਾਲਜ ਜਾਣ ਲੱਗ ਪਿਆ। ਹੁਣ ਜਦੋਂ ਸਾਡੇ ਕੋਲ ਪੈਸੇ ਆ ਤਾਂ ਫਿਰ ਕਿਉਂ ਨਾ ਆਪਾਂ ਗੱਡੀ ਲੈ ਕੇ ਦਈਏ। ਇਹ ਗੱਲ ਮੈਨੂੰ ਕੋਈ ਬਹੁਤੀ ਵਧੀਆ ਨਹੀਂ ਲੱਗੀ, ਵਾਜਬ ਨਹੀਂ ਲੱਗੀ। ਯਾਰੀ ਦੋਸਤੀ ਸਮਝ ਕੇ ਮੈਂ ਸੁਝਾਅ ਦਿੱਤਾ ਕਿ ਨਾ, ਕੱਚੀ ਉਮਰ ਆ, ਹਾਲੇ ਭਰਾਵਾ ਇਹਨੂੰ ਗੱਡੀ ਨਾ ਹੀ ਲੈ ਕੇ ਦੇ। ਇਸ ਕੱਚੀ ਉਮਰ ਦੇ ਵਿੱਚ ਕਈ ਵਾਰੀ ਬੱਚੇ ਵਿਗੜ ਜਾਂਦੇ ਆ। ਇੱਕ ਪੈਗ ਲਾ ਕੇ ਇੱਕ ਦਿਨ ਜਜ਼ਬਾਤੀ ਹੋ ਕੇ ਕਹਿਣ ਲੱਗਾ, ਨਾ ਸਾਰੀ ਉਮਰ ਆਪਾਂ ਕਿਰਸਾਂ ਕਰ ਕਰ ਕੱਢ ਦਿੱਤੀ ਆ, ਆ ਸਾਈਕਲਾਂ 'ਤੇ ਗੋਡੇ ਦੀਆਂ ਗਰੀਸਾਂ ਘਸਾ ਲਈਆਂ। ਹੁਣ ਜੇ ਚਾਰ ਪੈਸੇ ਆਏ ਆ ਤਾਂ ਕਿਉਂ ਨਾ ਆਪਣੇ ਪੁੱਤ ਨੂੰ ਐਸ਼ ਕਰਾਈ ਜਾਵੇ। ਨਾਲੇ ਤੇਰੀ ਤਾਂ ਉਹਦੇ ਨਾਲ ਵੀ ਯਾਰੀ ਦੋਸਤੀ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੈਨੂੰ ਵੀ ਝੂਟੇ ਦਿਆ ਕਰੂਗਾ। ਇਹ ਇੱਕ ਸ਼ਰਾਰਤੀ ਟੋਨ ਸੀ ਕਿਉਂਕਿ ਉਹ ਵੀ ਜਾਣਦੇ ਸੀ ਮੈਂ ਹਰ ਇੱਕ ਤਰ੍ਹਾਂ ਦੀ ਗੱਲ ਖੁੱਲ੍ਹ ਕੇ ਪ੍ਰਿੰਸ ਦੇ ਨਾਲ ਵੀ ਕਰ ਲੈਂਦਾ। ਬਸ ਇੱਕ ਦੋ ਵਾਰੀ ਹੋਰ ਮਿਲਣੀਆਂ ਹੋਈਆਂ ਅਤੇ ਉਸ ਤੋਂ ਬਾਅਦ ਉੱਦਣ ਹੀ ਪਤਾ ਲੱਗਾ ਜਿੱਦਣ ਇੱਕ ਦਿਨ ਕਾਲਜ ਪ੍ਰਿੰਸ ਮਿਲਿਆ। ਕਹਿਣ ਲੱਗਾ, ਵੀਰ ਜੀ ਮੈਂ ਨਵੀਂ ਗੱਡੀ ਲਈ ਹੈ। ਉਸ ਦਿਨ ਉਹਦਾ ਪੈਰ ਨਹੀਂ ਸੀ ਪੁੰਜੇ ਲੱਗਦਾ, ਪਤਾ ਨਹੀਂ ਕਿਉਂ, ਮੈਨੂੰ ਲੱਗਦਾ ਸੀ ਕਿ ਨਹੀਂ ਇਹ ਸ਼ਾਇਦ ਕੁਛ ਗਲਤ ਹੋ ਰਿਹਾ। ਫਿਰ ਮਨ ਨੂੰ ਸਮਝਾਇਆ, ਇਹ ਸ਼ਾਇਦ ਤੇਰੀ ਜੈਲਸੀ ਹੋ ਸਕਦੀ ਹੈ, ਤੂੰ ਹਾਲੇ ਤੱਕ ਵੀ ਸਾਈਕਲਾਂ ਸਕੂਟਰਾਂ 'ਤੇ ਤੁਰਿਆ ਫਿਰਦਾ, ਇਹ ਤੇਰੇ ਤੋਂ 8-10 ਸਾਲ ਛੋਟਾ ਮੁੰਡਾ, ਇਹ ਹੁਣ ਆਪਣੀ ਗੱਡੀ ਦੇ ਵਿੱਚ ਤੈਨੂੰ ਝੂਟੇ ਦਿਆ ਕਰੂ। ਕਿੱਥੇ ਉਹ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਜਾਣ ਦੇ ਲਈ ਤੇਰੇ ਕੋਲੋਂ ਸਕੂਟਰ ਮੰਗਦਾ ਸੀ, ਹੁਣ ਤੂੰ ਉਹਦੇ ਕੋਲ ਕਾਰ ਮੰਗਿਆ ਕਰੇਗਾ। ਮਨ ਦੇ ਵਿੱਚ ਵਿਚਾਰ ਤਾਂ ਸੀ ਪਰ ਪਤਾ ਨਹੀਂ ਇਹ ਜੈਲਸੀ ਸੀ ਜਾਂ ਪਤਾ ਨਹੀਂ ਉਹਦੇ ਲਈ ਹਮਦਰਦੀ ਸੀ, ਕਿਉਂਕਿ ਅਕਸਰ ਹੀ ਛੋਟੀ ਉਮਰ ਦੇ ਵਿੱਚ ਮੁੰਡੇ ਵਿਗੜ ਜਾਂਦੇ ਆ ਜਦੋਂ ਬਹੁਤਾ ਮਿਲੇ। ਬਸ ਫਿਰ ਕੀ ਸੀ, ਇੱਕ ਦਿਨ ਆ ਕੇ ਫਿਰ ਚਾਵਾਂ ਦੇ ਨਾਲ ਦੱਸਣ ਲੱਗ ਪਿਆ, ਵੀਰ ਹੁਣ ਮੈਂ ਸ਼ੀਸ਼ੇ ਕਾਲੇ ਕਰਵਾ ਲਿਆ, ਅਸਲ ਦੇ ਵਿੱਚ ਹੁਣ ਵੀਰ ਜੀ ਦੀ ਥਾਂ ਦੇ ਉੱਤੇ ਵੀਰ ਹੋ ਚੁੱਕਾ ਸੀ। ਇਸ ਦਿਨ ਪਹਿਲੀ ਵਾਰੀ ਨਾਲੋਂ ਜੀ ਲੱਥਾ ਜਾਂ ਪਤਾ ਨਹੀਂ ਸ਼ਾਇਦ ਪਹਿਲਾਂ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਬੀਜ ਪਿਆ ਸੀ, ਇਸ ਕਰਕੇ ਉਹ ਚੀਜ਼ ਮੈਂ ਜ਼ਿਆਦਾ ਫੜੀ। ਪਰ ਅੱਜ ਉਹਦਾ ਜੀ ਨਾ ਕਹਿਣਾ ਮੈਨੂੰ ਬਹੁਤ ਚੁੱਭਿਆ, ਉਸ ਤੋਂ ਵੀ ਵਧੇਰੇ ਚੁੱਭਿਆ ਗੱਡੀ ਦੇ ਸ਼ੀਸ਼ੇ ਕਾਲੇ ਕਰਾ ਲੈਣੇ। ਉਹ ਪੁਲਸੀਏ ਕਿਤੇ ਘੇਰਨਗੇ, ਤੇਰਾ ਚਲਾਣ ਕੱਟਣਗੇ, ਦੱਸ ਦਾਂ ਤੇਰੇ ਪਿਓ ਨੂੰ। ਅਤੇ ਹੱਸ ਕੇ ਕਹਿਣ ਲੱਗਾ, ਡੈਡੀ ਨੂੰ ਤਾਂ ਮੈਂ ਕੱਲ੍ਹ ਰਾਤ ਦਾ ਦੱਸ ਆਇਆ। ਇੱਕ ਦਿਨ ਫਿਰ ਮੁਲਾਕਾਤ ਹੋਈ, ਫਿਰ ਦੁਬਾਰਾ ਤੋਂ ਪੈਗ ਸ਼ੈਗ ਸਾਂਝਾ ਕਰਦਿਆਂ ਫਿਰ ਵੀਰ ਦੇ ਕੰਨੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ।
ਗੱਡੀ ਦੇ ਸ਼ੀਸ਼ੇ ਤਾਂ ਹੁਣ ਕਾਲੇ ਹੋ ਚੁੱਕੇ ਨੇ। ਮੇਰੀ ਤੁਹਾਡੇ ਨਾਲ ਵੀ ਯਾਰੀ ਅਤੇ ਮੇਰੀ ਉਹਦੇ ਨਾਲ ਵੀ ਯਾਰੀ। ਆਪਾਂ ਕੋਸ਼ਿਸ਼ ਕਰੀਏ ਕਿ ਮੁੰਡਾ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਰਹੇ। ਅਤੇ ਅੱਗੋਂ ਹੱਸ ਕੇ ਕਹਿਣ ਲੱਗੇ, ਕਿਉਂ ਕੋਈ ਲਾਮਾ ਸ਼ਾਮਾ ਆਇਆ ਵਾ? ਨਹੀਂ, ਲਾਮਾ ਹਲੇ ਆਇਆ ਤਾਂ ਨਹੀਂ, ਪਰ ਲੋੜ ਕੀ ਹੈ ਕਾਲੇ ਸ਼ੀਸ਼ਿਆਂ ਦੀ? ਕਹਿੰਦੇ ਨੇ ਕਾਲੇ ਸ਼ੀਸ਼ਿਆਂ ਦੇ ਵਿੱਚ ਤਾਂ ਉਹ ਬਹਿੰਦੇ ਨੇ ਜਿਨ੍ਹਾਂ ਨੇ ਕੁਛ ਗਲਤ ਕਰਨਾ। ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਲੋੜ ਨਹੀਂ ਹੈ? ਆਪਾਂ ਜੱਟਪੂਟ ਬੰਦੇ, ਬਿਲਕੁਲ ਸਿੱਧੇ ਸਾਧੇ, ਸਾਡੇ ਤਾਂ ਜੋ ਅੰਦਰ ਹੈ ਉਹ ਬਾਹਰ ਰਹਿਣਾ ਚਾਹੀਦਾ। ਗੱਡੀ ਦੇ ਅੰਦਰ ਕੀ ਹੋ ਰਿਹਾ ਉਹ ਦਿਖੇ ਤਾਂ ਸਹੀ, ਤੂੰ ਬਹੁਤਾ ਸੋਚਿਆ ਨਾ ਕਰ। ਧੁੱਪ ਤੋਂ ਬਚਣ ਦੇ ਲਈ ਹਰ ਇੱਕ ਗੱਡੀ ਵਾਲਾ ਕਰਵਾਈ ਫਿਰਦਾ। ਖੈਰ, ਬਹੁਤੀਆਂ ਗੱਲਾਂ ਮੈਂ ਦੱਸ ਵੀ ਨਹੀਂ ਸੀ ਸਕਦਾ ਕਿਉਂਕਿ ਯਾਰੀ ਦੋਵੇਂ ਪਾਸੇ ਸੀ। ਹਾਲਾਂਕਿ ਮੈਂ ਦੋਵਾਂ ਦੇ ਦਿਲ ਦੀ ਸਮਝਦਾ ਸੀ, ਪਰ ਫਿਰ ਵੀ ਬਹੁਤੀਆਂ ਗੱਲਾਂ ਨਹੀਂ ਹੋ ਸਕੀਆਂ। ਫਿਰ ਇੱਕ ਦਿਨ ਉਹ ਪਤਾ ਲੱਗਾ ਜਿਹਦਾ ਸ਼ਾਇਦ ਡਰ ਸੀ। ਇੱਕ ਦਿਨ ਕਿਸੇ ਨੇ ਆਣ ਕੇ ਦੱਸਿਆ, ਅੱਜ ਉਹ ਕਾਲਜ ਦੇ ਪਿਛਲੇ ਪਾਸੇ ਗੱਡੀ ਖਿਲਾਰ ਕੇ ਸ਼ਰਾਬ ਪੀਂਦੇ ਸੀ। ਉਹ ਪਹਿਲਾ ਦਿਨ ਸੀ ਜਦੋਂ ਪਤਾ ਲੱਗਾ ਕਿ ਪ੍ਰਿੰਸ ਹੁਣ ਸ਼ਰਾਬ ਪੀਣ ਲੱਗ ਪਿਆ। ਅਤੇ ਹੁਣ ਅਕਸਰ ਹੀ ਉਹਦੀ ਯਾਰੀ ਵੀ ਕੁਛ ਉਹੋ ਜਿਹੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਕੋਲ ਉਹਦੇ ਵਰਗੀਆਂ ਜਾਂ ਉਸ ਤੋਂ ਵੀ ਵੱਡੀਆਂ ਗੱਡੀਆਂ ਨੇ। ਪਰ ਪਿਓ ਨੇ ਪਰਵਾਹ ਨਾ ਮਾਰੀ, ਪੈਸੇ ਖੁੱਲ੍ਹੇ ਆਏ ਸੀ, ਤੇਲ ਦੇ ਲਈ ਵੀ ਦੇਈ ਗਿਆ। ਸ਼ਾਇਦ ਉਹਨੂੰ ਇਹ ਵੀ ਨਾ ਪਤਾ ਲੱਗਾ ਕਿ ਮੇਰਾ ਪੁੱਤ ਪੈਸੇ ਸ਼ਰਾਬ 'ਤੇ ਉਡਾ ਰਿਹਾ। ਪਰ ਖੈਰ, ਇਹ ਗੱਲ ਸ਼ਰਾਬ ਤੱਕ ਸੀਮਤ ਵੀ ਨਾ ਰਹੀ। ਜਦੋਂ ਉੱਚੀਆਂ ਸੰਗਤਾਂ ਦੇ ਵਿੱਚ ਆਪਾਂ ਪੈਂਦੇ ਹਾਂ ਤਾਂ ਫਿਰ ਬੜੀਆਂ ਭੈੜਾਂ ਹੋਰ ਨਾਲ ਆ ਜਾਂਦੀਆਂ। ਪੈਸਾ ਬੜੀ ਵਾਰੀ ਨਾਲ ਭੈੜਾਂ ਲੈ ਕੇ ਆਉਂਦਾ। ਹੈਰਾਨੀ ਦੀ ਗੱਲ ਸੀ ਕਿ ਹੁਣ ਮੈਂ ਮਹਿਸੂਸ ਕਰ ਪਾ ਰਿਹਾ ਸਾਂ ਕਿ ਮੇਰੀਆਂ ਦੋਵੇਂ ਯਾਰੀਆਂ ਦੋਸਤੀਆਂ ਫਿੱਕੀਆਂ ਪੈ ਰਹੀਆਂ, ਆਪ ਤੋਂ ਛੋਟੇ ਦੇ ਨਾਲ ਵੀ ਅਤੇ ਆਪ ਤੋਂ ਵੱਡੇ ਦੇ ਨਾਲ ਵੀ। ਪੈਸਾ ਪ੍ਰਤੱਖ ਨਜ਼ਰ ਆ ਰਿਹਾ ਸੀ, ਥੋੜ੍ਹਾ ਜਿਹਾ ਪਿੱਛੇ ਰਹਿਣਾ ਵੀ ਸ਼ੁਰੂ ਕਰ ਦਿੱਤਾ। ਪਰ ਜਿੱਥੇ ਦਿਲੋਂ ਸਾਂਝ ਹੋਵੇ ਪਿੱਛੇ ਕਿੱਥੇ ਰਿਹਾ ਜਾਂਦਾ। ਇੱਕ ਦਿਨ ਕਿਸੇ ਨੇ ਆਣ ਦੱਸਿਆ ਕਿ ਹੁਣ ਤਾਂ ਭੈੜੇ ਨਸ਼ੇ ਵੀ ਕਰਨ ਲੱਗ ਪਿਆ, ਬਸ ਫਿਰ ਰਿਹਾ ਨਹੀਂ ਗਿਆ। ਬੜਾ ਚਿਰ ਸੰਜਮ ਰੱਖਿਆ ਸੀ, ਪਰ ਅੱਜ ਜਾ ਕੇ ਗੱਲ ਕਰਨੀ ਜ਼ਰੂਰੀ ਸਮਝੀ। ਬਸ ਗੱਲ ਕਾਹਦੀ ਕੀਤੀ, ਭਰਾ ਦੇ ਨਾਲ ਭਾਬੀ ਵੀ ਟੁੱਟ ਕੇ ਪੈ ਗਈ। ਬੜੇ ਚਿਰਾਂ ਦੀ ਸਾਂਝ ਅੱਜ ਟੁੱਟੀ। ਉਹ ਦੋਸਤ ਤਾਂ ਕੀ ਬੋਲਦਾ, ਵਹੁਟੀ ਕਹਿਣ ਲੱਗੀ, ਕਿਉਂ ਸਾਡੇ ਮੁੰਡੇ ਨੂੰ ਬਦਨਾਮ ਕਰ ਦਿਓ? ਤੁਹਾਨੂੰ ਕਿਹਾ ਸੀ ਖਿਆਲ ਰੱਖਿਓ, ਤੁਹਾਨੂੰ ਇਹ ਨਹੀਂ ਸੀ ਕਿਹਾ ਕਿ ਮੁੰਡੇ ਨੂੰ ਬਦਨਾਮ ਕਰਿਓ। ਸਾਨੂੰ ਸਾਡੇ ਪੁੱਤ ਦਾ ਪਤਾ, ਅਤੇ ਅੰਦਰ ਜਾਂਦੀ ਜਾਂਦੀ ਹੌਲੀ ਹੌਲੀ ਫੁਸਫੁਸਾਉਂਦੀ ਇਹ ਵੀ ਕਹਿ ਗਈ, ਇਹ ਲੋਕ ਸੜਦੇ ਨੇ। ਬਸ ਉਸ ਦਿਨ ਤੋਂ ਬਾਅਦ ਉਦੋਂ ਹੀ ਜਾਣਾ ਹੋਇਆ ਜਦੋਂ ਇੱਕ ਵਾਰੀ ਪਤਾ ਲੱਗਾ ਕਿ ਸੁਖਬੀਰ ਵੀਰ ਦੇ ਹਾਰਟ ਅਟੈਕ ਹੋਇਆ। ਵਜ੍ਹਾ ਸ਼ਾਇਦ ਇਹੋ ਹੀ ਸੀ, ਹੌਲੀ ਹੌਲੀ ਨਸ਼ੇ ਦੀ ਲੱਤ ਹੋਰ ਵੱਧਦੀ ਗਈ। ਹੌਲੀ ਹੌਲੀ ਕਰਦਿਆਂ ਉਹ ਦੋ ਯਾਰੀਆਂ ਜਾਂਦੀਆਂ ਰਹੀਆਂ, ਦੋ ਸਾਥ ਜਾਂਦੇ ਰਹੇ। ਕਾਹਦੇ ਕਰਕੇ? ਪੈਸੇ ਕਰਕੇ, ਅੱਜ ਵੀ ਸੋਚਦੇ ਹਾਂ, ਪਰ ਪੈਸਾ ਤਾਂ ਹੋਰ ਵੀ ਬੜਿਆਂ ਕੋਲ ਹੋਊਗਾ। ਪਿਓ ਦੇ ਆਪਣੇ ਪੁੱਤ ਨੂੰ ਐਸ਼ ਕਰਾਉਣ ਕਰਕੇ, ਪਰ ਸ਼ਾਇਦ ਹਰ ਕੋਈ ਪਿਓ ਐਸ਼ ਕਰਾਉਣੀ ਚਾਹੁੰਦਾ ਆਪਣੇ ਪੁੱਤ ਨੂੰ। ਸ਼ਾਇਦ ਮਾਂ ਦੇ ਕਰਕੇ, ਜਿਹਨੇ ਆਪਣੇ ਪੁੱਤ ਦੀਆਂ ਗਲਤੀਆਂ ਦੇ ਉੱਤੇ ਹਮੇਸ਼ਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ, ਜਾਂ ਫਿਰ ਪ੍ਰਿੰਸ ਦੀ ਛੋਟੀ ਉਮਰ ਕਰਕੇ। ਅੱਜ ਵੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆ ਜਾਂਦੇ ਨੇ, ਜਵਾਬ ਲੱਭਣ ਦੀ ਅੱਜ ਵੀ ਕੋਸ਼ਿਸ਼ ਕਰੀ ਦੀ। ਤੁਸੀਂ ਵੀ ਕੋਸ਼ਿਸ਼ ਕਰਿਓ, ਚਾਰ ਛਿੱਲੜਾਂ ਆਉਣ ਦੇ ਉੱਤੇ ਕਿਤੇ ਆਪਾਂ ਆਪਣੇ ਧੀਆਂ ਪੁੱਤਾਂ ਦਾ ਨੁਕਸਾਨ ਤਾਂ ਨਹੀਂ ਕਰ ਰਹੇ।
ਫਰਕ ਤਾਂ ਪੈਂਦਾ। ਜਦੋਂ ਕੋਈ ਸਾਈਕਲਾਂ ਦੀ ਔਕਾਤ ਰੱਖਦਾ ਹੋਵੇ, ਇੱਕਦਮ ਗੱਡੀਆਂ ਆ ਜਾਣ, ਫਰਕ ਤਾਂ ਪੈਂਦਾ। ਫਰਕ ਇਹ ਪੈਂਦਾ ਕਿ ਵੱਡਿਆਂ ਦੇ ਨਾਲ ਯਾਰੀ ਦੋਸਤੀ ਹੋ ਜਾਂਦੀ ਹੈ। ਫਰਕ ਇਹ ਪੈਂਦਾ ਕਿ ਤੁਹਾਡੀਆਂ ਪੁਰਾਣੀਆਂ ਸਾਂਝਾਂ ਟੁੱਟ ਜਾਂਦੀਆਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਤੁਹਾਨੂੰ ਪੋਤੜਿਆਂ ਤੋਂ ਜਾਣਦੇ ਹੁੰਦੇ ਆ। ਪੈਸਾ ਇੱਦਾਂ ਦੀ ਚੀਜ਼ ਹੈ, ਜਦੋਂ ਆਉਂਦਾ ਤਾਂ ਆਪਾਂ ਉਹਨਾਂ ਲੋਕਾਂ ਦੇ ਨਾਲ ਸਭ ਤੋਂ ਪਹਿਲਾਂ ਸਾਂਝ ਤੋੜਦੇ ਹਾਂ ਜਿਹੜੇ ਸਾਡੇ ਸੁੱਖ ਦੁੱਖ ਦੇ ਸਾਥੀ ਹੁੰਦੇ ਆ। ਕਿਉਂਕਿ ਕਿਤੇ ਨਾ ਕਿਤੇ ਸ਼ਾਇਦ ਬੰਦਾ ਹੀਣ ਭਾਵਨਾ ਮਹਿਸੂਸ ਕਰਦਾ, ਉਹਨੂੰ ਲੱਗਦਾ ਕਿ ਹੁਣ ਮੈਂ ਇਹਦੇ ਲਾਗੇ ਬਹਿਣ ਦੇ ਕਾਬਲ ਨਹੀਂ ਰਿਹਾ, ਹੁਣ ਮੈਨੂੰ ਹੋਰ ਉੱਚੇ ਲੋਕਾਂ ਦੇ ਵਿੱਚ ਬਹਿਣਾ ਚਾਹੀਦਾ। ਬੜੀਆਂ ਤੁਹਾਡੀਆਂ ਗਰੀਬੀ ਦੀਆਂ ਗੱਲਾਂ ਉਹ ਜਾਣਦਾ ਹੁੰਦੇ ਆ, ਇਸ ਕਰਕੇ ਉਹ ਸੱਜਣ ਸਾਨੂੰ ਛੱਡਣੇ ਪੈਂਦੇ ਆ। ਕਿਉਂਕਿ ਸਾਨੂੰ ਹੁਣ ਹੌਲੀ ਹੌਲੀ ਉਹ ਗੱਲਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਜਿਹੜੀਆਂ ਸਾਡੇ ਕੰਨਾਂ ਨੂੰ ਰਸ ਦਿੰਦੀਆਂ ਹੋਣ। ਸਾਨੂੰ ਹਮੇਸ਼ਾ ਸਿਫਤ ਸੁਣਨੀ ਚੰਗੀ ਲੱਗਦੀ ਹੈ, ਆਪਣੀਆਂ ਖਾਮੀਆਂ ਸੁਣਨੀਆਂ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਜਦੋਂ ਉਹਦੇ ਕੋਲ ਪੈਸਾ ਆ ਜਾਂਦਾ। ਅਤੇ ਨੁਕਸਾਨ ਵੀ ਇਹੋ ਹੀ ਆ, ਉਹਨਾਂ ਉਤਲੇ ਜੋੜਾਂ ਦੇ ਵਿੱਚ ਜਾ ਕੇ ਜਿੱਥੇ ਨਾ ਤੁਹਾਨੂੰ ਉਹਨਾਂ ਦੀ ਸਮਝ ਅਤੇ ਨਾ ਉਹਨਾਂ ਨੂੰ ਤੁਹਾਡੀ। ਬੰਦਾ ਹਰ ਇੱਕ ਉਹ ਕੰਮ ਕਰਦਾ, ਹਰ ਇੱਕ ਭੈੜ ਉਹ ਅਡੋਪਟ ਕਰਦਾ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਹੈ, ਅਤੇ ਨਤੀਜਾ ਬਹੁਤੀ ਵਾਰੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੀਏ ਆਪਾਂ ਕਿ ਇਸ ਤਰੀਕੇ ਦੀ ਆਪਣੇ ਬੱਚਿਆਂ ਦੀ ਪਰਵਰਿਸ਼ ਰੱਖੀਏ ਕਿ ਸਾਨੂੰ ਲੱਗੇ ਆਪਾਂ ਸ਼ਹਿਦ ਦਿੱਤਾ, ਮਹਿੰਗਾ ਖਰੀਦ ਕੇ ਦਿੱਤਾ, ਨਿਕਲੇ ਉਹ ਜ਼ਹਿਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸਾਡੀਆਂ ਕਹਾਣੀਆਂ ਤੁਸੀਂ ਯੂਟਿਊਬ ਚੈਨਲ 'ਤੇ ਵੀ ਸੁਣ ਸਕਦੇ ਹੋ, ਕਿਤਾਬ ਕਹਾਣੀ ਨਾਂ ਦੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਕਹਾਣੀਆਂ ਸੁਣ ਸਕਦੇ ਹੋ। ਐਪਲੀਕੇਸ਼ਨ ਸਾਡੀ ਡਾਊਨਲੋਡ ਕਰਕੇ ਪੋਡਕਾਸਟ ਦੇ ਵਿੱਚ ਕਹਾਣੀਆਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਰੇਡੀਓ ਹਾਂਜੀ 1674 AM।

ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802।

0: ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਹਾਂਜੀ ਹਾਂਜੀ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ ਹਾਂਜੀ ਓਏ

ਪਾਗਲ ਹਾਂ ਕੀ ਦੱਸਾਂ ਕੀ ਹੋਈ ਮੈਂ ਜਦੋਂ ਦਾ ਤੈਨੂੰ ਜਾਣ ਮੈਨੂੰ ਨਾ ਜਾਣੇ ਕੋਈ ਜਾਣਿਆ ਜਾਵਾਂ ਨਾਮ ਤੇਰੇ ਤੋਂ ਪਹਿਚਾਣ ਮੈਂ ਆਪਣੀ ਖੋਈ ਮੈਂ ਜਦੋਂ ਦਾ ਤੈਨੂੰ ਜਾਣਦਾ ਮੈਨੂੰ ਨਾ ਜਾਣੇ ਕੋਈ।

ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਗਾਵ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਸੁਪਾਵਾ ਬਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ

ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਦਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾ ਕਾਗਦ ਕਲਮ ਨਾ ਲਿਖ।

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਸਿ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਤੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾਹ ਪਥ ਪਵੜਿਆ ਚੜਿਆ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ।

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਣਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ।

ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਿਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ

0: ਕਾਉਣ ਲੈ ਪਾਇਨ ਪੂਤਰਿਓ ਸਿਰ ਕਾਉਣ ਲਿੰਗਲੇ ਢਲਕਾਇਓ ਕਾਉਣ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਯੋ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਪਕਾਰਾ ਹਮਰੇ ਦੁੱਠ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿ ਅਸ ਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਟੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

0: ਵਾਹਿਗੁਰੂ ਜੀ ਕੀ ਫਤਿਹ।
1: ਸਰਵਰੇ ਕਾਇਨਾਤ ਵਾਲੀਏ ਦੋ ਜਹਾਨ, ਬੁਲੰਦ ਅਖਤਰਸ਼ ਹਰਦੋ ਆਲਮ ਫਰੋਜ਼, ਭਗਤ ਵਛਲ ਦੀਨਾ ਬੰਧੂ ਪਤਤ ਪਾਵਨ ਕਰਣਾ ਨਿਧਾਨ, ਅੰਤਰ ਜਾਮੀ ਪੁਰਖ ਵਿਧਾਤੇ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਰਮ ਪਿਤਾ ਪਰਮੇਸ਼ਰ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ, ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਤਰੁੱਟ ਕਰਕੇ ਮੁੱਖ ਵਾਕ ਸਮੁੱਚੀ ਲੁਕਾਈ ਦੇ ਸਨਮੁਖ ਰੱਖਿਆ, ਤਿਸ ਨੂੰ ਪੜ੍ਹਨ ਸੁਣਨ ਵਿਚਾਰਨ ਹਿੱਤ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੀਵਾਨ ਅਸਥਾਨ ਵਿਖੇ ਸਜੇ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਮਹਾਰਾਜ ਸਾਹਿਬ ਨੇ ਦਇਆ ਕੀਤੀ, ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਰਾਹੀਂ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਦਾ ਪਾਵਨ ਬਚਨ ਸਾਡੇ ਚਿੱਤ ਹਿਰਦਿਆਂ ਨੂੰ ਠਾਰਨ ਵਾਸਤੇ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ। ਜਦੋਂ ਕੋਈ ਵੀ ਮਨੁੱਖ ਕਿਸੇ ਰਾਹ ਦੇ ਉੱਤੇ ਚੱਲਦਾ ਨਾ ਜੀ, ਰਾਹ ਤੇ ਚੱਲਣ ਤੋਂ ਪਹਿਲਾਂ ਉਹਦੇ ਮਨ ਵਿੱਚ ਕੁਝ ਸ਼ੰਕੇ ਹੁੰਦੇ ਹੈ, ਕੁਝ ਉਹਦੇ ਸਵਾਲ ਜਵਾਬ ਹੁੰਦੇ ਹੈ, ਉਹਦਾ ਮਨ ਕਈ ਤਰ੍ਹਾਂ ਦੀ ਉਥਲ ਪੁਥਲ ਵਿੱਚੋਂ ਲੰਘ ਰਿਹਾ ਹੁੰਦਾ ਕਿ ਮੈਂ ਅੱਗੇ ਜਾਵਾਂਗਾ, ਮੈਨੂੰ ਕੋਈ ਠਹਿਰਾ ਮਿਲੇਗਾ ਕਿ ਨਹੀਂ, ਮੈਂ ਅੱਗੇ ਜਾਵਾਂਗਾ, ਮੈਨੂੰ ਕੋਈ ਜਲ ਪਾਣੀ ਮਿਲੇਗਾ ਕਿ ਨਹੀਂ, ਮੈਂ ਅੱਗੇ ਜਾਵਾਂਗਾ, ਕੋਈ ਮੈਨੂੰ ਅੱਗੋਂ ਲੈਣ ਵਾਸਤੇ ਆਏਗਾ ਕਿ ਨਹੀਂ। ਇਹ ਦੁਨਿਆਵੀ ਗੱਲ ਜੀ, ਪਰ ਖਾਲਸਾ ਜੀ ਜਦੋਂ ਅਸੀਂ ਪਰਮੇਸ਼ਰ ਦੇ ਮਾਰਗ ਉੱਤੇ ਪਰਮੇਸ਼ਰ ਦੀ ਭਾਓ ਭਗਤੀ ਦੇ ਮਾਰਗ ਉੱਤੇ ਤੁਰਦੇ ਹਾਂ ਨਾ ਜੀ, ਫਿਰ ਜਗਿਆਸੂਆਂ ਦੇ ਵੀ ਮਨ ਵਿੱਚ ਕਈ ਸਵਾਲ ਪੈਦਾ ਹੁੰਦੇ ਆ। ਫਿਰ ਜਗਿਆਸੂ ਸਵਾਲ ਕਰਦਾ ਹੋਇਆ ਕਹਿੰਦਾ, ਪਰਮੇਸ਼ਰ ਜੀ ਮੈਂ ਆਪਣੀ ਜਵਾਨੋਂ ਤੇਰਾ ਨਾਮ ਜਪਣਾ ਚਾਹੁੰਦਾ ਹਾਂ, ਮੈਂ ਆਪਣੀ ਜਵਾਨੋਂ ਤੇਰੇ ਚਰਨਾਂ ਦਾ ਧਿਆਨ ਧਰ ਕੇ ਕਹਿਣਾ ਚਾਹੁੰਦਾ ਹਾਂ ਸਤਨਾਮ ਸ੍ਰੀ ਵਾਹਿਗੁਰੂ, ਪਰ ਮਹਾਰਾਜ ਮੇਰੇ ਮਨ ਦੇ ਕੁਝ ਸਵਾਲ ਹੈ, ਮੇਰਾ ਮਨ ਕੁਝ ਵਿਡੰਬਣਾ ਦੇ ਵਿੱਚ ਹੈ, ਮੇਰਾ ਮਨ ਕਿਸੇ ਉਥਲ ਪੁਥਲ ਦੇ ਵਿੱਚ ਤੁਰਿਆ ਫਿਰਦਾ ਕਿ ਸਤਿਗੁਰੂ ਮੈਂ ਆਖਾਂਗਾ ਤੇ ਤੂੰ ਪ੍ਰਵਾਨ ਕਰੇਗਾ ਕਿ ਨਹੀਂ, ਮੈਂ ਤੇ ਬੋਲ ਦਿਆਂਗਾ। ਹੁਣ ਸਾਡੀ ਸਾਰਿਆਂ ਦੀ ਭਾਵਨਾ ਹੋ ਸਕਣੀ ਹੈ, ਬੜੇ ਅਸੀਂ ਘਰਾਂ ਵਿੱਚ ਬਹਿ ਕਰਕੇ ਪਰਮੇਸ਼ਰ ਦਾ ਨਾਮ ਜਪਨੇ ਆ, ਗੁਰੂ ਘਰ ਜਾਂਦੇ ਆ, ਤੇ ਸਾਡੇ ਮਨ ਚ ਇੱਕ ਸਵਾਲ ਅਕਸਰ ਘੁੰਮਦਾ ਕਿ ਰੱਬ ਸਾਡੀ ਸੇਵਾ ਪ੍ਰਵਾਨ ਕਰੇਗਾ ਕਿ ਨਹੀਂ। ਮੈਂ ਤੇ ਕਰ ਦਿੱਤੀ, ਮੈਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਮਾਇਆ ਦਾ ਦਸਵੰਧ ਕੱਢਿਆ, ਸਮੇਂ ਦਾ ਦਸਵੰਧ ਕੱਢਿਆ, ਵਾਹਿਗੁਰੂ ਵਾਹਿਗੁਰੂ ਜਪਿਆ, ਪਰਮੇਸ਼ਰ ਜੀ ਤੁਸੀਂ ਮੇਰੇ ਇਹਨਾਂ ਬਚਨਾਂ ਨੂੰ ਸੇਵਾ ਨੂੰ ਪ੍ਰਵਾਨ ਕਰਿਆ ਕਿ ਨਹੀਂ ਕਰਿਆ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾ ਜੀ ਇੱਕ ਪਾਸੇ ਜਗਿਆਸੂ ਬਣ ਕੇ ਖਲੋਤੇ ਜੇ, ਹੁਣ ਉਹ ਸਾਡਾ ਹਿਰਦਾ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਖਲੋਤੇ ਜੇ, ਜਗਿਆਸੂ ਬਣ ਕੇ ਸਵਾਲ ਕਰਨ ਡੇ ਜੇ, ਤੇ ਦੂਜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਜੇ ਤੇ ਦਾਤੇ ਬਣ ਕੇ ਖਲੋਤੇ ਜੇ। ਖਾਲਸਾ ਜੀ ਅੱਜ ਦਾ ਸ਼ਬਦ ਇਹ ਦੱਸ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਚ ਜੋ ਬੇਨਤੀ ਕਰ ਰਹੇ ਹੈ, ਔਰ ਰਲ ਮਿਲ ਕਰਕੇ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਿਨੋ ਬੇਨਤੀ ਕਰੀਏ, ਸਤਿਗੁਰਾਂ ਦੇ ਬਚਨਾਂ ਨੂੰ ਪੜ੍ਹਨ ਸੁਣਨ ਵਿਚਾਰਨ ਵੱਲ ਤੁਰੀਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਆਪ ਵਰਤ ਕਰਕੇ ਕੰਠ ਨੂੰ ਸਮਰੱਥਾ ਦੇ ਕਰਕੇ ਆਪਣੀ ਕਥਾ ਵਿਚਾਰ ਆਪ ਕਰਵਾ ਲੈਣ, ਆਪ ਸੰਗਤ ਪਿਆਰ ਭਾਵਨਾ ਸਹਿਤ ਅਸੀਸ ਦਿਓ, ਅਸੀਸ ਬਖਸ਼ਦਿਆਂ ਬੜੇ ਅਦਬ ਔਰ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾ

ਭਾਵ ਹੁੰਦਾ ਜੀ ਤੱਕੜੀ, ਜਿੱਥੇ ਪਾ ਕੇ ਮੈਂ ਤੋਲਾਂ ਕਿ ਤੇਰਾ ਨਾਮ ਐ ਪਾਤਸ਼ਾਹ ਮੇਰੇ ਔਗਣਾ ਤੋਂ ਭਾਰਾ ਹੋ ਗਿਆ ਜੇ, ਕਿਤੇ ਮੇਰੇ ਔਗਣ ਤੇ ਨੀ ਭਾਰੇ ਅਜੇ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਚੇਤੇ ਰੱਖਿਓ ਖਾਲਸਾ ਜੀ, ਦੀਨ ਦੁਨੀਆਂ ਦੇ ਵਿੱਚ ਜਿੰਨੇ ਮਰਜ਼ੀ ਔਗਣ ਹੋਣ ਪਰ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਭਾਰਾ ਰਹੇਗਾ। ਕਹਿੰਦੇ ਮੈਂ ਕਿਹੜੇ ਉਸ ਤੱਕੜੀ ਚ ਪਾ ਕੇ ਤੋਲਾ, ਕਵਣ ਤੁਲਾ ਤੇ ਤੇਰੇ ਨਾਮ ਦੀ ਵਡਿਆਈ ਨੂੰ ਮਾਪਣ ਵਾਸਤੇ ਮੈਂ ਕਿਹੜਾ ਵੱਟਾ ਲੈ ਲਵਾਂ। ਕਹਿਣ ਦਾ ਭਾਵ ਸੱਚੇ ਪਾਤਸ਼ਾਹ ਤੇਰੇ ਨਾਮ ਜਿੰਨਾ ਭਾਰਾ ਤੇ ਸੰਸਾਰ ਦੇ ਵਿੱਚ ਹੈ ਹੀ ਕੁਝ ਨਹੀਂ। ਕਵਣ ਤੁਲਾ, ਹੁਣ ਜਿੱਥੇ ਅਸੀਂ ਕਹੀਏ ਨਾ ਜੀ, ਲੋਕਾਂ ਨਾਲ ਗੱਲ ਕਰਦਿਆਂ ਵੀ ਕਹੀਏ, ਕੌਣ ਕਰ ਸਕਦਾ ਮੁਕਾਬਲਾ? ਇਹਦਾ ਮਤਲਬ ਹੁੰਦਾ ਕੋਈ ਨਹੀਂ ਕਰ ਸਕਦਾ। ਜਦੋਂ ਅਸੀਂ ਏਦਾਂ ਇਸ ਟੋਨ ਵਿੱਚ ਬੋਲੀਏ ਨਾ, ਏਦਾਂ ਦੀ ਸ਼ਬਦਾਵਲੀ ਵਰਤੀਏ, ਇਹਦੇ ਜਿੰਨਾ ਸੋਹਣਾ ਕੌਣ ਹੈ? ਮਤਲਬ ਕੋਈ ਨਹੀਂ ਹੈ। ਇਹਦੇ ਜਿੰਨਾ ਵਿਦਵਾਨ ਕੌਣ ਹੈ? ਮਤਲਬ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਕੌਣ ਤਰਾਜੀ, ਮਤਲਬ ਤੇਰੇ ਨਾਮ ਨੂੰ ਮਾਪਣ ਵਾਲੀ ਤੱਕੜੀ ਨਹੀਂ ਬਣੀ। ਕਵਣ ਤੁਲਾ, ਤੇਰੇ ਨਾਮ ਜਿੰਨਾ ਭਾਰਾ ਕੋਈ ਵੱਟਾ ਨਹੀਂ। ਤੇਰਾ ਕਵਣ ਸਰਾਫ ਬੁਲਾਵਾ ਤੇ ਸੱਚਿਆ ਪਾਤਸ਼ਾਹ ਮੈਂ ਕਿਹੜੇ ਸਰਾਫ ਨੂੰ, ਕਿਹੜੇ ਔਗਣੀ ਬੰਦੇ ਨੂੰ, ਕਿਹੜੇ ਗੁਣੀ ਬੰਦੇ ਨੂੰ ਬੁਲਾ ਲਵਾਂ ਜਿਹੜਾ ਤੇਰੇ ਨਾਮ ਦੀ ਪਰਖ ਕਰ ਸਕੇ। ਸਰਾਫ ਕਹਿੰਦੇ ਆ ਉਸ ਬੰਦੇ ਨੂੰ ਜਿਹੜਾ ਖਰੇ ਤੇ ਖੋਟੇ ਦੀ ਪਛਾਣ ਕਰਦਾ ਜੀ। ਮੈਂ ਕਿਹੜਾ ਏਦਾਂ ਦਾ ਬੰਦਾ ਬੁਲਾਵਾਂ, ਭਾਵ ਕੋਈ ਨਹੀਂ ਹੋ ਸਕਦਾ ਜਿਹੜਾ ਤੇਰੇ ਨਾਮ ਦੀ ਤੁਲਨਾ ਮੈਨੂੰ ਕਿਸੇ ਰਾਹੀਂ ਕਰਕੇ

ਤੇ ਮੈਂ ਕਿਹੜਾ ਐਸਾ ਗੁਰੂ ਲੱਭਾ ਕੌਣ ਗੁਰੂ ਕਹਿ ਪੈ ਦੀਖਿਆ ਲੇਵਾ, ਜਿੱਥੋਂ ਮੈਂ ਦੀਖਿਆ ਲੈ ਸਕਾਂ। ਦੀਖਿਆ ਦਾ ਭਾਵ ਹੁੰਦਾ ਉਪਦੇਸ਼, ਭਾਵ ਕਿ ਮੈਂ ਕਿੱਥੋਂ ਉਹ ਉਪਦੇਸ਼ ਲਵਾਂ ਐ ਅਕਾਲ ਪੁਰਖ, ਜਿੱਥੋਂ ਤੇਰੇ ਨਾਮ ਜਪਣ ਦੀ ਸੋਝੀ ਮੈਨੂੰ ਪ੍ਰਾਪਤ ਹੋ ਸਕੇ। ਤੇ ਖਾਲਸਾ ਜੀ ਮੈਂ ਬਚਨ ਕਰਾਂ, ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਉਚਾਰੇ ਨਾ, ਉਸ ਵੇਲੇ ਤੇ ਸਾਰਾ ਕੁਝ ਕੌਣ ਸੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੌਣ ਗੁਰੂ, ਭਾਵ ਕੋਈ ਗੁਰੂ ਨਹੀਂ ਹੈ ਸੰਸਾਰ ਅੰਦਰ ਜਿਹਦੇ ਤੋਂ ਮੈਂ ਤੇਰੇ ਨਾਮ ਦਾ ਉਪਦੇਸ਼, ਨਾਮ ਦਾ ਸੰਦੇਸ਼ ਲੈ ਸਕਾਂ। ਪਰ ਅੱਜ ਨਹੀਂ ਆਪਾਂ ਕਹਿ ਸਕਦੇ ਖਾਲਸਾ ਜੀ, ਅੱਜ ਇਹਨਾਂ ਬਚਨਾਂ ਨੂੰ ਵਿਚਾਰਦਿਆਂ ਕਹਾਂਗੇ ਸਿੱਖਾ ਰੱਬ ਦੇ ਦਰਸ਼ਨ ਕਰਨੇ ਨੇ, ਤੇ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਬੋਲਾਂ ਨੂੰ ਅੰਮ੍ਰਿਤ ਵੇਲੇ ਪੜਿਆ ਕਰ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ। ਫਿਰ ਗੁਰੂ ਦੇ ਬਚਨਾਂ ਨੂੰ ਪੜਿਆ ਕਰ, ਉਥੋਂ ਦਰਸ਼ਨ ਹੋ ਸਕਦੇ ਜੇ। ਹੋਰ ਨਹੀਂ ਸੰਸਾਰ ਚ ਕੋਈ ਤਿਲ ਮਾਤਰ ਉਸ ਪਰਮੇਸ਼ਰ ਵਾਹਿਗੁਰੂ ਦੇ ਸਨਮੁਖ ਲੋ ਸਕਦਾ। ਕੌਣ ਗੁਰੂ ਕਹਿ ਪੈ ਦੀਖਿਆ ਲੇਵਾ, ਏਦਾਂ ਦਾ ਕੌਣ ਜੇ ਜਿਹਦੇ ਤੋਂ ਤੇਰੇ ਨਾਮ ਦੀ ਮੈਂ ਦੀਖਿਆ ਲੈ ਲਵਾਂ, ਕਹਿ ਪੈ ਮੁੱਲ ਕਰਾਵਾਂ। ਏਦਾਂ ਦਾ ਕੌਣ ਹੈ ਜਿਹਦੇ ਤੋਂ ਤੇਰੇ ਨਾਮ ਦਾ ਮੈਂ ਮੁੱਲ ਪਵਾ ਲਵਾਂ? ਖਾਲਸਾ ਜੀ, ਜੇ ਕਿਸੇ ਅਣਜਾਣ ਬੰਦੇ ਦੇ ਸਾਹਮਣੇ ਹੀਰਾ ਰੱਖ ਕੇ ਆਖੀਏ ਨਾ ਇਹਦਾ ਮੁੱਲ ਪਾ ਦੇ, ਚੇਤੇ ਰੱਖਿਓ ਉਹ ਹੋ ਸਕਦਾ ਕੌਡੀ ਤੋਂ ਘੱਟ ਉਸ ਦਾ ਮੁੱਲ ਪਾ ਕੇ ਆਖੇ ਵੀ ਇਹ ਤੋਂ ਵੱਧ ਇਹਦਾ ਮੁੱਲ ਨਹੀਂ ਦੇ। ਪਰ ਜਦੋਂ ਉਹੋ ਹੀ ਲਾਲ, ਉਹੋ ਹੀ ਰਤਨ, ਉਹੋ ਹੀ ਕੀਮਤੀ ਹੀਰਾ ਕਿਸੇ ਜੌਹਰੀ ਦੇ ਸਾਹਮਣੇ ਰੱਖਿਆ ਜਾਏ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਭੇਜਿਆ ਸੀ, ਤੇ ਉਹ 100 ਰੁਪਇਆ ਰੱਖ ਕੇ ਕਹਿੰਦਾ ਮੈਂ ਮੁੱਲ ਤਾਂ ਨਹੀਂ ਦੇ ਸਕਦਾ, ਇਹਦੀ ਦਰਸ਼ਨੀ ਭੇਟ ਆਈ ਹੈ 100 ਰੁਪਇਆ, ਮੁੱਲ ਨਹੀਂ ਮੈਂ ਦੇ ਸਕਦਾ। ਹੁਣ ਖਾਲਸਾ ਜੀ, ਕਿਸੇ ਅਣਜਾਣ, ਕਿਸੇ ਔਗਣ ਬੰਦੇ ਨੂੰ, ਕਿਸੇ ਮੂਰਖ ਪ੍ਰਾਣੀ ਨੂੰ ਆਪਾਂ ਪੁੱਛੀਏ ਰੱਬ ਦਾ ਨਾਮ ਕਿੰਨਾ ਕੁ ਕੀਮਤੀ, ਉਹ ਕਹਿੰਦਾ ਕਿੰਨਾ ਕੁ ਔਖਾ ਹੈ, ਕਹਿ ਦਿਓ ਵਾਹਿਗੁਰੂ, ਉਹਨੂੰ ਇਸ ਦਾ ਮੁੱਲ ਨਹੀਂ ਹੈ। ਪਰ ਜੇ ਕਿਸੇ ਰੱਬ ਦੇ ਪਿਆਰੇ ਨੂੰ ਪੁੱਛਾਂਗੇ ਰੱਬ ਦਾ ਨਾਮ ਕਿੰਨਾ ਕੁ ਕੀਮਤੀ, ਉਹ ਕਹਿੰਦਾ ਇਹ ਤੇ ਪਤਾ ਨਹੀਂ ਕਿੰਨਾ ਕੁ ਕੀਮਤੀ, ਪਰ ਮੈਨੂੰ ਇੰਨਾ ਪਤਾ ਹੈ ਮੇਰੇ ਵਰਗੇ ਪਾਪੀਆਂ ਨੂੰ ਪਰਮੇਸ਼ਰ ਦੇ ਨਾਮ ਨੇ ਤਾਰ ਕੇ ਰੱਖ ਦਿੱਤਾ, ਇੰਨਾ ਕੀਮਤੀ ਹੈ। ਖਾਲਸਾ ਜੀ, ਅਸੀਂ ਉਹਦਾ ਮੁੱਲ ਨਹੀਂ ਦੇ ਪਾ ਸਕਦੇ, ਅਸੀਂ ਆਪਣੇ ਨਾਲ ਤੁਲਨਾ ਜ਼ਰੂਰ ਕਰ ਸਕਦੇ ਹਾਂ ਕਿ ਮੈਂ ਪਾਪੀ ਬੜਾ ਸਾਂ। ਜਿਵੇਂ ਭਾਈ ਗੁਰਦਾਸ ਸਾਹਿਬ, ਉਹਨਾਂ ਦਾ ਇੱਕ ਸਵਈਆ ਹੈ ਜੀ ਬੜਾ ਪਿਆਰਾ, ਖੈਰ ਹੈ ਤੇ ਸਾਰੇ ਪਿਆਰੇ ਹੈ। ਉਹ ਕਹਿੰਦੇ ਐ ਅਕਾਲ ਪੁਰਖ, ਐ ਪਰਮੇਸ਼ਰ ਵਾਹਿਗੁਰੂ, ਮੈਂ ਨਾ ਤੇਰੇ ਨਾਮ ਦੀ ਵਡਿਆਈ ਸੁਣੀ, ਮੈਂ ਸੁਣਿਆ ਵੀ ਤੂੰ ਭਗਤਾਂ ਤੇ, ਤੂੰ ਨਾਮ ਜਪਣ ਵਾਲਿਆਂ ਤੇ, ਤੂੰ ਵਾਹਿਗੁਰੂ ਵਾਹਿਗੁਰੂ ਕਹਿਣ ਵਾਲਿਆਂ ਤੇ ਬੜੀ ਕਿਰਪਾ ਕਰਦਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰਾ ਮਨ ਉਦਾਸ ਹੋ ਗਿਆ ਸੁਣ ਕੇ, ਵੀ ਤੂੰ ਭਗਤਾਂ ਤੇ ਕਿਰਪਾ ਕਰਦਾ, ਤੂੰ ਆਪਣਾ ਨਾਮ ਲੈਣ ਵਾਲਿਆਂ ਤੇ ਬਖਸ਼ਿਸ਼ ਕਰਦਾ। ਕਿਸੇ ਨੇ ਸਵਾਲ ਪੁੱਛਿਆ ਭਾਈ ਗੁਰਦਾਸ ਸਾਹਿਬ ਨੂੰ, ਕਹਿੰਦੇ ਭਾਈ ਸਾਹਿਬ, ਰੱਬ ਭਗਤ ਵਛਲ ਹੈ, ਰੱਬ ਪਰਮੇਸ਼ਰ ਵਾਹਿਗੁਰੂ ਨਾਮ ਜਪਣ ਵਾਲਿਆਂ ਦਾ ਸਹਾਇਕ ਹੈ, ਤੇ ਤੁਸੀਂ ਇਹ ਗੱਲ ਸੁਣ ਕੇ ਉਦਾਸ ਕਿਉਂ ਹੋ ਗਏ ਜੇ? ਭਾਈ

0: ਗੁਰਦਾਸ ਸਾਹਿਬ ਕਹਿੰਦੇ ਜੇ ਰੱਬ ਪਰਮੇਸ਼ਰ ਭਗਤਾਂ ਦੀ ਸੁਣਦਾ ਤੇ ਫਿਰ ਮੇਰੇ ਪਾਪੀ ਦੀ ਕੌਣ ਸੁਣੇਗਾ। ਹੁਣ ਇਸ ਕਰਕੇ ਮੈਂ ਉਦਾਸ ਹੋ ਗਿਆ ਵੀ ਮੈਂ ਨਾ ਭਗਤ, ਨਾ ਮੈਂ ਨਾਮ ਜਪਣ ਵਾਲਾ, ਨਾ ਮੇਰੇ ਕੋਲੇ ਵਡਿਆਈ। ਤੇ ਕਹਿਣ ਲੱਗੇ ਅਗਲੀ ਗੱਲ ਉਸ ਸਵਈਏ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਦੂਜਾ ਮੈਂ ਰੱਬ ਦਾ ਗੁਣ ਸੁਣਿਆ ਕਿ ਰੱਬ ਅੰਤਰ ਜਾਮੀ ਜੇ, ਰੱਬ ਅੰਤਰ ਜਾਮੀ। ਕਹਿੰਦੇ ਜਦੋਂ ਮੈਨੂੰ ਪਤਾ ਲੱਗਿਆ ਪਰਮੇਸ਼ਰ ਤੁਸੀਂ ਅੰਤਰ ਜਾਮੀ ਹੋ, ਤੁਸੀਂ ਸਾਡੇ ਮਨ ਦੀਆਂ, ਤੁਸੀਂ ਸਾਡੇ ਚਿੱਤ ਹਿਰਦੇ ਦੀਆਂ ਸਾਰੀਆਂ ਗੱਲਾਂ ਜਾਣਦੇ ਜੇ। ਕਹਿੰਦੇ ਜਦੋਂ ਮੈਂ ਇਹ ਗੱਲ ਸੁਣੀ ਨਾ ਜੀ ਤੇ ਮੇਰਾ ਅੰਦਰ ਕੰਬ ਗਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਅੰਦਰੋਂ ਹਿੱਲ ਗਿਆ ਤੇ ਭਾਈ ਸਾਹਿਬ ਨੂੰ ਪੁੱਛਿਆ ਤੁਸੀਂ ਅੰਦਰੋਂ ਕਿਉਂ ਕੰਬ ਗਏ? ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਅੰਤਰ ਜਾਮੀ ਹੈ, ਦੂਜਿਆਂ ਦਾ ਤੇ ਨਹੀਂ ਮੈਨੂੰ ਪਤਾ। ਰੱਬ ਜੇ ਅੰਤਰ ਜਾਮੀ ਹੈ ਤੇ ਮੇਰੇ ਵੀ ਔਗਣਾਂ ਨੂੰ ਵੇਖ ਲਏਗਾ, ਉਹ ਹੁਣ ਮੇਰੇ ਅੰਦਰ ਹਿਰਦੇ ਵਿੱਚ ਝਾਤ ਮਾਰੇਗਾ। ਤੇ ਕਹਿਣ ਲੱਗੇ ਮੈਨੂੰ ਪਤਾ ਲੱਗਾ ਉਹ ਅਕਾਲ ਪੁਰਖ ਪਰਮੇਸ਼ਰ ਤੂੰ ਸਿੰਬਲ ਵਰਗੇ ਜਿਹੜੇ ਦਰਖਤ ਹੈ ਨਾ ਉਹਨਾਂ ਤੇ ਭਾਵੇਂ ਜਿੰਨਾ ਮਰਜ਼ੀ ਮੀਂਹ ਪਈ ਜਾਏ। ਅਗਲੀ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਸਿੰਬਲ ਵਰਗੇ ਦਰਖਤ ਉਹਨਾਂ ਤੇ ਜਿੰਨਾ ਮਰਜ਼ੀ ਮੀਂਹ ਪੈ ਜਾਏ ਪਰ ਸਿੰਬਲ ਦੇ ਪੱਤੇ ਫੁੱਲ ਤੇ ਉਹਦੀਆਂ ਟਾਹਣੀਆਂ ਕਦੇ ਕੰਮ ਨਹੀਂ ਜੇ ਆਉਂਦੀਆਂ। ਤੇ ਕਹਿੰਦੇ ਮੈਂ ਵੀ ਤੇ ਸਿੰਬਲ ਵਰਗਾ ਨਾ, ਮੈਂ ਵੀ ਤੇ ਸਿੰਬਲ ਵਰਗਾ ਹਾਂ। ਤੇ ਅੱਗੇ ਭਾਈ ਗੁਰਦਾਸ ਸਾਹਿਬ ਇਸ ਸਵਈਏ ਦੀ ਸਮਾਪਤੀ ਕਰਦੇ ਹੋਏ ਕਹਿੰਦੇ ਐ ਸੱਚੇ ਪਾਤਸ਼ਾਹ ਮੈਂ ਤੇਰੀ ਵਡਿਆਈ ਤੇ ਬਲਬਲੇ ਬਲਿਹਾਰ ਜਾਂਦਾ ਹਾਂ। ਜੇ ਕਿਤੇ ਇਸ ਗੁਰਦਾਸ ਦੀ ਗੱਲ ਹੋਏਗੀ, ਅਸੀਂ ਆਪਣੀ ਆਪਣੀ ਗੱਲ ਕਰੀਏ ਖਾਲਸਾ ਜੀ, ਜੇ ਕਿਤੇ ਸਾਡੀ ਗੱਲ ਹੋਏਗੀ ਨਾ ਖਾਲਸਾ ਜੀ, ਸਾਡੇ ਔਗਣਾਂ ਨੂੰ ਵੇਖ ਕੇ ਕੋਈ ਸਾਨੂੰ ਪ੍ਰਕਰਮਾਂ ਚ ਨਾ ਵੜਨ ਦੇਵੇ। ਪਰ ਗੁਰੂ ਰਾਮਦਾਸ ਤੇਰਾ ਬਿਰਧ ਹੈ, ਤੇਰੀ ਕਿਰਪਾ ਹੈ, ਤੂੰ ਸਾਡੇ ਪਾਪੀਆਂ ਦੇ ਉੱਤੇ ਦਇਆ ਕਰਕੇ ਆਪਣੀ ਗੋਦ ਵਿੱਚ ਬਿਠਾ ਲਿਆ। ਭਾਈ ਗੁਰਦਾਸ ਸਾਹਿਬ ਬਚਨ ਕਰਦੇ ਹੋਏ ਕਹਿੰਦੇ ਆ ਕਹਿੰਦੇ ਭਗਤ ਵਛਲ ਸੁਨ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਨ ਸੁਨ ਆਸਾ ਹੋਰ ਧਾਰ ਹੋ। ਕਹਿੰਦੇ ਜਦੋਂ ਮੈਂ ਸੁਣਿਆ ਕਿ ਪਰਮੇਸ਼ਰ ਭਗਤਾਂ ਦੀ ਰਾਖੀ ਕਰਦਾ ਤੇ ਕਹਿੰਦੇ ਮਨ ਨੂੰ ਬੜਾ ਧੱਕਾ ਵੱਜਾ। ਕਹਿੰਦੇ ਪਰ ਉਦੋਂ ਹੌਸਲਾ ਹੋ ਗਿਆ, ਉਹ ਸਿੱਖਾ ਘਬਰਾ ਨਾ, ਉਹ ਪਾਪੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਉਹਨਾਂ ਨੂੰ ਵੀ ਭਗਤ ਬਣਾ ਲੈਂਦਾ। ਜੇ ਤੂੰ ਕਿਉਂ ਘਬਰਾ ਰਿਹਾ, ਤੂੰ ਚਿੰਤਾ ਨਾ ਕਰ। ਅਗਲੀ ਗੱਲ ਉਹ ਕਹਿੰਦੇ ਮੈਂ ਤੇ ਸਿੰਬਲ ਦੇ ਦਰਖਤ ਵਰਗਾ ਤੇ ਪਰਮੇਸ਼ਰ ਹੈ ਮੇਰਾ ਤੁਮ ਚੰਦਨ ਹਮ ਰੰਡ ਵਾਪਰੇ ਸੰਗ ਤੁਮਾਰੇ ਬਾਸਾ, ਨੀਚ ਰੁੱਖ ਤੇ ਉੱਚ ਪਏ ਹੈ ਸੰਗ ਤੁਮਾਰੇ ਬਾਸਾ। ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਂ ਭਾਵੇਂ ਸਿੰਬਲ ਵਰਗਾ ਤੇ ਤੂੰ ਤੇ ਚੰਦਨ ਵਰਗਾ ਨਾ, ਤੇਰੀ ਖੁਸ਼ਬੂ ਇੰਨੀ ਤੇਜ ਹੈ ਤੂੰ ਸਿੰਬਲ ਵਰਗੇ ਦਰਖਤ ਵਿੱਚ ਵੀ ਆਪਣੀ ਖੁਸ਼ਬੂ ਭਰ ਸਕਦਾ। ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਭਗਤ ਵਛਲ ਸੁਨ ਹੋਤ ਹੋ ਨਿਰਾਸ਼ ਹਿਰਦਾ, ਪਤਿਤ ਪਾਵਨ ਸੁਨ ਆਸਾ ਉਰ ਧਾਰ ਹੋ, ਅੰਤਰ ਜਾਮੀ ਸੁਨ ਕਾਂਪਤ ਹੋ ਅੰਤਰਗਤ, ਦੀਨ ਕੋ ਦਿਆਲ ਸੁਨ ਭੈ ਪ੍ਰਮਟਾਰ ਹੋ, ਜਲ ਤਰ ਸੰਗਮ ਕੈ ਅਫਲ ਸੇਵਲ ਦ੍ਰਮ, ਚੰਦਨ ਸੁਬੰਧ ਸੰਬੰਧ ਮੈਂ ਲਾਗ ਰਹੋ, ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੋ। ਜੇ ਮਹਾਰਾਜ ਮੇਰੀ ਕਰਨੀ ਦੀ ਗੱਲ ਆਏਗੀ ਤੇ ਮੈਨੂੰ ਤੇ ਨਰਕਾਂ ਵਿੱਚ ਵੀ ਨੀ ਥਾਂ ਮਿਲਣੀ ਚਾਹੀਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਕਹਿੰਦੇ ਜੇ ਮੇਰੀ ਕਰਨੀ ਦੀ ਗੱਲ ਆਏਗੀ ਮੈਨੂੰ ਦੇਖਿਆ ਜਾਏਗਾ ਤੇ ਮੈਨੂੰ ਤੇ ਕੋਈ ਨਰਕਾਂ ਚ ਵੀ ਥਾਂ ਨਾ ਦੇਵੇ। ਪਰ ਸੱਚਿਆ ਪਾਤਸ਼ਾਹ ਤੇਰਾ ਬਿਰਧ ਕਿੰਨਾ ਵੱਡਾ, ਤੂੰ ਸਾਨੂੰ ਪਾਪੀਆਂ ਨੂੰ ਨਰਕਾਂ ਤੇ ਛੱਡ ਤੂੰ ਆਪਣੇ ਚਰਨਾਂ ਚ ਤਾਂ ਦੇ ਦਿੱਤੀ, ਐ ਸਤਿਗੁਰੂ ਕਿੰਨਾ ਵੱਡਾ ਤੇਰਾ ਬਿਰਧ। ਇਹ ਕਰਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸਮਝਣ ਦਾ ਯਤਨ ਕਰੀਏ। ਕੌਣ ਗੁਰੂ ਕਹਿ ਪੈ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾ। ਸੱਚੇ ਪਾਤਸ਼ਾਹ ਮੈਂ ਦੁਨਿਆਵੀ ਬੰਦਾ ਤੇਰਾ ਮੁੱਲ ਨਹੀਂ ਪਾ ਸਕਦਾ।
1: ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ।
0: ਮੈਂ ਤੇ ਬਸ ਇੱਕੋ ਗੱਲ ਕਹਿ ਸਕਣਾ ਆਪਣੀ ਜ਼ੁਬਾਨ ਤੋਂ ਕਿ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ। ਕਿੰਨੇ ਕੁ ਗੁਣ ਗਾਵਾਂਗਾ ਮਾਲਕ ਜੀ, ਮੇਰੇ ਸ਼ਬਦ ਕੋਸ਼ ਦੇ ਵਿੱਚੋਂ ਸ਼ਬਦ ਮੁੱਕ ਜਾਣੇ ਜੇ, ਮੇਰੀ ਵੋਕੈਬਲਰੀ ਖਤਮ ਹੋ ਜਾਣੀ ਜੇ, ਮਹਾਰਾਜ ਮੇਰੇ ਗਿਆਨ ਦੀ ਸਮਾਪਤੀ ਹੋ ਜਾਣੀ ਜੇ। ਇਸੇ ਕਰਕੇ ਤੇ ਕਬੀਰ ਸਾਹਿਬ ਕਹਿੰਦੇ ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ, ਬਸਦਾ ਕਾਗਦ ਜਿਉ ਕਰੋ ਹਰ ਜਸ ਲਿਖਣ ਨਾ ਜਾਏ। ਉਹ ਦੁਨੀਆਂ ਦੇ ਲੋਕੋ ਭਾਵੇਂ ਧਰਤੀ ਦਾ ਕਾਗਜ਼ ਬਣਾ ਲਿਆ ਜੇ, ਸੱਤ ਸਮੁੰਦਰਾਂ ਦੀ ਸ਼ਾਹੀ ਬਣਾ ਲਿਆ ਜੇ, ਬਨਸਪਤੀ ਦੀਆਂ ਕਲਮਾਂ ਘੜ ਲਿਆ ਜੇ, ਪਰ ਮੇਰੇ ਪਿਆਰੇ ਪ੍ਰੀਤਮ ਦੇ ਗੁਣਾਂ ਨੂੰ ਲਿਖਣ ਲੱਗੋਗੇ सब कुछ मुक जाना पर परमेश्वर वाहिगुरु दे गुण नहीं जे मुकने। वो बड़ा वड्डा बेअंत बहुत बेअंत जे सतगुरु कहन लगे मेरे लाल जीओ तेरा अंत ना जाना। कैसा प्यार है खालसा जी, कदे असीं गुरु नाल इदां प्यार करिए। मैं कई बारी बचन करना हुन्ना, चलो समझाउण वालियां दी भी गलती हुंदी है, असीं गुरु नूं देव नहीं समझिया दिओ समझी बैठे हां। दिओ पता मालवे दे विच कहिंदे आ, दिओ कहिंदे हुंदे आ राक्षस नूं। असीं गुरु नूं दिओ बनाता, भाव असीं गुरु तों डरी जांदे आ। ते गुरु नानक देव साहिब किड्डा प्यार पाई बैठे आ। महाराज कहिंदे मेरे लाल जीओ, लाल पता किहनूं कहिंदे खालसा जी? मावां अपने पुत्तां दी गल्लां उत्ते हथ रख के उहनां नूं लाल लाल कहिंदियां जे। हुण गुरु नानक देव साहिब सच्चे पातशाह रब नूं लाल कहण दे जे, इहदा मतलब प्यार किन्ना होएगा, किन्नी मुहब्बत होएगी, किन्ना अंदर रुझे होणगे। इदां दा जदों प्यार पै जाए फिर गुरु दिओ नहीं लगदा, गुरु देव लगन लग पैंदा खालसा जी। जदों परमेशर दे प्यार विच आईए ते फिर ओ परमेशर वाहिगुरु नूं गुरु नानक देव साहिब सच्चे पातशाह जिवें कदे बच्चा बना लैंदे जे, किते वड्डा बना लैंदे जे, किते ज्ञानी बना लैंदे जे, किते खी बना लैंदे जे, गुरु गोबिंद सिंह साहिब दे कहण वांगू कहिंदे कतहूं भिखारी होए का मांगत फिरत भीख। कहिंदे अज ते मैं अचरज वेख्या, गुरु गोबिंद सिंह कहिंदे कहिंदे अज मैं एक भीख मंगदा भिखारी वेख्या, ते जदों मैं ओहदे वल ध्यान ला के वेख्या ओ भीख मंगण वाला मंगता कोई होर नहीं, ओ ते मेरा रब सी। आखो सतनाम श्री। कहिंदे रब दी झोली दे विच रब मंगता बनिया बैठा, ते रब दी झोली विच दातां पाउण वाला कौन सी? गुरु गोबिंद सिंह महाराज कहिंदे कतहूं भिखारी होए कै मंगत फिरत भीख, कहूं महादानी होए कै मांग्यो धन देत हो। कहिंदा जिहड़ा उस मंगते दे कटोरे विच कुछ पा रहा सी, मैं देखिया ओ दानी भी कोई होर नहीं, ओ भी अकाल पुरख आप ही सी। ओ पुत भी है, ओ पोता भी है, ओ धी भी है, ओ मां भी है, ओ दादी भी है, ओ दादा भी है। बस साडी नजर चाहीदी है वेखण वाली खालसा जी। कईयां नूं ते प्यो विचों भी रब नहीं दिखदा, कईयां नूं ते मां विचों भी रब नहीं विखदा, ते कई रब दे प्यारे सारी लुकाई विचों ही रब वेखी जांदे। एहो विस संसार तुम देख दे, एहो हर का रूप है, हर रूप नजरी आया। मेरे लाल जीओ तेरा अंत ना जाना। महाराज की वड्याई करा, तू किथे किथे अपनी सुभाए मानता रख के बैठा है। मैं अपने शब्दां दे राही तुहाडी वड्याई नहीं कर सकदा।
1: तू जल थल महियल भरपुर नीणा, तू आपे सर्व समाणा।
0: ते सब सच्चे पातशाह कहंदे तू जल दे विच भी है, तू थल दे विच भी है, तू महियल। महियल कहंदे है जी धरती अते आकाश, जदो दोवां नूं कठा कहना होवे ते बाणी विच उस नूं बचन वरत्या महियल। महियल भाव धरती दे विच भी ते अल भाव आकाश विच भी, भाव पताल तो लैके आकाश तक जिथे कोई भावना ते प्यार वाला निगाह मारेगा ना जी, उथे उस नूं अकाल पुरख परमेश्वर दे दर्शन होणगे। गुरु गोबिंद सिंह इहे करके कहंदे आ ना, कहंदे ऐ सच्चे पातशाह जतस तू ही ब्रतस तू ही, जिधर वेखा तू ही तू, जतस तू ही ब्रतस तू ही, तू ही तू ही तू ही तू ही तू ही तू ही तू ही तू ही। अकाल उस्तत पढ़ियो तू ही तू ही। महाराज गुरु गोबिंद सिंह साहब ने 16 वारी आख्या खालसा जी अकाल उस्तत दे विच। हुण कहण दा भाव कहंदे थावां मुक गईयां, मैं निर्जीवां दा नां भी लै लिया, जीवां दा नां भी लै लिया, आकाश भी कह दिता, मैं धरती पताल भी कह दिते, जले भी कह दिता, थले भी कह दिता, बने भी कह दिता, गिरे भी कह दिता, गुफा भी कह दिती। ते ऐ गुरु गोबिंद सिंह साहब सच्चे पातशाह कहंदे ऐ अकाल पुरख होर तू किन्नियां कथावां ते मैं दस नहीं सकदा, पर सच है तू है जरूर है। जिथे हो जाई तू सबनी थाई, तू साचा सिरजनहार जियो। महाराज कहंदे तू जल थल महियल भरपुर लीणा, तू आपे सर्व समाणा। रहाओ बंद विच महाराज कृपा करदे होए कहंदे ऐ उहने सारियां विच अपनी जोत टका के रखी जी, सारियां दे विच तेरे मेरे सारियां दे विच बैठा है। वखरी गल है कोई अपने अंदर दे विचो नाम जप जप के परमेश्वर नूं प्रतख रूप दे विच प्रगट कर लैंदा है, ते कोई माया माया पैसा पैसा करके अपने चित हिरदे ते धूड इन्नी कपा लैंदा है, उहनूं अपने अंदरों ते छड्डो। प्रतख भी सामने रब होवे ते उहदे भी दर्शन नहीं जो कर सकदा। कईयां ने कीता महाराज सच्चे पातशाह गुरु नानक देव साहिब नाल, कई ते ऐसे सी जिन्हां ने महाराज सच्चे पातशाह नूं चुक चुक के रोड़े मारे खालसा जी। कईयां ने मिट्टियां पा दित्तियां, ਕਈਆਂ ਨੇ ਗੁਰੂ ਨਾਨਕ ਦੇਵ ਸਾਹਿਬ ਨੂੰ ਮੰਦਾ ਬੋਲਿਆ, ਕਿੰਨਾ ਕੁ ਮੰਦਾ ਬੋਲਿਆ, ਮਹਾਰਾਜ ਨੂੰ ਬਾਣੀ ਚ ਹੀ ਲਿਖਣਾ ਪੈ ਗਿਆ। ਕਹਿੰਦੇ ਕੋਈ ਕਹੇ ਭੂਤਨਾ ਕੋ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰ, ਕਿੰਨਾ ਕੁ ਮੰਦਾ ਬੋਲਿਆ ਹੋਏਗਾ। ਤੇ ਕਈ ਏਦਾਂ ਦੇ ਸੀ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਸੀ, ਤੂੰ ਪੀਰਾਨਾ ਪੀਰ ਜੇ, ਮੈਂ ਜਿਸ ਖੁਦਾ ਦੇ ਦਰਸ਼ਨ ਕਰਦਾ ਉਹ ਖੁਦਾ ਕੋਈ ਹੋਰ ਨਹੀਂ, ਉਹ ਤੂੰ ਜੇ। ਵਲੀ ਕੰਧਾਰੀ ਨੇ ਜਦੋਂ ਉੱਤੋਂ ਪੱਥਰ ਰੋੜਿਆ ਨਾ ਖਾਲਸਾ ਜੀ, ਤੋ ਪੱਥਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਅਜ਼ਮਤ ਵਿਖਾ ਕਰਕੇ ਹਵਾ ਚ ਹੀ ਰੋਕ ਲਿਆ। ਦੱਸਣ ਵਾਲਿਆਂ ਨੇ ਉਸ ਨੂੰ ਦੱਸਿਆ, ਉਹ ਕਹਿਣ ਲੱਗੇ ਵਲੀ ਕੰਧਾਰੀ, ਜਿਸ ਫਕੀਰ ਨੂੰ ਮਾਰਨ ਵਾਸਤੇ ਤੂੰ ਪੱਥਰ ਸੁੱਟਿਆ ਸੀ ਉਹ ਤੇ ਉਹਦੇ ਤੇ ਗਿਰਿਆ ਕੋਈ ਨੀ, ਉਹ ਤੇ ਹਵਾ ਵਿੱਚ ਹੀ ਲਟਕ ਗਿਆ। ਅੱਗ ਬਬੂਲਾ ਹੋ ਕਰਕੇ ਡਾਂਗ ਹੱਥ ਦੇ ਵਿੱਚ ਫੜ ਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਛਤੀ ਨੁਕਸਾਨ ਪਹੁੰਚਾਉਣ ਵਾਸਤੇ ਆ ਰਿਹਾ। ਤੇ ਕਹਿੰਦੇ ਜਦੋਂ ਸਾਖਸ਼ਾਤ ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕੀਤੇ, ਹੱਥਾਂ ਚੋਂ ਡਾਂਗ ਛੁੱਟ ਗਈ, ਨੇਤਰ ਵੈਰਾਗ ਦੇ ਨੀਰ ਨਾਲ ਭਰ ਗਏ, ਬਲੀ ਕੰਧਾਰੀ ਕਹਿਣ ਲੱਗਾ, ਉਹ ਜਿਸ ਖੁਦਾ ਨੂੰ ਮੈਂ ਉੱਪਰ ਬੈਠਾ ਯਾਦ ਕਰ ਰਿਹਾ ਸਾਂ, ਮੈਨੂੰ ਪਤਾ ਨਹੀਂ ਸੀ ਉਹ ਖੁਦਾ ਮੇਰੇ ਹੇਠਾਂ ਬਹਿ ਕੇ ਮੈਨੂੰ ਦਰਸ਼ਨ ਦੇਣ ਵਾਸਤੇ ਆ ਗਿਆ ਜੀ, ਉਹੋ ਹੀ ਜੇ, ਹੋਰ ਨਹੀਂ ਕੋਈ। ਜਿਸ ਖੁਦਾ ਨੂੰ ਮੈਂ ਕਹਿੰਦਾ ਸਾਂ ਲਾ ਇਲਾਹ ਬਿਸਮਿਲ੍ਲਾ ਮੁਹੰਮਦ ਰਸੂਲ ਬਿਸਮਿਲ੍ਲਾ, ਉਹ ਬਿਸਮਿਲ੍ਲਾ ਕਿਤੇ ਹੋਰ ਨਹੀਂ, ਜਿਸ ਪਹਾੜੀ ਦੇ ਉੱਤੇ ਬੈਠਾ ਸਾਂ ਨੀਚੇ ਗੁਰੂ ਨਾਨਕ ਖੁਦਾ ਦਾ ਰੂਪ ਆਪ ਬੈਠਾ। ਕਈਆਂ ਨੂੰ ਵਿਖ ਗਿਆ ਤੇ ਕਈਆਂ ਨੂੰ ਵਿਖਿਆ ਨਹੀਂ ਖਾਲਸਾ ਜੀ। ਅਸੀਂ ਵੇਖਣ ਦਾ ਯਤਨ ਕਰੀਏ, ਵੇਖਣ ਦਾ ਯਤਨ ਕਰੀਏ, ਉਹ ਦੋਸ਼ ਰੱਬ ਦੇ ਵਿੱਚ ਨਹੀਂ, ਦੋਸ਼ ਸਾਡੀਆਂ ਅੱਖਾਂ ਦੇ ਵਿੱਚ ਜੇ, ਜਿਹੜੀਆਂ ਕਿਤੋਂ ਰੱਬ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਨਹੀਂ ਕਰਦੀਆਂ, ਆਪਣੇ ਵੈਰੀ ਵਿਰੋਧੀ ਤੱਕਦੀਆਂ। ਮਹਾਰਾਜ ਕਹਿੰਦੇ ਨਹੀਂ, ਤੇ ਦਰਸ਼ਨ ਕਰਨ ਵਾਲੇ ਹਰ ਥਾਂ ਦੇ ਵਿੱਚ ਉਹ ਦਰਸ਼ਨ ਕਰ ਲੈਂਦੇ, ਠਹਿਰਾਓ ਦੇ ਕਰਕੇ ਮਹਾਰਾਜ ਅੱਗੇ ਬਖਸ਼ਿਸ਼ ਕਿਰਪਾ ਕਰ ਰਹੇ ਹੈ।
1: ਮਨ ਤਾਰਾ ਜੀ ਚਿੱਤ ਤੁਲਾ ਤੇਰੀ ਸੇਵ ਸਰਾਭ ਕੁਮਾਵਾ।
0: ਹੁਣ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪੰਕਤੀ ਦੇ ਵਿੱਚ ਸਵਾਲ ਕੀਤਾ ਸੀ, ਖਾਲਸਾ ਜੀ ਸਵਾਲ ਕੀਤਾ, ਕੀ ਕੀਤਾ ਸੀ, ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ। ਤਿੰਨ ਚੀਜ਼ਾਂ ਮਹਾਰਾਜ ਨੇ ਉਸ ਕਾਲ ਪੁਰਖ ਦੇ ਸਨਮੁਖ ਸਵਾਲ ਰੱਖ ਕੇ ਜਗਿਆਸੂ ਬਣ ਕੇ ਆਖੀਆਂ, ਮੈਂ ਕੌਣ ਏਦਾਂ ਦਾ ਲੱਭਾਂ। ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਹਮਣੇ ਹੋ ਕਰਕੇ ਆਪਣੇ ਜਗਿਆਸੂ ਰੂਪ ਨੂੰ ਆਪ ਹੀ ਜਵਾਬ ਦਿੰਦੇ ਹੋਏ ਕੀ ਕਹਿ ਰਹੇ ਆ ਮਹਾਰਾਜ, ਕਹਿੰਦੇ ਮਨ ਤਰਾਜੀ, ਆਪਣੇ ਮਨ ਦੀਆਂ ਜਿਹੜੀਆਂ ਜਿਹੜੇ ਮਨ ਦੇ ਸੰਕਲਪ ਵਿਕਲਪ ਹੁੰਦੇ ਆ ਨਾ ਜੀ, ਮਨ ਵਿੱਚ ਕੁਝ ਨਾ ਕੁਝ ਹਰ ਸਮੇਂ ਚੱਲਦਾ ਰਹਿੰਦਾ। ਜਿਵੇਂ ਅਸੀਂ ਮਨ ਸਾਡਾ ਏਡਾ ਚੰਚਲ ਜੀ, ਕੋਈ ਵੈਰਾਗ ਦੀ ਗੱਲ ਕਰੀਏ ਤੇ ਸੰਗਤ ਸੁਣ ਕੇ ਕਈ ਵਾਰੀ ਨੇਤਰ ਵੈਰਾਗ ਦੇ ਨੀਰ ਨਾਲ ਭਰ ਜਾਂਦੇ, ਅਗਲੇ ਹੀ ਪਲ ਬੋਲਣ ਵਾਲਾ ਜੇ ਹਾਸ ਰਸ ਦੀ ਗੱਲ ਕਰਦੇ ਅੱਖਾਂ ਚ ਹੰਝੂ ਹੁੰਦੇ ਤੇ ਬੰਦਾ ਹੱਸਣ ਵੀ ਲੱਗ ਪੈਂਦਾ ਖਾਲਸਾ ਜੀ, ਕਿਉਂਕਿ ਮਨ ਸਥਿਰ ਨਹੀਂ ਨਾ ਹੈ। ਤੇ ਅਗਲੇ ਹੀ ਗੱਲ ਕੋਈ ਜੋਸ਼ ਦੀ ਗੱਲ ਕਰੀਏ, ਅਜੇ ਅੱਖਾਂ ਦੇ ਅਥਰੂ ਵੈਰਾਗ ਵਾਲੇ ਸੁੱਤੇ ਨਹੀਂ, ਹਾਸਾ ਚਿਹਰੇ ਤੋਂ ਗਿਆ ਨਹੀਂ, ਤੇ ਬੰਦਾ ਵੈਰਾਗ ਦੇ ਵਿੱਚੋਂ ਵੀ ਭੁੱਲ ਜਾਂਦਾ, ਹਾਸਾ ਵੀ ਭੁੱਲ ਜਾਂਦਾ ਤੇ ਜੋਸ਼ ਵਿੱਚ ਆ ਕੇ ਆਪਣੇ ਨੇਤਰ ਲਾਲ ਕਰ ਲੈਂਦਾ ਜੀ। ਹੁਣ ਕਾਰਨ ਕੀ ਹੈ, ਨਾ ਵੈਰਾਗ ਚ ਖੜਿਆ, ਨਾ ਹਾਸੇ ਚ ਖੜਿਆ ਤੇ ਨਾ ਜੋਸ਼ ਚ ਖੜਿਆ, ਕਿਉਂ, ਕਿਉਂਕਿ ਮਨ ਦੇ ਵਿੱਚ ਸੰਕਲਪ ਵਿਕਲਪ ਨਿਰੰਤਰ ਚੱਲਦੇ ਰਹਿੰਦੇ ਜੇ, ਨਿਰੰਤਰ ਤੁਰੇ ਰਹਿੰਦੇ ਜੇ। ਤੇ ਮਹਾਰਾਜ ਕਹਿੰਦੇ ਹੁਣ ਮੈਂ ਆਪਣੇ ਮਨ ਨੂੰ ਬੰਨ ਲਿਆ, ਬੰਨ ਕੇ ਕੀ ਕੀਤਾ, ਮਹਾਰਾਜ ਕਹਿੰਦੇ ਆਪਣੇ ਮਨ ਨੂੰ ਤਰਾਜੀ ਬਣਾ ਲਿਆ, ਮੈਂ ਆਪਣੇ ਮਨ ਨੂੰ ਮੈਂ ਤਕੜੀ ਬਣਾ ਲਿਆ ਤੇ ਚਿੱਤ ਨੂੰ ਤੁਲਾ ਬਣਾ ਲਿਆ। ਚਿੱਤ ਦੀਆਂ ਜਿੰਨੇ ਸੰਕਲਪ ਨੇ ਇਹ ਵੀ ਖਤਮ ਕਰ ਦਿੱਤੇ, ਚਿੱਤ ਦੀਆਂ ਚਿਤਵਣੀਆਂ ਖਤਮ ਕਰ ਦਿੱਤੀਆਂ। ਹੁਣ ਚਿੱਤ ਵਿੱਚ ਚਿਤਵਣੀ ਹੁੰਦੀ ਆ, ਮਨ ਵਿੱਚ ਸੰਕਲਪ ਤੇ ਵਿਕਲਪ ਹੁੰਦਾ। ਇਸ ਨੂੰ ਸਮਝਣ ਵਾਸਤੇ ਆਪਾਂ ਨੂੰ ਜਿਹੋ ਜੇ ਸਾਡੇ ਮਤ ਚਿੱਤ ਹੈ ਨਾ ਜੀ, ਬਹੁਤ ਲਮੇਰੇ ਸਮੇਂ ਚਾਹੀਦੇ ਹੁੰਦੇ ਆ ਵੀ ਮਨ ਨੂੰ ਕਿਵੇਂ ਸਮਝੀਏ ਤੇ ਚਿੱਤ ਨੂੰ ਕਿਵੇਂ ਸਮਝੀਏ। ਮਨ ਚ ਸੰਕਲਪ ਤੇ ਵਿਕਲਪ ਚੱਲਦੇ ਆ ਤੇ ਚਿੱਤ ਦੇ ਵਿੱਚ ਚਿਤਵਣੀਆਂ ਚੱਲਦੀਆਂ ਹੁੰਦੀਆਂ। ਹੁਣ ਚਿਤਵਣੀ ਕਹਿੰਦੀ ਆ ਵੀ ਆਪਾਂ ਆਹ ਕਰ ਦੇਵਾਂਗੇ ਤੇ ਉਹ ਹੋ ਜਾਏਗਾ, ਪਰ ਹੁੰਦਾ ਕੁਝ ਨਹੀਂ, ਉਹ ਢਹਿ ਢੇਰੀਆਂ ਚੱਲੀ ਜਾਂਦੀਆਂ। ਤੇ ਮਹਾਰਾਜ ਕਹਿੰਦੇ ਮੈਂ ਆਪਣੇ ਚਿੱਤ ਦੀਆਂ ਚਿਤਵਣੀਆਂ ਨੂੰ ਖਤਮ ਕਰਕੇ ਉਸ ਚਿੱਤ ਦੇ ਵਿੱਚ ਪਰਮੇਸ਼ਰ ਦਾ ਚਿੰਤਨ ਸ਼ੁਰੂ ਕਰਕੇ ਫਿਰ ਮੈਂ ਇਸ ਨੂੰ ਵੱਟਾ ਬਣਾ ਲਿਆ ਆਪਣੇ ਚਿੱਤ ਨੂੰ, ਤੇ ਤੇਰੀ ਸੇਫ ਸੇਵ ਤੇਰੀ ਸੇਵਾ ਨੂੰ ਮੈਂ ਸਰਾਫ ਬਣਾ ਲਿਆ, ਬਾਹਰੋਂ ਨਹੀਂ ਕੁਝ ਲਿਆ ਮੈਂ। ਐ ਸੱਚੇ ਪਾਤਸ਼ਾਹ, ਮਨ ਨੂੰ ਤਰਾਜੀ ਬਣਾ ਲਿਆ, ਚਿੱਤ ਨੂੰ ਤੁਲਾ ਬਣਾ ਲਿਆ, ਤੇ ਜਿਹੜੀ ਹੱਥਾਂ ਪੈਰਾਂ ਦੇ ਨਾਲ ਸੇਵਾ ਕੀਤੀ ਉਸ ਨੂੰ ਮੈਂ ਸਰਾਫ ਬਣਾ ਲਿਆ ਹੈ।
1: ਘਟ ਹੀ ਪੀਤਰ ਸੋ ਸਹ ਤੋਲੀ, इन बिद चित रहावा।
0: ते कहंदे फिर मैं बाहर नहीं किते लभण गया। महाराज जी में बचन कर दिया, कहंदे सब कुछ घर मैं बाहर नाही, बाहर टोला सो भरम पुलाही। बाहर नहीं लभण दा यतन कीता, घट ही भीतर सो सहो तोली। मैं अपने निरंकार परमेश्वर वाहिगुरु दे अंदले रूप स्वरूप नू पहचानिया, ते साहिब सच्चे पातशाह दी कृपा दे नाल चित रूपी बट्टा पाके उस नू मन रूपी तराजी तकड़ी दे विच तोलना कीता, ते इन विद चित रहावा। ते एदा मैं अपने रुड़े जांदे मन नू रोकण दा यतन कीता है।
1: आपे कंडा तोल तराजी आपे तोलण हारा।
0: ते फिर महाराज सच्चे पातशाह कहंदे मैं भी की करी जाना वा, ਉਹ ਤੇ ਅਕਾਲ ਪੁਰਖ ਤਿੰਨਾਂ ਰੂਪਾਂ ਦੇ ਵਿੱਚ ਆਪ ਵਰਤ ਰਿਹਾ। ਪਰਮੇਸ਼ਰ ਵਾਹਿਗੁਰੂ ਦੇ ਤਿੰਨ ਰੂਪ ਹੈ ਜੀ। ਤਿੰਨ ਰੂਪ ਦਾ ਭਾਵ ਕੀ ਹੈ ਕਿ ਪਹਿਲਾਂ ਤੇ ਉਹ ਪੈਦਾ ਕਰਦਾ, ਫਿਰ ਰੋਜੀ ਰੋਟੀ ਦਿੰਦਾ, ਤੇ ਫਿਰ ਤੀਜੀ ਥਾਂ ਦੇ ਉੱਤੇ ਸਮਾਂ ਅਹੁਦ ਪੂਰੀ ਹੋਣ ਤੇ ਲਾਇਤਾ ਕਰ ਦਿੰਦਾ ਹੈ। ਪਰ ਉਹ ਤਿੰਨਾਂ ਰੂਪਾਂ ਦੇ ਵਿੱਚ ਨਿਰੰਕਾਰ ਇੱਕੋ ਓਂਕਾਰ ਸਵਰੂਪ ਹੋ ਕਰਕੇ ਪਰਮ ਪਿਤਾ ਪਰਮੇਸ਼ਰ ਹੋ ਕਰਕੇ ਆਪ ਵਰਤ ਰਿਹਾ ਜੀ। ਤੇ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਉਹ ਆਪ ਹੀ ਕੰਡਾ ਜੀ। ਕੰਡਾ ਵੈਸੇ ਮੈਂ ਇੱਕ ਬੇਨਤੀ ਕਰਦਿਆਂ, ਉਦਾਂ ਜਦੋਂ ਕੰਡਾ ਸ਼ਬਦ ਆਪਾਂ ਵਰਤਦੇ ਹਾਂ ਤੋਲਣ ਵਾਲੀ ਭਾਸ਼ਾ ਦੇ ਵਿੱਚ, ਤੇ ਫਿਰ ਉਸ ਨੂੰ ਕੰਡਾ ਕਿਹਾ ਜਾਂਦਾ ਜਿਹਦੇ ਤੇ ਰੱਖ ਕੇ ਭਾਰ ਤੋਲਿਆ ਜਾਂਦਾ। ਪਰ ਕੰਡਾ ਕਿਹਨੂੰ ਕਹਿੰਦੇ ਹੁੰਦੇ ਸੀ? ਹੁਣ ਤੇ ਚਲੋ ਇਲੈਕਟ੍ਰੋਨਿਕ ਆ ਗਏ ਨਾ ਸਾਰਾ। ਕੰਡਾ ਉਸ ਸੂਈ ਨੂੰ ਕਿਹਾ ਜਾਂਦਾ ਸੀ ਜਿਹੜੀ ਸੱਜੇ ਖੱਬੇ ਹਿਲਦੀ ਹੁੰਦੀ ਸੀ, ਤੱਕੜੀ ਤੇ ਲੱਗੀ ਹੁੰਦੀ ਸੀ। ਉਹ ਹੁਣ ਹੈ ਨਹੀਂ। ਪਹਿਲਾਂ ਆਟਾ ਚੱਕੀਆਂ ਦੇ ਉੱਤੇ ਵੱਡੇ ਵੱਡੇ ਤੋਲ ਲੱਗੇ ਹੁੰਦੇ ਸੀ, ਉਹਨੂੰ ਕਹਿੰਦੇ ਸੀ ਤੱਕੜੀ। ਤੱਕੜੀ ਦੇ ਵਿੱਚ ਜਿਹੜਾ ਕੰਡਾ ਇੱਦਾਂ ਇੱਦਾਂ ਹਿਲਦਾ ਸੀ ਨਾ, ਉਹਨੂੰ ਕਹਿੰਦੇ ਹੁੰਦੇ ਸੀ ਕੰਡਾ। ਤੇ ਲੋਕਾਂ ਨੇ ਤੱਕੜੀ ਕਹਿਣਾ ਬੰਦ ਕਰ ਦਿੱਤਾ ਤੇ ਸਿਰਫ ਕੰਡਾ ਹੀ ਕਹਿਣ ਲੱਗ ਪਏ। ਉਹ ਜਿਹੜਾ ਕੰਡਾ ਇੱਦਾਂ ਇੱਦਾਂ, ਹੁਣ ਤੇ ਹਿਲਦਾ ਨਹੀਂ ਕਿਉਂਕਿ ਹੁਣ ਤੇ ਇਲੈਕਟ੍ਰੋਨਿਕ ਨੰਬਰਾਂ ਰਾਹੀਂ ਸਾਰਾ ਗ੍ਰਾਮਾਂ ਵਿੱਚ ਆ ਜਾਂਦਾ। ਤੇ ਮਹਾਰਾਜ ਕਹਿੰਦੇ ਆਪੇ ਕੰਡਾ ਜਿਹੜਾ ਉੱਤੇ ਹਿੱਲ ਰਿਹਾ ਨਾ, ਘਾਟ ਵਾਧ ਦੱਸ ਰਿਹਾ, ਉਹ ਵੀ ਰੱਬ ਅਕਾਲ ਪੁਰਖ ਜੇ। ਇਹ ਗੱਲ ਬਾਹਰ ਦੀ ਨਹੀਂ, ਅੰਦਰ ਦੀ ਹੋ ਰਹੀ ਜੇ। ਕਹਿੰਦੇ ਆਪੇ ਕੰਡਾ ਤੋਲ ਤਰਾਜੀ, ਆਪੇ ਹੀ ਉਹ ਵੱਟਾ ਜੇ ਜਿਹੜਾ ਉਹਦੇ ਵਿੱਚ ਭਾਰ ਪਾਇਆ ਜੇ, ਆਪੇ ਹੀ ਤਰਾਜੀ ਹੈ, ਆਪੇ ਹੀ ਤੱਕੜੀ ਬਣਿਆ ਹੋਇਆ। ਤਿੰਨਾਂ ਰੂਪਾਂ ਚ ਆਪ ਆ ਗਿਆ, ਇੱਕ ਤੱਕੜੀ ਉਹਦੇ ਵਿੱਚ ਤੋਲ ਪਾਇਆ, ਉਹਦੇ ਵਿੱਚ ਵੱਟਾ ਪਾਇਆ, ਤੇ ਉੱਤੇ ਤੱਕੜੀ ਦਾ ਕੰਡਾ ਦੱਸ ਰਿਹਾ ਵੀ ਕਿੱਧਰ ਨੂੰ ਭਾਰ ਜ਼ਿਆਦਾ ਤੇ ਕਿੱਧਰ ਨੂੰ ਘੱਟ, ਕਿੱਧਰ ਨੂੰ ਵੱਧ ਜੇ। ਕਹਿੰਦੇ ਉਹ ਆਪ ਜੇ, ਆਪੇ ਤੋਲਣ ਹਾਰਾ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਕੰਦੀ ਉਸ ਤੱਕੜੀ ਦੀ ਪੂੰਛ ਫੜ ਕੇ ਜਿਹੜਾ ਮਨੁੱਖ ਬੈਠਾ ਹੈ ਨਾ, ਉਹ ਵੀ ਕੋਈ ਹੋਰ ਨਹੀਂ, ਉਹ ਵੀ ਨਿਰੰਕਾਰ ਆਪ ਹੀ ਜੇ। ਦੇਖੋ ਕੈਸੀ ਪਿਆਰ ਦੀ ਗੱਲ। ਕਹਿੰਦੇ ਪਹਿਲਾਂ ਤੇ ਉਹ ਤੱਕੜੀ ਆਪ ਬਣਿਆ ਬੈਠਾ, ਫਿਰ ਤੱਕੜੀ ਵਿਚਲਾ ਬੱਟਾ ਆਪ ਬਣਿਆ ਬੈਠਾ, ਤੱਕੜੀ ਤੇ ਲੱਗਾ ਕੰਡਾ ਵੀ ਰੱਬ ਆਪ ਬਣਿਆ ਬੈਠਾ, ਤੇ ਜਿਹਨੇ ਹੱਥ ਚ ਤੱਕੜੀ ਫੜੀ ਜੇ ਉਹ ਵੀ ਕੋਈ ਹੋਰ ਨਹੀਂ, ਉਹ ਵੀ ਨਿਰੰਕਾਰ ਆਪ ਬਣਿਆ ਬੈਠਾ ਜੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਸਾਰੇ ਥਾਵਾਂ ਤੇ ਆਪ ਵਰਤ ਰਿਹਾ ਹੈ।
1: ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣ ਜਾਰਾ।
0: ਕਹਿੰਦੇ ਫਿਰ ਉਹ ਆਪ ਹੀ ਦੇਖਦਾ ਸਾਰੀ ਗੱਲ ਨੂੰ। ਆਪ ਦੇਖ ਕਰਕੇ ਆਪਾਂ ਮੰਨ ਲਓ ਕਿਸੇ ਦੇ ਥਾਂ ਕੰਮ ਕਰਦੇ ਹਾਂ ਤੇ ਅਸੀਂ ਰਿਪੋਰਟ ਉੱਪਰ ਕਰਨੀ ਹੈ, ਕਹਿਣ ਲੱਗੇ ਉਹ ਥਾਂ ਕੰਮ ਕਰਨ ਵਾਲਾ ਕਾਰੀਗਰ ਵੀ ਆਪ ਬਣਿਆ ਬੈਠਾ, ਤੇ ਉੱਤੇ ਇੰਸਪੈਕਸ਼ਨ ਕਰਨ ਵਾਲਾ ਇੰਸਪੈਕਟਰ ਵੀ ਆਪ ਬਣਿਆ ਬੈਠਾ, ਤੇ ਨੰਬਰ ਕਾਰਡ ਭਰਨ ਵਾਲਾ ਲਿਖਾਰੀ ਵੀ ਆਪ ਬਣਿਆ ਬੈਠਾ ਜੀ, ਉਹ ਸਟੈਨੋ ਵੀ ਆਪ ਬਣਿਆ ਬੈਠਾ ਜੀ। ਰੱਬ ਕਹਿਣ ਲੱਗੇ ਆਪੇ ਦੇਖਿਆ, ਪਹਿਲਾਂ ਵੇਖਦਾ ਜੇ ਬੰਦੇ ਦੇ ਔਗਣ, ਆਪੇ ਬੁੱਝਿਆ। ਫਿਰ ਉਹ ਬੁੱਝਣ ਦਾ ਭਾਵ ਬੰਦੇ ਦੇ ਗੁਣਾਂ ਤੇ ਔਗਣਾ ਕਰਕੇ, ਬੰਦੇ ਦੀਆਂ ਚੰਗਿਆਈਆਂ ਤੇ ਵਰਿਆਈਆਂ ਕਰਕੇ ਬੰਦੇ ਦੇ ਕਰਮਾਂ ਨੂੰ ਰੱਬ ਲਿਖਦਾ, ਉਹ ਵੀ ਆਪ ਜੇ। ਆਪੇ ਹੈ ਵਣਜਾਰਾ, ਤੇ ਫਿਰ ਉਹ ਵਣਜ ਜਿਹੜਾ ਨਾਮ ਦਾ ਕਰਦਾ ਨਾ, ਉਹ ਵੀ ਕੋਈ ਹੋਰ ਨਹੀਂ, ਉਹ ਵੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਆਪ ਜੇ। ਆਖੋ ਸਤਨਾਮ ਸ਼੍ਰੀ। ਕਹਿਣ ਦਾ ਭਾਵ ਇਹ ਹੈ ਜਿਵੇਂ ਮਹਾਰਾਜ ਕਹਿੰਦੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਉਹ ਆਪੇ ਇੱਕ ਰੰਗ ਬਣ ਜਾਂਦਾ ਤੇ ਆਪੇ ਬਹੁ ਰੰਗ ਬਣ ਜਾਂਦਾ ਜੀ। ਜਿਹੜੀ ਅਸਮਾਨ ਵਿਚਲੀ ਸਤਰੰਗੀ ਪੀਂਘ ਹੈ ਉਹਦਾ ਇੱਕ ਇੱਕ ਰੰਗ ਕੁਝ ਹੋਰ ਨਹੀਂ, ਉਹ ਅਕਾਲ ਪੁਰਖ ਪਰਮੇਸ਼ਰ ਜੇ। ਮਹਾਰਾਜ ਕਹਿੰਦੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਆਪੇ ਦੇਖੈ ਆਪੇ ਬੁੱਝੈ ਆਪੇ ਹੈ ਵਣਜਾਰਾ। ਉਹ ਸਾਰੀਆਂ ਥਾਵਾਂ ਤੇ ਪਰਮੇਸ਼ਰ ਵਾਹਿਗੁਰੂ ਆਪਣੀ ਵਡਿਆਈ ਆਪ ਕਰਵਾ ਰਿਹਾ ਹੈ।
1: ਹੰਦਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ।
0: ਤੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਅੰਤਲੇ ਪਦ ਅੰਦਰ ਬਚਨ ਕਰਦੇ ਆ, ਅੰਧਲਾ ਨੀਚ ਜਾਤ ਪਰਦੇਸੀ। ਇਹਨੂੰ ਜਦੋਂ ਆਪਾਂ ਪੜ੍ਹਨਾ ਨਾ ਖਾਲਸਾ ਜੀ, कई बार इस ना पढ़ दिता जाता अंधला नीच जात परदेसी, फिर अर्थ नहीं जे बन गए। अंधला अंधले ते जमकी ला के, नीच जात ते विश्राम ला के, परदेसी ते फिर अगे जमकी ला के खिना वै तिल जावे, भाव की है अंधला। हुण महाराज सच्चे पातशाह अपने बचना दे राही साडी व्याख्या कर रहे जे खालसा जी सुनियो। महाराज कहिंदे मैं अंधला हां, मैनू विख नहीं रहा कुछ भी, ना चंगा ना माड़ा, ना तेरा रूप ना तेरा स्वरूप ना तेरी वड्याई, मैनू कुछ नहीं विख रहा जे। नीच जात, नीच जात दा भाव मैं कर्मा करके नीवा होया बैठा वा। नीच जात दा जात दा भाव करिए कर्म, कहिंदे मैं कर्मा करके बहुत ही माड़ा होया बैठा। किन्ना क माड़ा, जिवें सह बाणी दे अंदर बचन करदे ने, कहन लगे माटी का क्या धोपै स्वामी मानस की गत। यही नीच जात जे चंगे हुंदे ना जी, फिर महाराज इदां तरला ना पाउंदे। आ इंसानी जेडे लोग है ना, ये चेहरे ते हासा ते चित दे विच ये लोकां वास्ते छुरियां लैके बैठे जे, क्योंकि सुभा इदां दे बन गए, सुभा इदां दे हो गए जे। चेते रखियो खालसा जी, जदों इदां बन के विचरिया जाएगा फिर गल नहीं जे बननी। महाराज कहिंदे अंधला नीच जात परदेसी। और तीजी गल कहन लगे परदेसी हां, परदेसी दा भाव मेरा कोई टिकाणा नहीं, ऐ सच्चे पातशाह तेरा दर घर लभदा इधर उधर खिन आवे तिल जावे, किते मन टिक जांदा ते किते दौड़ जांदा, एदां दा मेरा सुभाव बनिया होया है।
1: ताकी संगत नानक रहंदा क्यों कर मूड़ा पावे।
0: हुण दोवां पंक्तियां नूं जदों कंबाइन करांगे ते फेर इहदे अर्थ बणदे ऐ। महाराज सच्चे पातशाह कहिंदे अंधला नीच जात परदेसी खिन आवे तिल जावे, इह मन दी बिरथा दसी है। ते महाराज सच्चे पातशाह कहिंदे ताकि संगत नानक रहिंदा। हुण कहिंदे एहो जे मन दी संगत विच मैं रहिंदा हां। हुण महाराज ने पहला मन दस्या भी मन किद्दां दा, मैं किद्दां दा, मैं अन्ना हां, नीच जात हां, परदेसी हां, ते मन टिक नहीं रहा, खिन आवे तिल जावे वाली गल है। ते कहिंदे एहो जे मन दी संगत च मैं हां, ताकि संगत नानक रहिंदा क्यों कर मूड़ा पावे। ते कहिंदे दसो भी एदां दी संगत दे विच रह के मैं तेरी प्राप्ति किवें कर सकदा, भाव मैं नहीं कर सकदा। ते ऐ सच्चे पातशाह हुण तुसी मेरे ते बख्शिश करो, तुसी मेरे ते कृपा करो, मैं कुछ नहीं हां, मैं नाही कछ हौ नाही कछ आहे ना मोरा, अवसर लज्जा राख ले हो सदना जन तोरा, मैं कुछ भी नहीं। ऐ सच्चे पातशाह मैं पापी हां, मैं अपराधी हां, हो अपराधी गुनाहगार हो बेमुख मंदा। महाराज जी मेरे वल वेखोंगे ते औकड़ नजर पैणगे, मैं ते बड़ा माड़ा वा, पर सच्चे पातशाह मेरे ते कृपा करो, मेरी झोली दे विच अपने नाम दी दात पाओ, तां जो मैं तेरे चरणा दा ध्यान धर के जवानों आखा सतनाम श्री। ते अगला महाराज सच्चे पातशाह कृपा कर रहे हुक्मनामा साहब दी समाप्ति जे खालसा जी। ते इहदे नाल ही ओं कहो भी महाराज गुरु अमरदास साहब दा बचन रलदा मिलदा जो लड़ीवार है। गुरु अमरदास साहब सच्चे पातशाह बख्शिश कर रहे है।
1: श्लोक महला तीजा।
0: श्लोक विच वार विच सतगुरु सच्चे पातशाह बचन कर दे महला तीजा, गुरु अमरदास साहब कृपा कर रहे है।
1: फिर खुशी है धन रावी तन और नाम सिगार।
0: ते महाराज सच्चे पातशाह जी कहन लगे तन और नाम सिगार, कहंदे जे कर जीव रूप स्त्री दा शिगार बन जाए की बन जाए, पिर खुशिये तन रावीए, कहंदे फेर ओ पिर खुशिये भाव की परमेश्वर वाहिगुरु दी प्राप्ति करके खुश हो जांदी है, आनंद चित प्रसन्न हो जांदी है। कदों तन और नाम शिगार, जदों जीव

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਅੱਜ ਦੇ ਮਿਲੇ ਇਸ ਦਿਨ ਦੇ ਲਈ, ਇਹਨਾਂ ਚੱਲ ਰਹੇ ਸਵਾਸਾਂ ਦੇ ਲਈ, ਇਹਨਾਂ ਸੋਹਣੀਆਂ ਪਈਆਂ ਸਾਂਝਾਂ ਦੇ ਲਈ। ਆਓ ਕਰੀਏ ਸ਼ੁਕਰਾਨਾ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਆਓ ਵੱਧਦੇ ਹਾਂ ਅੱਗੇ। ਅੱਜ 25 ਤਰੀਕ ਹੋ ਗਈ ਹੈ ਮਈ ਦਾ ਮਹੀਨਾ, ਅਤੇ ਸੋਮਵਾਰ ਦਾ ਦਿਨ ਯਾਨੀ ਕਿ ਹਫ਼ਤੇ ਦੀ ਸ਼ੁਰੂਆਤ। ਸੋ ਅੱਜ ਦਾ ਦਿਨ ਤੁਹਾਡਾ ਖੁਸ਼ੀਆਂ ਭਰਿਆ ਰਹੇ। ਆਓ ਉਸ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਜ ਦੇ ਦਿਨ ਤੁਹਾਡੇ ਅੜੇ ਫੜੇ ਕੰਮ ਸਾਰੇ ਨਿਬੜੇ ਚੜ੍ਹਨ, ਅਤੇ ਹੌਲੇ ਭਾਰ ਖੁਸ਼ੀ ਖੁਸ਼ੀ ਕੰਮ ਕਾਜ ਨਿਬੇੜ ਕੇ ਸੋਹਣੀਆਂ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ, ਪਰ ਸਭ ਤੋਂ ਪਹਿਲਾਂ ਉਸ ਰੱਬ ਦਾ ਨਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਅਹਿਸਾਸ ਦੇ ਨਾਲ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਅੱਜ ਦੇ ਇਸ ਨਵੇਂ ਮਿਲੇ ਦਿਨ ਦੇ ਲਈ ਸ਼ੁਕਰਾਨਾ ਕਰ ਰਹੇ ਹੋ ਗਏ ਅਤੇ ਇੱਕ ਨਵਾਂ ਹਫ਼ਤਾ ਸਾਨੂੰ ਮਿਲ ਚੁੱਕਾ। ਸੋ ਇੱਕ ਦੂਸਰੇ ਨੂੰ ਜੀ ਐਂ ਆਖਦੇ ਹਾਂ, ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਇੱਕ ਵਾਰੀ ਫਿਰ ਤੋਂ ਮੇਲ ਹੋਏ ਨੇ ਇਹਨਾਂ ਚੱਲ ਰਹੇ ਸਵਾਸਾਂ ਦੇ ਲਈ, ਇਸ ਮਿਲੀ ਤੰਦਰੁਸਤੀ ਦੇ ਲਈ ਸ਼ੁਕਰ ਅਦਾ ਕਰਦੇ। ਅੱਜ 5 ਤਰੀਕ ਹੋ ਗਈ ਅਤੇ ਮਈ ਦਾ ਮਹੀਨਾ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਟ੍ਰੈਫਿਕ ਦੇ ਉੱਤੇ ਝਾਤ ਮਾਰਾਂਗੇ, ਇਸ ਹਫ਼ਤੇ ਦੇ ਵਿੱਚ ਮੌਸਮ ਕਿੱਦਾਂ ਦਾ ਰਹਿਣ ਵਾਲਾ ਉੱਤੇ ਇੱਕ ਮੋਟੀ ਜਿਹੀ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ। ਅਤੇ ਉਸ ਤੋਂ ਬਾਅਦ ਕਹਾਣੀ ਦਾ ਸਮਾਂ ਹੋ ਚੁੱਕਾ ਹੋਊਗਾ, ਫਿਰ ਲਾਫਟਰ ਥੈਰੇਪੀ ਹੋਊਗੀ 8 ਵਜੇ ਦੇ ਆਸ ਪਾਸ, ਅਤੇ 9 ਵਜੇ ਫਿਰ ਦੁਬਾਰਾ ਤੁਹਾਡੇ ਨਾਲ ਖਬਰਾਂ ਦੇ ਵਿੱਚ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਸਾਡਾ ਅਤੇ ਤੁਹਾਡਾ ਇਹ ਸਫ਼ਰ ਲੰਮਾ ਚੱਲਣਾ, ਅਤੇ ਆਓ ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਚੱਲਦੇ, ਸਾਥ ਜਿਹਦੇ ਵਿੱਚ ਆਪਾਂ ਇੱਕ ਦੂਸਰੇ ਦੀ ਮਦਦ ਕਰਦੇ। ਅਤੇ ਇਸ ਮਦਦ ਦੇ ਵਿੱਚ ਸਵੇਰੇ ਸਵੇਰੇ ਤੁਸੀਂ ਸਾਡੇ ਤੱਕ ਕੋਈ ਅਪਡੇਟ ਹੋਵੇ ਤਾਂ ਭੇਜ ਸਕਦੇ ਹੋ, ਕੋਈ ਟ੍ਰੈਫਿਕ ਦੀ, ਕੋਈ ਆਸ ਪਾਸ ਦੀ, ਕੋਈ ਖਬਰ ਸੁਰਤ, ਕੁਛ ਵੀਕਐਂਡ 'ਤੇ ਹੋਇਆ ਵਾਪਰਿਆ, ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਸਾਰਿਆਂ ਦੇ ਨਾਲ ਸਾਂਝਾ ਕਰਨ ਵਾਲਾ, ਅਤੇ ਉਹਨੂੰ ਤੁਸੀਂ ਸਾਡੇ ਨਾਲ ਸਾਂਝਾ ਕਰਨ ਦੇ ਲਈ 0447176674 ਦੇ ਉੱਤੇ ਵਟਸਐਪ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਉੱਤੇ ਮੈਸੇਜ ਕਰ ਸਕਦੇ ਹੋ, ਰੇਡੀਓ ਹਾਂਜੀ ਦੇ ਫੇਸਬੁੱਕ ਪੇਜ ਦੇ ਉੱਤੇ ਮੈਸੇਜ ਕਰ ਸਕਦੇ ਹੋ। ਦੇਸੀ ਮਹੀਨੇ ਦੇ ਵਿੱਚ ਅੱਜ 11 ਤਰੀਕ ਹੋ ਗਈ ਹੈ ਜੇਠ ਦੇ ਮਹੀਨੇ ਦੀ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਅੱਗੇ ਵੱਧਦੇ ਹਾਂ ਆਪਾਂ ਇੱਕ ਮੌਸਮ ਦੀ ਅਪਡੇਟ ਦੇ ਨਾਲ। ਅਤੇ ਸਭ ਤੋਂ ਪਹਿਲਾਂ ਮੈਲਬਨ ਤੋਂ ਜੇ ਸ਼ੁਰੂਆਤ ਕਰੀਏ ਤਾਂ ਮੈਲਬਨ ਦੇ ਵਿੱਚ ਅੱਜ ਸਵੇਰੇ ਸਵੇਰੇ 14 ਤਾਪਮਾਨ ਹੈ, ਜ਼ਿਆਦਾ ਤੋਂ ਜ਼ਿਆਦਾ 19 ਤੱਕ ਜਾ ਸਕਦਾ, 60% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ। ਅਤੇ ਇਸ ਸਾਰੇ ਹਫ਼ਤੇ ਦੇ ਵਿੱਚ ਤਾਪਮਾਨ ਇੰਨਾ ਕੀ ਰਹਿਣ ਦੇ ਆਸਾਰ ਨੇ, ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ, ਯਾਨੀ ਕਿ ਇੰਨੀ ਕੁ ਜਿੰਨੀ ਕੁ ਹੈਗੀ ਇੰਨੀ ਕੁ ਠੰਡ ਬਣੀ ਰਹੂਗੀ। ਮੀਂਹ ਦੇ ਅਪ ਡਾਊਨ ਚੱਲਦੇ ਰਹਿਣਗੇ, ਅੱਜ ਦੇ ਦਿਨ ਸ਼ੋਅ ਹੋ ਰਿਹਾ, ਕੱਲ੍ਹ ਦੇ ਦਿਨ ਵੀ ਹਲਕਾ ਜਿਹਾ ਮੀਂਹ ਸ਼ੋਅ ਹੋ ਰਿਹਾ, ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਵੀ, ਪਰ ਨਾਲ ਸੋਹਣੀਆਂ ਧੁੱਪਾਂ ਵੀ ਨਾਲ ਆ ਰਲਣਗੀਆਂ। ਹਾਂ, ਇਸ ਆ ਰਹੇ ਵੀਕਐਂਡ ਦੇ ਉੱਤੇ ਯਾਨੀ ਕਿ 30 ਤੇ 31 ਤਰੀਕ ਨੂੰ ਪੂਰੀ ਪੂਰੀ ਭਰਪੂਰ ਬਾਰਿਸ਼ ਸ਼ੋਅ ਹੋ ਰਹੀ ਹੈ ਫਿਲਹਾਲ, ਸੋ ਉਦੋਂ ਤੱਕ ਤਾਂ ਕਰਦੇ ਹਾਂ ਇੰਤਜ਼ਾਰ। ਕਈ ਕੁਛ ਬਦਲ ਜਾਂਦਾ ਇੰਨੇ ਦਿਨਾਂ ਦੇ ਵਿੱਚ, ਕਿਉਂਕਿ ਇਹ ਆਸਟ੍ਰੇਲੀਆ, ਸਿਡਨੀ ਵੱਲ ਨੂੰ ਚੱਲੀਏ ਅਤੇ ਸਿਡਨੀ ਅੱਜ 22 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਸੋ ਧੁੱਪ ਵੀ ਸੋਹਣੀ ਲੱਗੂਗੀ ਨਾਲ ਮੀਂਹ ਦੇ ਵੀ ਚਾਂਸ ਨੇ, 70% ਚਾਂਸ ਨੇ 5 ਤੋਂ 10 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ, ਇਸ ਟਾਈਮ ਮੌਜੂਦਾ 16 ਦੇ ਆਸ ਪਾਸ ਹੈ, ਅਤੇ ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ ਮੀਂਹ ਪੈਣ ਦੇ ਨਾਲ ਹਲਕੀ ਗਤੀ ਦੇ ਵਿੱਚ ਹਵਾਵਾਂ। ਅਤੇ ਇਸ ਸਾਰੇ ਹਫ਼ਤੇ ਤਾਪਮਾਨ ਦੇ ਵਿੱਚ ਕੋਈ ਖਾਸ ਵੱਡੀ ਤਬਦੀਲੀ ਨਹੀਂ, ਮੀਂਹ ਸਾਰਾ ਹੀ ਹਫ਼ਤਾ ਸ਼ੋਅ ਹੋ ਰਿਹਾ ਵਾ, ਕਿਤੇ ਵੱਧ ਕਿਤੇ ਘੱਟ, ਕੱਲ੍ਹ ਦੇ ਦਿਨ ਹੋਰ ਜ਼ਿਆਦਾ, ਕੱਲ੍ਹ ਦੇ ਦਿਨ 10 ਤੋਂ 20 ਮਿਲੀਮੀਟਰ ਤੱਕ ਮੀਂਹ ਪੈ ਸਕਦਾ, ਉਸ ਤੋਂ ਬਾਅਦ ਬੁੱਧਵਾਰ ਵੀਰਵਾਰ ਵੀ ਕੁਛ ਇਸੇ ਤਰ੍ਹਾਂ, ਸ਼ੁੱਕਰਵਾਰ, ਯਾਨੀ ਕਿ ਲੰਮੇ ਮੀਂਹ ਪੈਣੇ ਨੇ ਸਿਡਨੀ ਦੇ ਵਿੱਚ ਆਉਣ ਵਾਲੇ 5-7 ਦਿਨ ਇਸੇ ਤਰ੍ਹਾਂ ਦੇ ਨਾਲ ਹੀ ਨੇ। ਬ੍ਰਿਸਬੇਨ ਦੇ ਵਿੱਚ ਸਵੇਰੇ ਸਵੇਰੇ ਦੇ ਸਮੇਂ 18-19 ਤਾਪਮਾਨ ਹੈ, 24 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਅੱਜ ਮੀਂਹ ਦੇ ਚਾਂਸ ਨੇ 90% 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ। ਸੋ ਪਹਿਲੇ 3 ਦਿਨ ਕੁਛ 4 ਦਿਨ ਕੁਛ ਇਸੇ ਤਰ੍ਹਾਂ ਦੇ ਹੀ ਨੇ, ਚੌਥੇ ਦਿਨ ਆ ਕੇ ਥੰਡਰਸਟੋਰਮ ਵੀ ਨਾਲ ਆ ਰਲੂਗਾ, ਅਤੇ ਸ਼ੁੱਕਰਵਾਰ ਦੇ ਦਿਨ ਜਾਂਦੇ ਜਾਂਦੇ ਫਰਕ ਆ ਲੱਗਣਾ, ਫਿਰ ਵੀਕਐਂਡ ਆ ਰਿਹਾ ਇਹ ਬੜਾ ਵਧੀਆ ਰਹੂਗਾ, ਪਰ ਪਹਿਲੇ ਦਿਨਾਂ ਦੇ ਵਿੱਚ ਮੀਂਹ ਆ ਅਤੇ ਧੁੱਪ ਦੇ ਚਾਂਸ ਕੁਛ ਘੱਟ ਹੀ ਨੇ। ਇੱਧਰ ਬ੍ਰਿਸਬੇਨ ਤੋਂ ਬਾਅਦ ਪਰਥ ਵਾਲੇ ਪਾਸੇ ਚੱਲੀਏ ਤਾਂ ਸਵੇਰੇ ਸਵੇਰੇ ਠੰਡ ਹੈ, ਅੱਜ 3-4 ਦੇ ਆਸ ਪਾਸ ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ, ਅਤੇ ਜ਼ਿਆਦਾ ਤੋਂ ਜ਼ਿਆਦਾ ਅੱਜ 23 ਤੱਕ ਜਾ ਸਕਦਾ, ਪਰ ਸੋਹਣੀ ਧੁੱਪ ਲੱਗੂਗੀ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ, ਸਵੇਰੇ ਸਵੇਰੇ ਠੰਡ ਜ਼ਰੂਰ ਹੈ। ਇਸ ਤੋਂ ਬਾਅਦ ਮੀਂਹ ਦੀ ਗੱਲ ਕਰੀਏ ਤਾਂ ਇਸ ਹਫ਼ਤੇ ਇੱਥੇ ਵੀ ਮੀਂਹ ਬੁੱਧਵਾਰ ਅਤੇ ਸ਼ੁੱਕਰਵਾਰ ਦੇ ਦਿਨ ਖਾਸ ਤੌਰ 'ਤੇ ਦਿਖਾਈ ਦੇ ਰਿਹਾ, ਹਾਲਾਂਕਿ ਤਾਪਮਾਨ ਦੇ ਵਿੱਚ ਕੋਈ ਬਹੁਤ ਵੱਡਾ ਫੇਰ ਬਦਲ ਨਹੀਂ, ਹਾਂ ਜਾਂਦੇ ਜਾਂਦੇ ਸ਼ੁੱਕਰਵਾਰ ਦੇ ਦਿਨ ਜਿਹੜਾ 20 ਤੋਂ ਹੇਠਾਂ ਤਾਪਮਾਨ ਆ ਜਾਊਗਾ। ਇੱਧਰ ਐਡੀਲੇਡ ਵੱਲ ਨੂੰ ਵੱਧਦੇ ਹਾਂ, ਅਤੇ ਐਡੀਲੇਡ ਦੇ ਵਿੱਚ ਅੱਜ ਮੀਂਹ ਦੇ ਚਾਂਸ ਨੇ 50% 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈ ਸਕਦਾ, ਹਾਈ ਚਾਂਸ ਨੇ ਅੱਜ ਮੀਂਹ ਦੇ ਅਤੇ ਨਾਲ ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ, 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ 9 ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ। ਅਤੇ ਇਸ ਸਮੇਂ ਆਉਣ ਵਾਲੇ ਦਿਨਾਂ ਦੀ ਜਿਹੜੀ ਪੇਸ਼ਨਗੋਈ ਆ ਉਹ ਇਹ ਕਹਿੰਦੀ ਕਿ ਕੱਲ੍ਹ ਦਿਨ ਵੀ ਮੀਂਹ ਆ, ਪਰ ਕੱਲ੍ਹ ਸੋਹਣੀ ਧੁੱਪ ਲੱਗਣ ਦੇ ਆਸਾਰ ਨੇ, ਸੋ ਕੁੱਲ ਮਿਲਾ ਕੇ ਇੱਥੇ ਵੀ ਜ਼ਿਆਦਾਤਰ ਦਿਨਾਂ ਦੇ ਵਿੱਚ ਮੀਂਹ ਦੇ ਆਸਾਰ ਦਿਖਾਈ ਦੇ ਰਹੇ ਨੇ, ਤਾਪਮਾਨ ਦੇ ਪੱਖੋਂ ਕੋਈ ਬਹੁਤਾ ਫਰਕ ਨਹੀਂ। ਸੋ ਇਸ ਹਫ਼ਤੇ ਆਪਾਂ ਕਹਿ ਸਕਦੇ ਹਾਂ ਕਿ 4 ਚਫੇਰੇ ਆਸਟ੍ਰੇਲੀਆ ਦੇ ਵਿੱਚ ਮੀਂਹ ਵਾਲਾ ਹੈ ਹਫ਼ਤਾ, ਕਿਉਂਕਿ ਹਵਾੜ ਦੇ ਵਿੱਚ ਵੀ ਮੀਂਹ ਸ਼ੋਅ ਹੋ ਰਿਹਾ। ਅੱਜ 90% ਚਾਂਸ ਨੇ 10 to 20 ਮਿਲੀਮੀਟਰ ਤੱਕ ਮੀਂਹ ਪੈਣ ਦੇ। ਤਾਪਮਾਨ 16 ਤੱਕ ਸਿਮਰਦਾ ਨਜ਼ਰ ਆ ਰਿਹਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਮੀਂਹ ਆ ਇਸ ਸਾਰੇ ਹਫ਼ਤੇ ਦੇ ਵਿੱਚ ਦੂਰ ਦੂਰ ਤੱਕ। ਅਤੇ ਕੈਨਬਰਾ ਵੀ ਅੱਜ ਮੀਂਹ ਆ, 70% ਚਾਂਸ ਨੇ 1 to 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ 6 ਦੇ ਆਸ ਪਾਸ ਤਾਪਮਾਨ ਸ਼ੋਅ ਹੋ ਰਿਹਾ। ਜ਼ਿਆਦਾ ਤੋਂ ਜ਼ਿਆਦਾ 19 ਤੱਕ ਜਾ ਸਕਦਾ, ਧੁੱਪ ਵੀ ਸੋਹਣੀ ਲੱਗੂਗੀ, ਉਸ ਤੋਂ ਬਾਅਦ ਫਿਰ ਅੱਗੇ ਚੱਲ ਕੇ ਮੀਂਹ ਦੀ ਵਾਰੀ ਆ ਜਾਂਦੀ ਹੈ। ਅਤੇ ਇਸ ਸਾਰੇ ਹਫ਼ਤੇ ਦੇ ਵਿੱਚ ਮੀਂਹ ਕਿਤੇ ਵੱਧ ਕਿਤੇ ਘੱਟ ਇੱਥੇ ਵੀ ਬਣਿਆ ਰਹੂਗਾ, ਹਾਲਾਂਕਿ ਤਾਪਮਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆ। ਅਤੇ ਡਾਰਵਿਨ ਵੀ ਝਾਤੀ ਮਾਰ ਲੈਂਦੇ ਹਾਂ, ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ ਅਤੇ ਮੀਂਹ ਦੇ ਚਾਂਸ ਕੁਛ ਨਹੀਂ ਆ। 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਇਹ ਸਾਰੇ ਹਫ਼ਤੇ ਦੇ ਵਿੱਚ ਤਾਪਮਾਨ ਜਿਹੜਾ ਉਹ 30-31 ਮੈਕਸੀਮਮ ਰਹਿਣ ਦੇ ਆਸਾਰ ਨੇ, ਅਤੇ ਮੀਂਹ ਦੇ ਚਾਂਸ ਜੇਕਰ ਕਿਤੇ ਨਹੀਂ ਆ ਅਤੇ ਉਹ ਫਿਰ ਡਾਰਵਿਨ ਦੇ ਵਿੱਚ ਨਹੀਂ ਆ, ਬਾਕੀ ਸਾਰੇ ਥਾਵਾਂ ਦੇ ਉੱਤੇ ਇਸ ਹਫ਼ਤੇ ਦੇ ਵਿੱਚ ਮੀਂਹੋ ਮੀਂਹ ਹੋਇਆ ਪਿਆ। ਉਸ ਲਿਹਾਜ਼ ਦੇ ਨਾਲ ਆਪਣੇ ਪਲੈਨ ਕਰਿਓ ਭਾਈ, ਹੁਣ ਮੀਂਹ ਇਹਨਾਂ ਦਿਨਾਂ ਦੇ ਵਿੱਚ ਲੋੜ ਵੀ ਹੁੰਦੀ ਆ, ਅਤੇ ਜਦੋਂ ਮੀਂਹ ਪੈ ਜਾਂਦਾ ਤਾਂ ਫਿਰ ਕਹਿੰਦੇ ਨੇ ਕਿ ਕਲੀਅਰ ਹੋ ਜਾਂਦਾ ਮੌਸਮ, ਜਿਹੜੀ ਸੁੱਕੀ ਠੰਡ ਜਿਹਨੂੰ ਕਹਿੰਦੇ ਆ ਉਹ ਜ਼ਿਆਦਾ ਮਾਰ ਮਾਰਦੀ ਆ, ਸੋ ਸੁੱਕੀ ਠੰਡ ਬਿਮਾਰ ਜ਼ਿਆਦਾ ਕਰਦੀ ਆ। ਸੋ ਇਸ ਕਰਕੇ ਬਿਹਤਰ ਆ ਕਿ ਗਿੱਲੀ ਠੰਡ ਪਵੇ, ਯਾਨੀ ਕਿ ਮੀਂਹ ਵਾਲੀ ਪਵੇ ਤਾਂ ਫਿਰ ਉਹ ਜ਼ਿਆਦਾ ਬਿਹਤਰ ਰਹਿੰਦੀ ਆ। ਸੋ ਇਸ ਗਿੱਲੀ ਠੰਡ ਨੂੰ ਆਓ ਜੀ ਐਂ ਆਖਦੇ। ਅਤੇ ਹਾਂਜੀ ਬਿਲਕੁਲ, ਅਤੇ ਆਪਾਂ ਵੱਧਦੇ ਹਾਂ ਹੁਣ ਟ੍ਰੈਫਿਕ ਵਾਲੇ ਪਾਸੇ ਨੂੰ। ਜੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ। ਸੋ ਫਿਲਹਾਲ ਬੇਨਤੀ ਇਹੋ ਹੀ ਆ ਕਿ ਟ੍ਰੈਫਿਕ ਦੇ ਵਿੱਚ ਜੇਕਰ ਫਸਿਓ ਤਾਂ ਪੇਸ਼ੈਂਸ ਤੁਸੀਂ ਬਣਾਈ ਰੱਖਣਾ, ਕਾਲ ਤੁਸੀਂ ਬਿਲਕੁਲ ਨਹੀਂ ਕਰਨੀ, ਕਿਉਂਕਿ ਕਾਲੀ ਦੇ ਅੱਗੇ ਟੋਏ ਅਤੇ ਕਾਲੀ ਕਿੱਥੋਂ ਇਹ ਕਹਿੰਦੇ ਹੁੰਦੇ ਨੇ ਸਿਆਣੇ, ਅਤੇ ਬਾਕੀ ਗੱਲਾਂ ਸੱਚੀਆਂ ਨੇ। ਕਾਲੀ ਕਰਕੇ ਆਪਾਂ ਕਈ ਵਾਰੀ ਉਲਟਾ ਨੁਕਸਾਨ ਕਰਵਾ ਲੈਂਦੇ ਹਾਂ। 20 ਮਿੰਟ ਪਹਿਲਾਂ ਦੀ ਇੱਕ ਅਪਡੇਟ ਹੈ ਯਾਰਾਵਿਲ ਤੋਂ, ਜਿੱਥੇ ਵੈਸਟ ਗੇਟ ਫਰੀਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਵਾ। ਸੋ ਇਹ ਐਕਸੀਡੈਂਟ ਜਿਹੜਾ ਵੈਸਟ ਗੇਟ ਫਰੀਵੇ ਤੋਂ ਵਿਲੀਅਮ ਸਟਾਊਨ ਰੋਡ ਦੇ ਉੱਤੇ ਹੋਇਆ ਵਾ, ਸਿਟੀ ਬਾਉਂਡ ਵਾਲੇ ਐਗਜ਼ਿਟ 'ਤੇ, ਅਤੇ ਐਮਰਜੈਂਸੀ ਸਰਵਿਸਿਜ਼ ਪਹੁੰਚ ਚੁੱਕੀਆਂ ਨੇ। ਸਪੀਡ ਘਟਾਈ ਗਈ ਇੱਥੇ, ਘਟਾਈ ਕਾਹਦੀ ਗਈ ਆ, ਮਤਲਬ ਘੱਟ ਗਈ ਆ। ਸੋ ਇਹ 20 ਮਿੰਟ ਪਹਿਲਾਂ ਦੀ ਅਪਡੇਟ ਹੈ, ਜੇ ਤੁਹਾਡੇ ਕੋਲ ਕੋਈ ਹੋਰ ਅਪਡੇਟ ਆ ਤਾਂ। ਹਾਂਜੀ ਬਿਲਕੁਲ, ਹੁਣ ਅਪਡੇਟ ਇਹ ਆ ਕਿ ਸਾਰੀਆਂ ਲੇਨਾਂ ਵਾਪਸ ਖੋਲ ਦਿੱਤੀਆਂ ਗਈਆਂ ਨੇ, ਪਰ ਫਿਲਹਾਲ ਹਾਲੇ ਵੀ ਟ੍ਰੈਫਿਕ ਜਿਹੜੀ ਉਹ ਜ਼ਰੂਰ ਬਣੀ ਰਹੂਗੀ। 20 ਮਿੰਟ ਦੀ ਦੇਰੀ ਤੁਹਾਨੂੰ ਲੱਗੂਗੀ ਜੇਕਰ ਇੱਧਰਲੇ ਪਾਸੇ ਨੂੰ ਜਾਣਾ ਤਾਂ। ਇਸ ਤੋਂ ਇਲਾਵਾ ਇੱਕ ਅਪਡੇਟ ਜਿਹੜੀ ਕਰੋਡਨ ਤੋਂ ਸੀ, ਸੋ ਇਹ ਵੀ ਖੋਲ੍ਹ ਦਿੱਤਾ ਗਿਆ ਵਾ ਰਾਹ, ਹੁਣ ਇੱਥੇ ਵੀ ਟ੍ਰੈਫਿਕ ਫਿਲਹਾਲ ਹੌਲੀ ਚੱਲ ਰਹੀ ਆ। ਡੋਰਸੈਟ ਅਤੇ ਹਲਜ਼ ਰੋਡ ਦੇ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ, ਸੋ ਇਸ ਵਜ੍ਹਾ ਦੇ ਕਰਕੇ ਥੋੜ੍ਹੀ ਜਿਹੀ ਇਸ ਇੰਟਰਸੈਕਸ਼ਨ ਦੇ ਉੱਤੇ ਹਾਲੇ ਵੀ ਗਹਿਮੀ ਜੀ ਲੱਗ ਰਹੀ ਹੈ। ਸੋ ਕਾਫੀ ਦੂਰ ਦੂਰ ਤੱਕ ਟ੍ਰੈਫਿਕ ਹੈ। ਇਸੇ ਤਰ੍ਹਾਂ ਦੇ ਨਾਲ ਰਿੰਗਵੁੱਡ ਬਾਈਪਾਸ ਦੇ ਉੱਤੇ ਵੀ 4 ਸ਼ਫੇਰੇ ਲਾਲੋ ਲਾਲ ਹੋਇਆ ਪਿਆ, ਗੱਡੀਆਂ ਵਾ। ਸੋ ਇਸ ਟਾਈਮ ਦੇ ਉੱਤੇ ਇੱਥੇ ਵੀ ਤੁਹਾਨੂੰ ਟ੍ਰੈਫਿਕ ਮਿਲ ਰਹੀ ਹੈ, ਕਿਉਂਕਿ ਮੁਰਿੰਡਾ ਹਾਈਵੇ ਅਤੇ ਵੈਰਨਡਾਈਟ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਵਾ। 2 ਲੇਨਾਂ ਇਸ ਟਾਈਮ ਦੇ ਉੱਤੇ ਖੁੱਲ੍ਹੀਆਂ ਨੇ, ਅਤੇ ਬਾਕੀਆਂ ਦੇ ਵਿੱਚ ਕੰਜੈਸ਼ਨ ਆਪਣੇ ਆਪ ਹੀ ਹੋ ਜਾਣੀ ਸੀ, ਸੋ ਹੋਈ ਆ। ਅਤੇ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਰੱਖਿਓ। ਇੱਧਰ ਵੈਸਟਗੇਟ ਬ੍ਰਿਜ ਦੇ ਉੱਤੇ ਵੀ ਕਾਫੀ ਟ੍ਰੈਫਿਕ ਨਜ਼ਰ ਆ ਰਹੀ ਆ। ਹਾਂਜੀ ਐਕਸੀਡੈਂਟ ਹੋਇਆ ਜੀ ਇੱਥੇ ਵੀ, 40 ਦੀ ਸਪੀਡ ਇੱਥੇ ਵੀ ਚੱਲ ਰਹੀ ਹੈ, ਜਿਹਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗੂਗਾ। ਹਾਂ ਲੇਨਾਂ ਤਾਂ ਸਾਰੀਆਂ ਖੋਲ੍ਹ ਦਿੱਤੀਆਂ ਗਈਆਂ ਨੇ, ਪਰ ਫਿਰ ਵੀ ਟ੍ਰੈਫਿਕ ਜਿਹੜੀ ਹੈ ਇਸ ਟਾਈਮ ਦੇ ਉੱਤੇ 35 to 40 ਮਿੰਟ ਦਾ ਡਿਲੇ ਸ਼ੋਅ ਹੋ ਰਿਹਾ ਵਾ। ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਨਹੀਂ ਵਾਹਵਾ ਜਿਹਾ ਖਿਆਲ ਰੱਖ ਕੇ ਤੁਸੀਂ ਚੱਲਿਓ। ਅਤੇ ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਤੱਕ ਜ਼ਰੂਰ ਸਾਂਝੀ ਕਰ ਦਿਓ। ਇਸ ਤੋਂ ਬਾਅਦ ਜੇ ਆਪਾਂ ਸਿਡਨੀ ਵੱਲ ਚੱਲੀਏ ਤਾਂ ਸਿਡਨੀ ਦੇ ਵਿੱਚ ਵੀ ਟ੍ਰੈਫਿਕ ਹੈ, ਵੀ ਸਵੇਰੇ ਦਾ ਸਮਾਂ ਹੈ ਅਤੇ ਅੱਜ ਟ੍ਰੈਫਿਕ 4 ਸਵੇਰੇ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ। ਪਰ ਬੇਨਤੀ ਇਹੋ ਹੀ ਕਰਾਂਗੇ ਕਿ ਇਸ ਟ੍ਰੈਫਿਕ ਦੇ ਵਿੱਚ ਥੋੜ੍ਹਾ ਜਿਹਾ ਪੇਸ਼ੈਂਸ, ਥੋੜ੍ਹਾ ਨਹੀਂ ਵਾਹਵਾ ਸਾਰਾ ਪੇਸ਼ੈਂਸ ਜਿਹੜਾ ਨਾਲ ਜ਼ਰੂਰ ਲੈ ਕੇ ਚੱਲਿਓ ਤੁਸੀਂ। ਅਤੇ ਅੱਜ ਦੇ ਦਿਨ ਵੈਸੇ ਵੀ ਟ੍ਰੈਫਿਕ ਕਾਫੀ ਜ਼ਿਆਦਾ ਹੋਊਗੀ, ਕਿਉਂਕਿ ਅੱਜ ਦੇ ਦਿਨ ਜਿਹੜੀਆਂ ਫਿਲਹਾਲ ਅਪਡੇਟ ਆ ਰਹੀਆਂ ਨੇ ਸਿਡਨੀ ਦੇ ਵਿੱਚ, ਪਬਲਿਕ ਟਰਾਂਸਪੋਰਟੇਸ਼ਨ ਜਿਹੜੀ ਆ ਉਹਨੂੰ ਥੋੜ੍ਹਾ ਜ਼ਿਆਦਾ ਉਤਸ਼ਾਹ ਦਿੱਤਾ ਜਾਵੇ, ਇੱਦਾਂ ਦੀਆਂ ਹਦਾਇਤਾਂ ਜਾਰੀ ਨੇ ਟਰਾਂਸਪੋਰਟ ਨਿਊ ਸਾਊਥ ਵੇਲ ਦੇ ਵੱਲੋਂ। ਅਤੇ ਕੁਛ ਕੁ ਈਵੈਂਟਸ ਦੇ ਕਰਕੇ ਕਾਫੀ ਜ਼ਿਆਦਾ ਗਹਿਮਾ ਜਿਹੜੀ ਉਹ ਰਹਿਣ ਵਾਲੀ ਹੈ। ਸੋ ਇਹਦੇ ਬਾਰੇ ਹੋਰ ਵਧੇਰੇ ਜਾਣਕਾਰੀ ਜਿਹੜੀ ਆਪਾਂ ਖੋਲ੍ਹ ਕੇ ਵੇਖ ਲੈਂਦੇ ਕੀ ਕਹਿੰਦੀ। ਸੋ ਇਸ ਟਾਈਮ ਦੇ ਉੱਤੇ ਕਈ ਥਾਵਾਂ ਦੇ ਉੱਤੇ ਤਾਂ ਵੇਖੋ ਕੰਮਕਾਰ ਚੱਲ ਰਹੇ ਨੇ, ਇਸ ਵਜ੍ਹਾ ਦੇ ਕਰਕੇ ਟ੍ਰੈਫਿਕ ਆ ਜਿਹਦੇ ਵਿੱਚ ਕਿ ਤੁਹਾਡੀ ਐਪਲੀਕੇਸ਼ਨ ਦੇ ਉੱਤੇ ਆ ਗਏ ਹੋਣਗੇ ਹੁਣ ਤੱਕ, ਜੇਕਰ ਨਹੀਂ ਤਾਂ ਲਾਈਵ ਟ੍ਰੈਫਿਕ ਨਿਊ ਸਾਊਥ ਵੇਲ ਦੀ ਐਪਲੀਕੇਸ਼ਨ 'ਤੇ ਜਾ ਕੇ ਤੁਸੀਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਐਮ ਵਨ ਐਮ ਟੂ ਐਮ ਫੋਰ ਅਤੇ ਐਮ ਸੈਵਨ ਮੋਟਰਵੇ ਦੇ ਉੱਤੇ ਜਿਹੜੇ ਬੋਟਲ ਨੈੱਕ ਨੇ ਉਹ ਪਰੇਸ਼ਾਨੀ ਕਰ ਰਹੇ ਨੇ ਅਤੇ ਨਾਲ ਦੀ ਨਾਲ ਸਿਡਨੀ ਹਾਰਬਰ ਬ੍ਰਿਜ ਅਤੇ ਐਂਜਕ ਬ੍ਰਿਜ ਦੇ ਉੱਤੇ ਜੋ ਸਵੇਰੇ ਸਵੇਰੇ ਦੇ ਸਮੇਂ ਹਾਲਾਤ ਹੁੰਦੇ ਨੇ ਉੱਦਾਂ ਦੇ ਹੀ ਹਾਲਾਤ ਅੱਜ ਵੀ ਤੁਸੀਂ ਆਸ ਲਾ ਸਕਦੇ ਹੋ ਅਤੇ ਯਾਨੀ ਕਿ ਸਮਾਂ ਤੁਹਾਨੂੰ ਵਧੇਰੇ ਲੱਗੂਗਾ ਜੇਕਰ ਤੁਸੀਂ ਨਿਕਲੇ ਹੋ ਘਰੋਂ ਤਾਂ ਸੋ ਜ਼ਰੂਰ ਖਿਆਲ ਕਰ ਲਿਓ ਇੱਕ ਵਾਰੀ ਜ਼ਰੂਰ ਵੇਖ ਲਿਓ ਅਤੇ ਵਧੇਰੇ ਸਮਾਂ ਜ਼ਰੂਰ ਲੈ ਕੇ ਨਿਕਲਿਓ ਅਤੇ ਆਪਾਂ ਵੱਧਦੇ ਹਾਂ ਅੱਗੇ ਫਿਲਹਾਲ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਅਤੇ ਕਰਮ ਕੌਰ ਜੀ ਧੰਨਵਾਦ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਨੇ ਕਿ ਯੈਸਟਰਡੇ ਆਪਾਂ ਡਿਨਰ ਸੀ ਸਾਡਾ ਆਲੂ ਗੋਭੀ ਮਟਰ ਦੀ ਸਬਜ਼ੀ ਵਾਹ ਜੀ ਵਾਹ ਧੰਨਵਾਦ ਫਿਰ ਤਾਂ ਵਧੀ ਹੋਣੀ ਆ ਸਵੇਰੇ ਸਵੇਰੇ ਤੁਸੀਂ ਲਾਓ ਉਹਦੇ ਨਾਲ ਰੋਟੀਆਂ ਲਾਓ ਉਹਦੇ ਨਾਲ ਪਰੌਂਠੇ ਅਤੇ ਨਾਲ ਚਾਹ ਦਾ ਕੱਪ ਅਤੇ ਨਾਲੇ ਬ੍ਰੇਕਫਾਸਟ ਹੋ ਜਾਣਾ ਅਤੇ ਨਾਲੇ ਆ ਜਾਣਾ ਆਨੰਦ ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ ਅਤੇ ਬਾਕੀਆਂ ਨੂੰ ਇੱਕ ਆਈਡੀਆ ਜਿਹਾ ਹੋ ਜਾਂਦਾ ਵੀ ਆਹ ਵੀ ਚੀਜ਼ ਹੈਗੀ ਆ ਵੀ ਜਿਹੜੀ ਆਪਾਂ ਬਣਾ ਸਕਦੇ ਹਾਂ ਮਨ ਸਾਹਿਬ ਸ਼ੁਭ ਸਵੇਰ ਐਡੀਲੇਟ ਤੋਂ ਕਹਿੰਦੇ ਇੱਕ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਧੰਨਵਾਦ ਜੀ ਤੁਹਾਡਾ ਮਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਮੰਡ ਸਾਹਿਬ ਦੀ ਦਿੱਤੀ ਪਿੰਨੀ ਦਾ ਆਪਾਂ ਤਾਂ ਕਰ ਲਿਆ ਸਵੇਰੇ ਸਵੇਰੇ ਬ੍ਰੇਕਫਾਸਟ ਅਤੇ ਆਨੰਦ ਆ ਗਿਆ ਬਹੁਤ ਸ਼ੁਕਰੀਆ ਤੁਹਾਡਾ ਜੀ ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਅੱਜ ਸ਼ੈਪਟਨ ਦੇ ਵਿੱਚ ਵੀ ਧੁੰਦੋ ਧੁੰਦੀ ਹੋਇਆ ਕਿ ਨਹੀਂ ਹੋਇਆ ਭਲਾ ਸੰਜੂ ਜੀ ਦੱਸਿਓ ਹਾਂ ਜੈਰਿਕਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ ਕਹਿੰਦੇ ਕਿ ਸਾਰਿਆਂ ਨੂੰ ਰੱਬ ਤੰਦਰੁਸਤੀ ਦੇਵੇ ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਆ ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਚਾਹ ਕੌਫੀ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਸਾਡੇ ਨਾਲ ਰੋਹਿਤ ਕੁਮਾਰ ਜੀ ਪਾਉਂਦੇ ਨੇ ਸ਼ਾਈਨ ਅਮਿਤ ਪ੍ਰੀਆ ਜੀ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ ਮਨਜੀਤ ਬਟਾਲਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਕਹਿੰਦੇ ਕਿ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਸਭਨਾਂ ਦੇ ਦੁੱਖ ਦੂਰ ਕਰਨ ਅਰਦਾਸਾਂ ਮਨਜ਼ੂਰ ਕਰਨ ਸਭਨਾਂ ਦੀ ਮਿਹਨਤ ਨੂੰ ਫਲ ਲਾਉਣਾ ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ ਇੰਨੀਆਂ ਸੋਹਣੀਆਂ ਪਿਆਰੀਆਂ ਅਰਦਾਸਾਂ ਅੰਮ੍ਰਿਤ ਜੀ ਕਰਦੇ ਨੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਲੱਤਾਂ ਖਿੱਚਣ ਵਾਲੇ ਜਦੋਂ ਤੁਹਾਡੀਆਂ ਲੱਤਾਂ ਦਬਾਉਣ ਲੱਗ ਜਾਣ ਤਾਂ ਸਮਝ ਲਓ ਅਗਲੀ ਵਾਰੀ ਤੁਹਾਡੀ ਗਰਦਨ ਦੀ ਹੈ ਸ਼ੁਭ ਸਵੇਰਾ ਧੰਨਵਾਦ ਤੁਹਾਡਾ ਜਸਵਾਲ ਸਾਹਿਬ ਬਹੁਤ ਸੋਹਣਾ ਜੀ ਸਵੇਰੇ ਸਵੇਰੇ ਦੇ ਸਮੇਂ ਵਿਚਾਰ ਅਤੇ ਸੁਖਦੀਪ ਸਿੰਘ ਘੁੰਮਣ ਜੀ ਇੱਕ ਕਹਾਣੀ ਭੇਜਦੇ ਨੇ ਬਹੁਤ ਮਿਹਰਬਾਨੀ ਜੀ ਤੁਹਾਡੀ ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਸੋਹਣਾ ਜਿਹਾ ਦਿਨ ਰਹੇ ਅਤੇ ਸੁਖਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਸਾਰੇ ਸੁਣਨ ਵਾਲਿਆਂ ਦੇ ਲਈ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੀ ਟੀਮ ਦੇ ਲਈ ਹੈਪੀ ਵਾਲਾ ਮੰਡੇ ਅਤੇ ਲਵਜੋ ਧੁਨਾ ਜੀ ਧੁਨਾ ਜ਼ਿਲ੍ਹੇ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਲਗੂਲਗਾ ਤੋਂ ਅਤੇ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਐਡੀਲੇਟ ਤੋਂ ਕਹਿੰਦੇ ਨੇ ਕਿ ਆਪ ਸਾਹਿਬ ਦਾ ਦਿਨ ਖੁਸ਼ੀਆਂ ਭਰਿਆ ਰਹੇ ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 11 ਤਰੀਕ ਹੋ ਗਈ ਹੈ ਜੇਠ ਦੇ ਮਹੀਨੇ ਦੀ ਅਤੇ ਸੋਮਵਾਰ ਦਾ ਦਿਨ ਅਤੇ 25 ਅਤੇ ਮਈ ਅਤੇ 2026 ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸਾਰੇ ਡਰਾਈਵ ਧਿਆਨ ਦੇ ਨਾਲ ਕਰਿਓ ਕਲਾਈਡ ਨੌਰਥ ਤੋਂ ਭੇਜਦੇ ਨੇ ਮੈਸੇਜ ਰੱਬ ਰਾਖਾ ਜੀ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਸਾਰਿਆਂ ਦਾ ਸੋਹਣਾ ਦਿਨ ਰਹੇ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਜਿਉਂਦੇ ਵਸਦੇ ਰਹੋ ਹੈਪੀ ਵਾਲਾ ਸੋਮਵਾਰ ਅਤੇ ਨਾਲ ਭੇਜਦੇ ਨੇ ਚਾਹ ਕੌਫੀ ਇੱਧਰ ਰਕੇਸ਼ ਕੁਮਾਰ ਜੀ ਪਰਥ ਤੋਂ ਸਾਂਝਾ ਪਾਉਂਦੇ ਨੇ ਅੱਛਾ ਗੁੜਗਾਓਂ ਹਰਿਆਣਾ ਪਹੁੰਚ ਗਏ ਨੇ ਵਾਹ ਜੀ ਵਾਹ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਤੁਹਾਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਰੱਬ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ ਅਤੇ ਬਹੁਤ ਬਹੁਤ ਮਿਹਰਬਾਨੀ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਦੀਪੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ ਅਤੇ ਹਾਂਜੀ ਬਿਲਕੁਲ ਜੀ ਅਤੇ ਤੁਸੀਂ ਜਿਹੜੇ ਇਹ ਕੁਇਜ਼ ਦੇ ਆਨਸਰ ਨੇ ਇਹਨਾਂ ਦਾ ਤੁਸੀਂ ਇੰਤਜ਼ਾਰ ਕਰ ਲਓ ਅਤੇ ਜ਼ਿਆਦਾ ਬਿਹਤਰ ਰਹੇਗਾ ਉਹ ਟੀਮ ਅਲੱਗ ਤੋਂ ਆ ਕੇ ਤੁਹਾਡੇ ਨਾਲ ਸੰਪਰਕ ਕਰ ਲੂਗੀ ਮੈਨੂੰ ਥੋੜ੍ਹਾ ਜਿਹਾ ਨਾ ਇੱਧਰ ਉਲਝਾਓ ਮੈਨੂੰ ਥੋੜ੍ਹਾ ਇੱਧਰ ਧਿਆਨ ਕਰ ਲੈਣ ਦਿਓ ਅਤੇ ਪਰ ਹਾਂ ਇੰਨਾ ਜ਼ਰੂਰ ਹੈ ਬੇਨਤੀ ਵੀ ਤੁਸੀਂ ਜਦੋਂ ਮੈਂ ਪ੍ਰੋਗਰਾਮ ਖਤਮ ਕਰੂੰਗਾ ਉਦੋਂ ਇੱਕ ਵਾਰੀ ਰਿਮਾਇੰਡ ਜ਼ਰੂਰ ਦੇ ਦਿਓ ਧੰਨਵਾਦ ਜੀ ਕਹਿੰਦੇ ਕਿ ਸਾਡੀ ਵੀ ਸਤਿ ਸ਼੍ਰੀ ਅਕਾਲ ਕਬੂਲ ਕਰ ਲਓ ਸਾਡੇ ਵੱਲੋਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹੋ ਸੇਠੀ ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਵੇਰੇ ਸਵੇਰੇ ਦੇ ਸਮੇਂ ਪਿਆਰੇ ਪਿਆਰੇ ਜਿਹੇ ਮੈਸੇਜ ਦੇ ਲਈ ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਆ ਕੇ ਫਿਰ ਅੱਜ ਦੀ ਕਹਾਣੀ ਪੜ੍ਹਦੇ ਹਾਂ ਰੇਡੀਓ ਹਾਂਜੀ 1674
1: सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: मेलबर्न दे साउथ ईस्ट इलाके दे सारे बिल्डर्स ते ब्रिक लेयर्स लई खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन लई आ गए ने ओज लिंटल्स। ओज लिंटल सप्लाई करदे ने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल वी करदे हां। कॉन्टैक्ट 0423-102-900। ईमेल sales@ozlintels.au। किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया जीजे स्टोन मेसन, तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
4: पेंजी की हाल है पेट दर्द दा?
5: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई।
6: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
7: चलदी दा नाम गड्डी, आ ते सुनिया ही होना। तुहाडी गड्डी कोई भी होवे, उनू चलाउन लई ऑल मेजर ब्रांड्स दे टायर्स, अलॉय व्हील्स लई याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 0390-866-55 और विजिट tireforce.com.au।
8: Orbit Homes अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स Orbit Homes अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-280-252।
9: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दाला, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: मेलबर्न दे साउथ ईस्ट इलाके दे सारे बिल्डर्स ते ब्रिक लेयर्स लई खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन लई आ गए ने ओज लिंटल्स। ओज लिंटल सप्लाई करदे ने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल वी करदे हां। कॉन्टैक्ट 0423-102-900। ईमेल sales@ozlintels.au।
8: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया जीजे स्टोन मेसन, तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो
10: 104 Collins Road, Melton.
4: Penji, ki haal hai pith dard da?
5: Jadon da sleep and relax da Indian style room wala gadda kharidya, sab kuch theek hai. Thank you ede bare dassan layi.
6: Hor suno, hun sleep and relax har tarah de gaddiyan de naal bed vi banaunde ne. Sleep and relax da ek store Leverton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax, wake up feeling totally rested. Search us online or call 04 3 4 6 5 4 9 2.

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਜਿਹਨੇ ਅੱਜ ਦਾ ਦਿਨ ਦਿੱਤਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਬਸ ਕੌਰ ਨਾਂ ਰੱਖਿਆ ਸੀ ਉਸਦਾ, ਤੁਸੀਂ ਸੋਚਦੇ ਹੋਗੇ ਇਹ ਕਿੱਦਾਂ ਦਾ ਨਾਂ, ਅਤੇ ਕਹਾਣੀ ਦਾ ਸਿਰਲੇਖ ਵੀ ਇਹੋ ਹੀ ਆ, ਬਸਕਰ ਕੌਰ। ਜਦੋਂ ਮਾਪੇ ਹੋਰ ਨਾਂ ਰੱਖਣਾ ਨਹੀਂ ਨਾ ਚਾਹੁੰਦੇ, ਜਾਂ ਫਿਰ ਹੋਰ ਕੋਈ ਕੌਰ ਨਹੀਂ ਚਾਹੁੰਦੇ, ਹੋਰ ਕੋਈ ਧੀ ਨਹੀਂ ਚਾਹੁੰਦੇ, ਤਾਂ ਮਜਬੂਰੀ 'ਚ ਫਿਰ ਕਈ ਵਾਰ ਇੱਦਾਂ ਦੇ ਨਾਂ ਰੱਖਦੇ ਨੇ। ਪੰਜਾਂ ਧੀਆਂ ਦੇ ਮਗਰੋਂ ਜੋ ਹੋਈ ਸੀ, ਇਸ ਵਾਰ ਸਾਰਿਆਂ ਨੂੰ ਵੱਡੀ ਆਸ ਸੀ ਕਿ ਜਦੋਂ ਉਸਦੀ ਮਾਂ ਜਣੇਪੇ ਦੀਆਂ ਪੀੜਾਂ ਦੇ ਨਾਲ ਜੂਝ ਰਹੀ ਹੋਊਗੀ ਤਾਂ ਨਾਨੀ ਹੱਥ ਜੋੜ ਕੇ ਪਰਮਾਤਮਾ ਅੱਗੇ ਇਸ ਵਾਰ ਰਹਿਮਤ ਕਰਨ ਦੀ ਅਰਦਾਸ ਕਰ ਰਹੀ। ਪਰ ਜਦੋਂ ਛੇਵੀਂ ਵਾਰ ਫਿਰ ਦੁਬਾਰਾ ਧੀ ਆ ਗਈ ਤਾਂ ਨਾਨੀ ਨੇ ਅੱਕ ਕੇ ਕਿਹਾ, ਇਹਦਾ ਨਾਂ ਬਸਕਰ ਕੌਰ ਹੀ ਰੱਖ ਦਿਓ, ਅਤੇ ਨਾ ਹੀ ਮੁੜ ਕੇ ਕਿਸੇ ਨੇ ਬਦਲਣ ਦੀ ਕੋਸ਼ਿਸ਼ ਕੀਤੀ, ਜਿੱਦਾਂ ਉਸੇ ਦੇ ਵਿੱਚ ਹੀ ਸਾਰਿਆਂ ਨੇ ਹਾਮੀ ਭਰ ਦਿੱਤੀ ਹੋਵੇ। ਪਰ ਉਸਦੇ ਹੋਣ ਤੋਂ ਬਾਅਦ ਪਰਮਾਤਮਾ ਨੇ ਸੱਚੀ ਬਸ ਕਰ ਦਿੱਤੀ, ਉਸ ਤੋਂ ਬਾਅਦ ਫਿਰ ਕਦੀ ਕੁੱਖਰ ਹੀ ਨਾ ਹੋਈ। ਨਾਨੀ ਅਤੇ ਦਾਦੀ ਦੋਵੇਂ ਝੁਰਦੀਆਂ ਰਹਿੰਦੀਆਂ। ਨਾਨੀ ਉਹਨੂੰ ਅਕਸਰ ਯਾਖਦੀ, ਤੂੰ ਤਾਂ ਸਾਡੀਆਂ ਆਸਾਂ ਦੇ ਉੱਤੇ ਪਾਣੀ ਫੇਰ ਦਿੱਤਾ, ਪਤਾ ਨਹੀਂ ਕਿਹੜਾ ਨਕਾ ਮੋੜ ਕੇ ਆਈ, ਫਿਰ ਕਦੇ ਮੇਰੀ ਨਹੀਂ ਹੋਈ, ਮਾਂ ਤੇਰੀ ਔੜ ਹੀ ਰਹਿ ਗਈ। ਉਹਨੂੰ ਕੁਛ ਵੀ ਸਮਝ ਨਾ ਆਉਂਦਾ, ਪਰ ਨਿੱਕੀ ਨਿਆਣੀ ਨੂੰ ਕਿੰਨਾ ਕੁ ਸਮਝ ਆਉਣ ਲੱਗ ਪਿਆ ਸੀ। ਉਸਦੇ ਕੋਲ ਜ਼ਰੂਰ ਜਦੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਤਾਂ ਉਹਨੂੰ ਪਤਾ ਲੱਗਦਾ ਮੇਰੇ ਘਰ ਦੇ ਵਿੱਚ ਉਹ ਥਾਂ ਨਹੀਂ ਹੈ, ਪਰ ਉਹ ਉਸ ਗਲਤੀ ਨੂੰ ਦੂਰ ਕਰਨ ਦੇ ਲਈ ਮਾਂ ਬਾਪ ਦੇ ਨਾਲ ਨਾਲ ਰਹਿੰਦੀ, ਛੇਤੀ ਪਿਓ ਦਾ ਬਾਕੀਆਂ ਦੇ ਨਾਲੋਂ ਵੱਧ ਮਿਓ ਇਸ ਧੀ ਦੇ ਨਾਲ ਪੈ ਗਿਆ। ਵੱਡੀਆਂ ਤਿੰਨ ਭੈਣਾਂ ਘਰ ਦਾ ਕੰਮਕਾਰ ਪੂਰੀ ਨਿਪੁੰਨਤਾ ਦੇ ਨਾਲ ਕਰਦੀਆਂ, ਦੂਸਰੀਆਂ ਦੋ ਪੜ੍ਹਾਈ ਲਿਖਾਈ ਦੇ ਵਿੱਚ ਪੂਰੀਆਂ ਨਿਪੁੰਨ, ਅਤੇ ਬਸਕਰ ਕੌਰ ਉਹ ਪੜ੍ਹਾਈ ਦੇ ਨਾਲ ਨਾਲ ਪਿਓ ਦੇ ਨਾਲ ਹੁਣ ਖੇਤਾਂ 'ਚ ਵੀ ਜਾਣ ਲੱਗ ਪਈ। ਸ਼ਾਇਦ ਉਹ ਵੀਰ ਨਹੀਂ ਸੀ ਨਾ ਲਿਆ ਸਕੀ, ਇਸ ਕਰਕੇ ਉਹਦੀ ਭਰਪਾਈ ਕਰਨਾ ਚਾਹੁੰਦੀ ਸੀ। ਮੋਹ ਖੁਰੀ ਇੰਨੀ ਕਿ ਤਾਏ ਦੇ ਪੁੱਤ ਵੀ ਭੈਣ ਦਾ ਪੂਰਾ ਸਾਥ ਦਿੰਦੇ, ਸੋਹਣੀ ਸੁਨੱਖੀ ਵੀ ਰੱਜ ਕੇ, ਇੱਦਾਂ ਕਹਿ ਲਓ ਕਿ ਦੂਜੀਆਂ ਨਾਲੋਂ ਰਤਾ ਵੱਧਦੀ ਸੀ। ਦਾਦੀ ਅਕਸਰ ਹੀ ਖਿੱਚ ਕੇ ਆਖਦੀ, ਰੱਬ ਤਾਂ ਤੇਰੇ ਉੱਤੇ ਦੂਜਿਆਂ ਨਾਲੋਂ ਵੀ ਇੱਕ ਵਾਰ ਵੱਧ ਹੀ ਦਿੰਦਾ। ਦਿਨੋਂ ਦਿਨ ਕਦੋਂ ਵੱਧਦੀ ਗਈ ਪਤਾ ਹੀ ਨਹੀਂ ਲੱਗਾ, ਇੱਕ ਇੱਕ ਕਰਕੇ ਸਾਰੀਆਂ ਭੈਣਾਂ ਵੀ ਆਈਆਂ ਗਈਆਂ, ਅਤੇ ਉਹ ਮਾਂ ਦੇ ਨਾਲ ਹੁਣ ਚੁੱਲ੍ਹਾ ਚੌਂਕਾ ਵੀ ਕਰਨ ਲੱਗ ਪਈ। ਫਿਰ ਇੱਕ ਦਿਨ ਭੂਆ ਦੇ ਮੁੰਡੇ ਦੇ ਵਿਆਹ ਦੇ ਵਿੱਚ ਜਦੋਂ ਜਗਤਾਰ ਸਿੰਘ ਦੀ ਨਜ਼ਰ ਪਈ ਤਾਂ ਦੋਵਾਂ ਧਿਰਾਂ ਨੇ ਆਪਸ ਦੇ ਵਿੱਚ ਹੀ ਕਿਤੇ ਪੱਕ ਠੱਕ ਕਰ ਲਈ। ਜਦੋਂ ਉਹਨੂੰ ਇਹਦੀ ਪਿਣਕ ਪਈ ਤਾਂ ਉਹਨੇ ਵੱਡੀ ਭੈਣ ਹੱਥ ਸੁਨੇਹਾ ਕੱਲਿਆ, ਕਹਿਣ ਲੱਗੀ, ਹੋ ਸਕਦਾ ਤਾਂ ਜਗਤਾਰ ਨੂੰ ਕਹਿ ਦਿਓ, ਸਾਫ਼ ਅਤੇ ਸਪੱਸ਼ਟ ਸ਼ਬਦਾਂ ਦੇ ਵਿੱਚ, ਪੰਜ ਭੈਣਾਂ ਦੇ ਮਗਰੋਂ ਮੈਂ ਇਕੱਲੀ ਆਸ ਹਾਂ ਆਪਣੇ ਮਾਂ ਪਿਓ ਦੀ, ਉਹ ਮੈਨੂੰ ਪੁੱਤਾਂ ਵਾਂਗ ਸਮਝਦੇ ਨੇ ਅਤੇ ਮੈਂ ਉਹਨਾਂ ਨੂੰ ਪੁੱਤਾਂ ਵਾਂਗ ਬਣ ਕੇ ਵਿਖਾਇਆ, ਹੁਣ ਮੈਂ ਉਹਨਾਂ ਦਾ ਬੁਢਾਪਾ ਨਹੀਂ ਰੋਲਣਾ ਚਾਹੁੰਦੀ, ਮੁੱਕਦੀ ਗੱਲ ਮੈਂ ਛੱਡ ਕੇ ਨਹੀਂ ਜਾਣਾ, ਵਿਆਹ ਚਾਹੇ ਮੇਰਾ ਹੋਵੇ ਚਾਹੇ ਮੇਰਾ ਨਾ ਹੋਵੇ, ਅਤੇ ਜੇ ਉਹਨੇ ਵਿਆਹ ਕਰਾਉਣਾ ਤਾਂ ਫਿਰ ਮੇਰੀ ਸ਼ਰਤ 'ਤੇ ਹੋਊਗਾ। ਉਹ ਆ ਕੇ ਇੱਥੇ ਸਾਡੇ ਘਰ ਦੇ ਵਿੱਚ ਰਹੇ ਤਾਂ ਫਿਰ ਮੈਂ ਵਿਆਹ ਦੇ ਲਈ ਤਿਆਰ ਹਾਂ। ਮੁਸ਼ਕਲਾਂ ਤਾਂ ਬਹੁਤ ਆਈਆਂ, ਪਰ ਆਖਰ ਜਗਤਾਰ ਸਿੰਘ ਨੇ ਬਸ ਕੌਰ ਦੇ ਨਾਲ ਵਿਆਹ ਕਰਵਾ ਲਿਆ, ਉਹ ਵੀ ਉਹਦੀਆਂ ਸ਼ਰਤਾਂ ਦੇ ਉੱਤੇ, ਅਤੇ ਆ ਕੇ ਉਹਨਾਂ ਦੇ ਘਰ ਰਹਿਣ ਲੱਗ ਪਿਆ। ਬਸ ਕੌਰ ਨੇ ਹੁਣ
ਆਪਣੇ ਮਾਂ ਪਿਓ ਨੂੰ ਰਾਜੇ ਬਣਾ ਕੇ ਰੱਖਿਆ। ਘਰਵਾਲੇ ਅਤੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ ਅਤੇ ਅਕਸਰ ਪਿੰਡ ਦੇ ਵਿੱਚ ਹੁਣ ਪੁੱਤਾਂ ਵਾਲੇ ਵੀ ਵੇਖ ਕੇ ਆਖ ਦਿੰਦੇ ਨੇ ਧੀ ਪੁੱਤ ਹੋਵੇ ਤਾਂ ਬਸ ਕੌਰ ਵਰਗਾ। ਦਾਦੀ ਅਤੇ ਨਾਨੀ ਨੇ ਉਹਨਾਂ ਨੇ ਤਾਂ ਸ਼ਾਇਦ ਕੁਛ ਵੇਖਿਆ ਹੀ ਨਹੀਂ, ਜਿੰਨਾ ਕੁ ਵੇਖਿਆ ਉਹਨੇ ਨਾ ਕਿਹੜੀ ਉਹਨਾਂ ਦੀ ਤਸੱਲੀ ਹੋ ਗਈ। ਪਰ ਜੇਕਰ ਕਿਤੇ ਕੋਈ ਸਵਰਗ ਹੈ ਤਾਂ ਉੱਥੇ ਬੈਠੀਆਂ ਜ਼ਰੂਰ ਨਾਚ ਕਰਦੀਆਂ ਹੋਣਗੀਆਂ, ਜ਼ਰੂਰ ਵੇਂਦੀਆਂ ਹੋਣਗੀਆਂ, ਜੋ ਬਸ ਕਰ ਕੌਰ ਨੇ ਕੀਤਾ। ਬਾਕੀ ਦੁੱਖ ਸੁੱਖ ਤਾਂ ਸਾਰੇ ਕਰਮਾਂ ਦੇ ਹੁੰਦੇ ਨੇ। ਪੁੱਤ ਜਾਂ ਧੀਆਂ ਕਦੇ ਵੀ ਚੰਗੇ, ਕਦੇ ਵੀ ਚੰਗੇ ਬੁਢਾਪੇ ਦੀ ਕੁੰਜੀ ਨਹੀਂ ਹੋ ਸਕਦੇ। ਇਹਦਾ ਕਿਸੇ ਦੇ ਮਨ ਮਿਹਰ ਪਵੇ ਜਾਂ ਫਿਰ ਤੁਹਾਡਾ ਪਾਲਣ ਪੋਸ਼ਣ, ਫਿਰ ਜਾ ਕੇ ਕਿਤੇ ਬੁਢਾਪੇ ਦੇ ਵਿੱਚ ਤੁਹਾਡਾ ਕੋਈ ਆਸਰਾ ਬਣਦਾ। ਨਹੀਂ ਤਾਂ ਇਹ ਕੋਈ ਮੋਹਰ ਥੋੜ੍ਹੀ ਲੱਗੀ ਆ ਕਿ ਪੁੱਤ ਨੇ ਤੁਹਾਡਾ ਜ਼ਿਆਦਾ ਆਸਰਾ ਬਣਨਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਬਰਾੜ, ਹਰਪ੍ਰੀਤ ਬਰਾੜ ਬਰਾੜ ਸਿੱਧੂ ਹੋਰਾਂ ਨੇ, ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ ਅੱਜ ਦੀ ਇਹ ਕਹਾਣੀ। ਧੀਆਂ ਦੇ ਨਾਂ ਜਗਦੀ ਚੱਲ ਰਹੀਆਂ ਰਵਾਇਤਾਂ ਦੇ ਬਿਲਕੁਲ ਉਲਟ ਜਾ ਕੇ ਲਿਖੀ ਇਹ ਕਹਾਣੀ। ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਓਨੇ ਪਾੜੇ ਨਹੀਂ ਰਹਿ ਗਏ ਜਿੰਨੇ ਪਹਿਲਾਂ ਹੁੰਦੇ ਸੀ, ਪਰ ਫਿਰ ਵੀ ਜਿੱਥੇ ਵੀ ਕਿਤੇ ਮੌਜੂਦ ਨੇ ਕੋਸ਼ਿਸ਼ ਕਰੀਏ ਆਪਾਂ ਇਹਨਾਂ ਪਾੜਿਆਂ ਨੂੰ ਮਿਟਾਉਣ ਦੀ। ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕੋਈ ਫਰਕ ਨਹੀਂ ਪੈਂਦਾ, ਧੀ ਵੀ ਪੁੱਤਾਂ ਦਾ ਫਰਜ਼ ਅਦਾ ਕਰਦੀ ਹੈ ਅਤੇ ਪੁੱਤ ਵੀ ਧੀਆਂ ਦਾ ਫਰਜ਼ ਅਦਾ ਕਰਦੇ ਨੇ। ਪੁੱਤ ਵੀ ਘਰ ਦੇ ਵਿੱਚ ਮਾਂ ਦਾ ਹੱਥ ਵੰਡਾ ਦਿੰਦੇ ਨੇ ਅਤੇ ਧੀਆਂ ਵੀ ਪੁੱਤਾਂ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਜਾਂਦੀਆਂ। ਅੱਜ ਦੇ ਸਮੇਂ ਦੇ ਵਿੱਚ ਤਾਂ ਕੋਸ਼ਿਸ਼ ਇਹ ਕਰਨ ਦੀ ਲੋੜ ਹੈ ਕਿ ਜੋ ਵੀ ਰੱਬ ਨੇ ਦਿੱਤਾ ਉਹਦਾ ਸ਼ੁਕਰ ਅਦਾ ਕਰੀਏ। ਧੀ ਪੁੱਤ ਰਾਜੀ ਬਾਜੀ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਮਾਂ ਪਿਓ ਦੇ ਆਗਿਆਕਾਰ ਰਹਿਣ, ਕਮਿਊਨਿਟੀ ਦਾ ਭਾਈਚਾਰੇ ਦਾ ਨਾਂ ਰੋਸ਼ਨ ਕਰਨ, ਜੱਗ ਦੇ ਵਿੱਚੋਂ ਸੋਭਾ ਖੱਟਣ, ਬਸ ਇੰਨੀ ਕੁ ਮੰਗ ਹੋਵੇ। ਬਾਕੀ ਤਾਂ ਉਹਦੇ ਹੱਥ, ਜੋ ਉਹਨੇ ਦੇਣਾ ਉਹਨੇ ਸੱਤ ਵਾਲ ਭੰਨ ਕੇ ਵੀ ਦੇ ਦੇਣਾ, ਜੋ ਉਹਨੇ ਨਹੀਂ ਦੇਣਾ ਉਹ ਦੇ ਕੇ ਵੀ ਖੋਲਣਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: मारे गए। दोबारा देर हो गई। गड्डी चलाउण विचों तनाव नूं बाहर कढो अते घरों पहला ही तुर पाओ। जे तुसी गति सीमा तों तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस गुआ सकते हो। TSC वल्लों सुनेहा, हर किसे वास्ते सुरक्षित तरीके नाल गड्डी चलाओ।
1: चलदी दा नाम गड्डी आते सुनिया ही होना। ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 03908-6655 और विजिट tireforce.com.au।
2: सोना चाहिदा,
3: भरोसा चाहिदा,
2: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 04935360042।
0: विश्व पद्धर ते तेल दी घाट सानू सब नू प्रभावित कर रही है। सरकार कोल एक राष्ट्रीय तेल सुरक्षा योजना है अते असी इस वेले दूजे पद्धर ते हां। अपनी कार दी घट अते वधेरे कुशलता नाल वरतों ट्रक ड्राइवरां, किसानां अते जरूरी सेवावां लई तेल बचाउण विच मदद करदी है। हर छोटी कोशिश मददगार है। fuelplan.gov.au/punjabi ते जाओ। ऑस्ट्रेलिया सरकार कैनबरा वालों जारी।
4: यार तू इत्थे इन्नी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजास, PR, US विजिटर वीजा अते होर भी कई माइग्रेशन सर्विसेज प्रोवाइड करदे ने।
4: नंबर ता दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो immigration.com.au।
4: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
7: हमारी लव स्टोरी तो लेजेंडरी बन गई।
8: लेजेंडरी लव स्टोरीज की ही तो एंडिंग ट्रेजिक होती है।
9: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
10: Chand Mera Dil, Chand Mera Dil.
11: Ready, set, go! Chadston Ford, Dandenong Road ते तुहानो उड़ीक रहा है। Ford Ranger, Ranger Super Duty. Everest ते सदाबहार Mustang, brand new demo ते quality pre-owned vehicles, trade-in अते finance options भी available. आओ ते अपनी नवी Ford दा test drive करो, business fleet लाई गल करो, vehicle experts, Tim Forbes या कोरी नाल, radio हांजी दे हवाले नाल पाओ, 3 साल दी free service. Chadston Ford, ready, set, Ford.
12: If you can understand when I start Punjabi vich bolna, ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। Authorized by the Victorian Government, Melbourne.
13: Melbourne de South East ilake de sare builders te bricklayers layers layi khush khabri. Tuhadi har building de structure di ik majboot neev ate damdar pehchan dein layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. Assi kara de vich steel fabrication supply ate install vi karde ha. Contact 0423-102-900. Email sales@ozlintels.au.
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
14: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ
3: ਅੱਜ ਵੀ ਨਹੀਂ ਬਣਿਆ।
14: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
14: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
15: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
16: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
17: Authorized by the Victorian Government, Melbourne.

0: मारे गए। दोबारा देर हो गई। गड्डी चलाउण विच्चों तनाव नूं बाहर कढो अते घरों पहला ही तुर पाओ। जे तुसी गति सीमा तों तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस गुआ सकते हो। TSC वल्लों सुनेहा, हर किसे वास्ते सुरक्षित तरीके नाल गड्डी चलाओ।
1: चलदी दा नाम गड्डी, आ ते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिना को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
2: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਕਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਵੀਕਐਂਡ ਦਾ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਲਾਫਟਰ ਥੈਰੇਪੀ ਦੇ ਵਿੱਚ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਦੇ ਹਾਂ, ਬੁਝਾਰਤਾਂ ਸੁਣਦੇ ਹਾਂ, ਬੋਲੀਆਂ ਸੁਣਦੇ ਹਾਂ ਅਤੇ ਹੱਸਦੇ ਹਾਂ। ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
3: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ ਹਸਣ ਹਸਾਉਣ ਦਾ ਮੌਕਾ ਆ ਗਿਆ ਅਤੇ ਆਪਾਂ ਸ਼ੁਰੂਆਤ ਕਰਦੇ ਹਾਂ ਬੱਚਿਆਂ ਦੇ ਨਾਲ ਗੱਲਬਾਤ ਕਰਕੇ, ਕਰਦੇ ਹਾਂ ਦਿਨ ਦੀ ਸੋਹਣੀ ਸ਼ੁਰੂਆਤ। ਅਤੇ ਆਓ ਚਲੋ ਰਲ ਮਿਲ ਕੇ ਹੱਸਦੇ ਹਾਂ ਬੱਚਿਆਂ ਦੇ ਨਾਲ।
2: ਚਲੋ ਜੀ ਹੱਸਦੇ ਹਾਂ ਅਤੇ ਮਾਫ਼ੀ ਚਾਹੁੰਦੇ ਹਾਂ, ਅੱਜ ਥੋੜ੍ਹੀ ਜਿਹੀ ਦੇਰੀ ਦੇ ਲਈ ਸਾਡੇ ਕੰਪਿਊਟਰ ਦੀ ਜਿਹੜੀ ਥੋੜ੍ਹੀ ਜਿਹੀ ਖਰਾਬੀ ਦੇ ਕਰਕੇ ਆਪਾਂ ਅੱਜ ਥੋੜ੍ਹਾ ਜਿਹਾ ਦੇਰ ਦੇ ਨਾਲ ਤੁਹਾਡੇ ਨਾਲ ਲਾਫਟਰ ਥੈਰੇਪੀ ਸ਼ੁਰੂ ਕਰ ਪਾਏ ਹਾਂ। ਅਤੇ ਆਓ ਫਿਰ ਭੱਜ ਭੱਜ ਕੇ ਆਪਾਂ ਰਲਦੇ ਹਾਂ ਨਾਲ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਨੇ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਮੰਨਤ?
4: ਠੀਕ
2: ਹੋ? ਆਪਾਂ ਵੀ ਠੀਕ ਹਾਂ,
3: ਵਧੀਆ ਵਧੀਆ।
2: ਤੁਹਾਡਾ ਕਿੱਦਾਂ ਰਿਹਾ ਵੀਕਐਂਡ?
3: ਹਾਂ, ਕੀ ਕੀਤਾ ਵੀਕਐਂਡ?
2: ਘਰ ਰੋਟੀ ਨੀ ਬਣਾਉਣੀ ਪਈ, ਵਧੀਆ ਹੋ ਗਿਆ।
3: ਪਕੌੜੇ ਖਾਦੇ?
2: ਹਾਂ, ਕਾਹਦੇ ਕਰਕੇ? ਫਿਰ
4: ਸਾਨੂੰ ਹੰਗਰੀ ਜੈਕਸ ਦਾ ਵੈਜੀ ਵੋਪਰ ਮਿਲ ਗਿਆ।
2: ਹਾਂ, ਅੱਛਾ,
3: ਲੰਗਰ ਦੇ ਵਿੱਚ,
2: ਤਾਂ ਕਰਕੇ ਵਧੀਆ ਹੋ ਗਿਆ।
4: ਲੰਗਰ ਦੇ ਵਿੱਚ ਨਹੀਂ, ਘਰੇ ਆਉਂਦੇ ਹੋਇਆ ਤੋਂ ਕੱਲ।
2: ਅੱਛਾ, ਤਾਂ ਕਰਕੇ ਵਧੀਆ ਹੋ ਗਿਆ।
3: ਸੱਚੀ ਗੱਲ ਕੀ ਹੈ,
2: ਅਸਲੀ ਗੱਲ ਕੀ ਹੋਈ ਹੈ, ਦੱਸ ਦਿੰਦੀ ਹੁੰਦੀ ਮੰਨਤ? ਉਦਾਂ
4: ਵੀਕਐਂਡ ਦੇ ਤਾਂ ਇਹੀ ਦੋ ਚੀਜ਼ਾਂ ਸੀਗੀਆਂ ਜਿਹੜੀਆਂ ਜਿਹਨੇ ਬੈਸਟ ਕੀਤਾ। ਪਰ ਅੱਜ ਪਤਾ ਕੀ ਹੋ ਰਿਹਾ, ਜਿਹੜੀ ਮੇਰੀ ਸਹੇਲੀ ਸੋਇਆ ਵਾ, ਉਹ ਅੱਜ ਪਹਿਲੀ ਵਾਰ ਮੈਥੋਂ ਬਿਆਰਲੀ ਚੱਲੀ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਸੀਗੇ, ਉਧਰ ਸਕੂਲ ਵੱਲ ਨੂੰ ਮੁੜ ਗਈ ਸੀ।
2: ਅੱਛਾ,
3: ਤੁਸੀਂ ਦੂਰੋਂ ਉਹਦੀ ਗੱਡੀ ਵੀ ਪਹਿਚਾਣ ਲਈ ਹੈ?
4: ਹਾਂਜੀ, ਉਹਦੇ ਪਹਿਲੇ ਤਿੰਨ ਅੱਖਰ ਮੈਨੂੰ ਪਤਾ, ਪਰ ਉਹ ਮੈਂ ਦੱਸਣੇ ਨਹੀਂ ਹੈਗੇ।
2: ਦੱਸਣੇ ਕਿਉਂ ਨਹੀਂ ਹੈ?
3: ਪ੍ਰਾਈਵੇਸੀ ਮੈਟਰਸ ਹੈ,
2: ਦੱਸਣੇ ਕਿਉਂ ਨਹੀਂ ਹੈ?
4: ਕਿਉਂਕਿ ਪਬਲਿਕ
2: ਹਾਏ,
4: ਪਰ ਤੈਨੂੰ ਪ੍ਰਾਈਵੇਟਲੀ ਦੱਸ ਸਕਦੀ ਜੇ ਤੁਸੀਂ ਚਾਹੁੰਦੇ
2: ਹੋ ਤਾਂ। ਅੱਛਾ, ਦੱਸ ਦੋ ਫਿਰ, ਪ੍ਰਾਈਵੇਟਲੀ ਦੱਸ ਦੋ। ਕੀ ਲਿਆ ਫਿਰ?
3: ਐ ਨੀ ਪ੍ਰਧਾਨ ਕੌਰ,
4: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
2: ਹਾਂਜੀ,
4: ਕਦੇ ਆਇਆ ਕਰੋ ਕਦੇ ਜਾਇਆ ਕਰੋ, ਪੱਤੇ ਤੋੜ ਤੋੜ ਸੀਟੀਆਂ ਵਜਾਇਆ
2: ਕਰੋ, ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ, ਬਲ ਬਲ ਬਲ ਬਲ ਬਲੇ ਹੈ। ਠੰਡ ਨਾ ਤੇ ਫੂਫੂ ਖਰਾਬ ਹੋਏ ਪਏ ਆ ਮੰਨਤ,
3: ਫੂਫੂ ਖੋ ਖੋ ਦੇ ਵਿੱਚ ਬਦਲੇ
2: ਹੈ ਮੰਨਤ। ਠੰਡ ਨਾਲ ਤੇ ਫੂਫੂ ਹੀ ਖਰਾਬ ਹੋ ਜਾਂਦੇ ਆ।
4: ਹਾਂਜੀ
3: ਹਾਂਜੀ,
2: ਕਿੱਥੇ ਫਤਿਹ? ਪਰ ਓਦਾਂ ਫਤਿਹ ਇੱਕ ਗੱਲ ਹੈਗੀ, ਪਿੱਛੇ ਨਾ ਪਿੱਛੇ ਸਰਦਾਰ ਬਣ ਕੇ ਬਹਿਦਾ ਐ ਟੌਰ ਨਾ ਵੱਡੀ ਸੀਟ ਦੇ ਉੱਤੇ, ਪਿੱਛੇ ਦਾ ਵੀ ਆਪਣੇ ਮਜ਼ਾ ਹੈ ਹਨਾ। ਫਿਰ ਮਿਣਕੇ ਤੇ ਪਾਪਾ ਨੂੰ ਦੱਸੋ ਨਾ ਫਿਰ।
3: ਅੱਛਾ
2: ਨਹੀਂ ਯਾਰ, ਕੋਈ ਹੋਣੀ ਆ ਕਮੀ ਪੇਸ਼ੀ ਤਾਂ ਹੀ ਪਾਪਾ ਪਾਉਂਦੇ ਆ। ਚੱਲ ਮੈਂ ਨੈਕਸਟ ਟਾਈਮ ਨਾ ਨਾਲ ਫੀਤਾ ਲੈ ਕੇ ਆਊਂਗਾ, ਫਿਰ ਤੈਨੂੰ ਮਿਲੂੰਗਾ ਤੇ ਫਿਰ ਪਾਪਾ ਨੂੰ ਦੱਸ ਦਾਂਗੇ ਆਪਾਂ।
4: ਨਹੀਂ ਉਹਦੀ ਲਿਖਿਆ ਇੱਕ ਤੇ ਲਿਖਿਆ ਸ਼ੋਲਡਰਸ ਮਸਟ ਬੀ ਅਬਵ ਦਿਸ ਲਾਈਨ ਤੇ ਇੱਕ ਦਾ ਲਿਖਿਆ ਵਾ ਸ਼ੋਲਡਰਸ ਮਸਟ ਬੀ ਬਿਲੋ ਦੀ ਲਾਈਨ, ਮੇਰੇ ਬਿਲੋ ਦੀ ਲਾਈਨ ਤੋਂ ਉੱਪਰ ਆ।
2: ਅੱਛਾ
4: ਸੌਰੀ ਹੋ ਗਈ।
2: ਚੱਲ ਕੋਈ ਨੀ, ਫਿਰ ਪਾਪਾ ਨੂੰ ਮੈਂ ਫੋਨ ਕਰੂੰਗਾ ਅੱਜ। ਪਾਪਾ ਨੂੰ ਕਰੀ ਹਾਂ ਗਜ਼ਿਲੀਅਨ ਫਾਈਨ ਭਲਾ।
3: ਵਕਤ ਬਦਲ ਗਿਆ, ਜਜ਼ਬਾਤ ਬਦਲ ਗਏ। ਲੈ ਲਓ
2: ਕਾਹਦੇ ਲਈ,
3: ਅਸੀਂ ਤੇ ਖੁਸ਼ ਹੁੰਦੇ ਸੀਗੇ ਕਿ ਅੱਜ ਸਾਨੂੰ ਨਹੀਂ
4: ਪਿਆ।
2: ਪਾਪਾ ਨੂੰ ਫਿਰ ਸਾਰੇ ਕਾਨੂੰਨ ਲਿਖ ਕੇ ਭੇਜੂਗਾ ਵੀ ਇਹਨੂੰ ਪਿੱਛੇ ਰਹਿਣ ਦੋ ਵਾਲੇ ਥੋੜਾ ਚਿਰ।
4: ਮੈਂ
3: ਕੀ ਵਿਗਾੜਿਆ ਬਈ,
2: ਰਹਿਣ ਦੇ ਵਿਚਾਰੀ ਨੇ।
3: ਮੈਂ ਤੇ ਆਪ ਬੂਸਟਰ ਸੀਟ ਲਾ ਕੇ ਗੱਡੀ ਚਲਾਉਂਦੀ ਹਾਂ।
2: ਆਪਾਂ ਫਤਿਹ ਥੋੜੀਆਂ ਰੈਫਰੈਂਸਾਂ ਇਕੱਠੀਆਂ ਕਰਕੇ ਦਿੰਨੇ ਆ ਯਾਰ, ਹਨਾ, ਫਿਰ ਤੂੰ ਪਾਪਾ ਨੂੰ ਵਿਖਾਈ। ਠੀਕ ਹੈ, ਚਲੋ ਕੀ ਸੁਣਾਓਗੇ ਫਿਰ?
4: ਅੱਜ ਮੈਂ ਸੁਣਾਉਂਗਾ ਅਕਬਰ ਹਜ਼ਾਰ ਤੋਂ।
2: ਹਾਂਜੀ
3: ਓਕੇ।
4: ਨਾ ਉਹਦੇ ਹੱਥ ਤੇ ਨਾ ਉਹਦੇ ਪੈਰ, ਫਿਰ ਵੀ ਸਿਰ ਦੇ ਤੁਰਦਾ ਹੀ ਰਹਿੰਦਾ।
2: ਅੱਛਾ, ਨਾ ਹੱਥ ਨਾ ਪੈਰ, ਫਿਰ ਵੀ ਸਾਰਾ ਦਿਨ ਤੁਰਦਾ ਰਹਿੰਦਾ।
4: ਹਾਂਜੀ
2: ਓਕੇ। ਇਹ ਕੌਣ ਹੈ? ਫੁੱਟਬਾਲ?
4: ਇੱਕ ਜੀ ਦੱਸਦਾ ਵੀ ਇਹ ਨਹੀਂ ਹੋ ਸਕਦਾ, ਕਲੌਕ, ਕਿਉਂਕਿ ਕਲੌਕ ਦੇ ਹੱਥ ਹੁੰਦੇ ਆ।
2: ਅੱਛਾ, ਕਲੌਕ ਦੇ ਹੱਥ ਹੁੰਦੇ
4: ਆ।
3: ਓਕੇ
4: ਯਾ, ਨਾ ਹੱਥ ਨਾ ਪੈਰ, ਫਿਰ ਵੀ ਸਾਰਾ ਦਿਨ ਤੁਰਦਾ ਰਹਿੰਦਾ।
2: ਸਾਰਾ ਦਿਨ ਤੁਰਦਾ ਰਹਿੰਦਾ, ਪੱਕੀ ਗੱਲ ਹੈ? ਕਦੀ ਨੀ ਖਲੋਂਦਾ? ਕਦੀ ਨੀ ਖਲੋਂਦਾ? ਅੱਛਾ ਚੱਲ, ਹਾਰ ਗਏ ਫਿਰ ਆਪਾਂ।
4: ਖੜ ਵੀ ਜਾਂਦਾ ਵਾ?
2: ਆ ਖੜ ਵੀ ਜਾਂਦਾ ਵਾ?
3: ਪਾਣੀ
4: ਨਾ?
3: ਨਹੀਂ,
2: ਨਹੀਂ, ਕਦੀ ਖੜ ਵੀ ਜਾਂਦਾ, ਕਦੀ ਤੁਰ ਵੀ ਪੈਂਦਾ। ਚੱਲ ਆਪਾਂ ਹਾਰ ਗਏ ਯਾਰ।
4: ਠੀਕ ਆ, ਆਨਸਰ ਸੀਗਾ ਟਾਇਰ ਗੱਡੀ ਦਾ।
2: ਬਜ਼ਾਰ ਤੋਂ ਬਣਾਉਣ ਦੇ ਲਈ ਤੈਨੂੰ ਗਜ਼ਿਲੀਅਨ ਗਜ਼ਿਲੀਅਨ ਫਾਈਨ।
4: ਆਪ ਨੀ ਬਣਾਏ
2: ਲੋਕਾਂ ਨੂੰ ਸੁਣਨੀ ਨੀ ਦਿੱਤੀ ਆ ਗੱਲ। Thank you, Fateh.
3: Thank you. Have a nice day.
4: Thank you. Have a nice day. Bye.
3: Bye-bye.
2: Thank you. Thank you. Fine. Valeo. Swere swere karjai karan valeo. Thank you. Teh, sasrikal tusi on air ho. Shreya, us to baad to adi bari. Sasrikal teh.
4: Sasrikal. Toji, sasrikal. I think you.
2: ਸਤਿ ਸ੍ਰੀ ਅਕਾਲ ਤੇਗ ਜੀ, ਕੀ ਹਾਲ ਹੈ?
4: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
2: ਸਾਡਾ ਵੀ ਠੀਕ ਹੈ। ਕੀ ਕਰਦੇ ਹੋ?
4: ਮੈਂ ਸਕੂਲੇ ਜਾਣ ਲੱਗੀ ਸੀ।
2: ਓਕੇ, ਸਕੂਲੇ ਜਾਣ ਲੱਗੀ ਸੀ। ਓਕੇ, ਕੀ ਸੁਣਾ ਕੇ ਜਾਓਗੇ ਸਕੂਲ?
4: ਬਾਤ।
2: ਓਕੇ,
3: ਹਾਂਜੀ।
4: ਅਸਮਾਨ ਨੂੰ ਦਿਗਿਆ ਬੱਕਰਾ, ਉਹਦੇ ਮੂੰਹ ਚ ਦਿਗਿਆ ਲਾਲ, ਲਚਿੰਦ ਫਾੜ ਕੇ ਦੇਖਿਆ ਸ਼ਕਤੀ ਉੱਚੇ ਬਾਲ।
2: ਫੇਰ ਇੱਕ ਵਾਰੀ ਦੱਸੋ। ਅਸਮਾਨੋਂ ਡਿੱਗਿਆ ਬੱਕਰਾ,
4: ਉਹਦੇ ਮੂੰਹ ਚ ਡਿੱਗੀ ਲਾਲ, ਲਚਿੰਦ ਫਾੜ ਕੇ ਦੇਖਿਆ ਸ਼ਕਤੀ ਉੱਤੇ ਬਾਲ।
2: ਚਿੱਟ ਫੜ ਕੇ ਵੇਖਿਆ ਤੇ ਛਾਤੀ ਉੱਤੇ ਵਾਲ, ਇਹ ਨਾਰੀਅਲ ਵਰਗਾ ਲੱਗਦਾ ਕੁਛ ਮੈਨੂੰ। ਨਹੀਂ, ਅੱਛਾ, ਹੋਰ ਕੀ ਹੋ ਸਕਦਾ ਫਿਰ?
3: ਕੀਵੀ।
2: ਕੀਵੀ, ਵਾਹ, ਮੈਨੂੰ ਲੱਗਦਾ ਨਿਆਣਿਆਂ ਨੂੰ ਦਿੱਤੇ ਲੱਗਦੇ ਦੇ ਅੱਜ ਲੰਚ ਚ
3: ਸਨੈਕਸ, ਫਰੂਟ। ਤਰਬੂਜ, ਤਰਬੂਜ, ਸਾਰੇ ਬੋਲਦਾ ਫਰੂਟ।
2: ਅੱਛਾ, ਫਰੂਟ ਹੈ
3: ਤਰਬੂਜ?
2: ਅੱਛਾ, ਹੈਗਾ ਫਰੂਟ ਆ,
3: ਤੁਹਾਡਾ
2: ਦਿਨ ਵਧੀਆ ਵਧੀਆ ਰਹੇ। ਥੈਂਕ ਯੂ। ਤੇ ਨੈਕਸਟ ਕੌਣ ਸੀ ਸਾਡੇ ਨਾਲ? ਸ਼੍ਰੇਆ, ਸਤਿ ਸ੍ਰੀ ਅਕਾਲ ਸ਼੍ਰੇਆ। ਉਸ ਤੋਂ ਬਾਅਦ ਫਿਰ ਅਰਨਬ, ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ,
3: ਕੀ ਹਾਲ ਚਾਲ ਨੇ?
4: ਠੀਕ ਹੈ।
2: ਓਕੇ,
3: ਇਹ ਤੇ ਆਸੀਸ ਹੈ ਅੱਜ।
2: ਆਸੀਸ ਆ, ਆਸੀਸ ਦੀ ਨਾ ਆਵਾਜ਼ ਵੱਡੀ ਹੋ ਗਈ ਤੇ ਹੁਣ ਪਤਾ ਹੀ ਨਹੀਂ ਲੱਗਦਾ ਇਹਦਾ ਵੱਡਾ। ਸਤਿ ਸ੍ਰੀ ਅਕਾਲ, ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਹਲੇ ਨਿੱਕਾ ਵਾ। ਹਾਂਜੀ, ਅਸੀਂ ਠੀਕ ਹੈ ਮਾਨੂ ਬਿੱਲੀ, ਤੁਸੀਂ?

0: कैंडियां भी मिल दिया
1: दादी ने।
0: अच्छा दादी ने, ओके तू फिर गुड काम किया होना ना। तुम सत श्रीकाल बुलाई होनी है ना। हाँ देखा फिर ता करके मिलती है कैंडी फिर।
1: हाँ जी
0: की सुनाओगे फिर
1: पूछा रहे।
0: ओके
1: केड़ी चीज है केड़ी ऊपर जांदी
0: केड़ी चीज है जेड़ी ऊपर जांदी
2: अच्छा
0: केड़ी चीज
1: है थल्ले आंदी।
0: हाँ जी केड़ी चीज है जेड़ी ऊपर जांदी है थल्ले नहीं आंदी।
1: नहीं
0: अच्छा ऊपर जांदी थल्ले नहीं आंदी ਤੁਹਾਡਾ ਬਰਥਡੇ ਵਾਲਾ ਪਕਾਨਾ
2: ਸਹੀ ਗੱਲ
0: ਨਹੀਂ
1: ਨਹੀਂ
0: ਓਕੇ ਪੌੜੀ
1: ਨਹੀਂ
0: ਉਹ ਵੀ ਥੱਲੇ ਆ ਜਾਂਦੀ ਹੈ ਫਿਰ ਮੀਂਹ ਮੀਂਹ ਮੀਂਹ
1: ਨਹੀਂ
0: ਰੇਨ ਰੇਨ
1: ਨਹੀਂ
0: ਬਾਰਿਸ਼
2: ਸਾਰੇ ਨਾ ਬੋਲਦਾ
0: नहीं
1: बारिश नहीं।
0: अच्छा बारिश नहीं चल हार गए फिर आपा।
1: उमर
2: उमर
0: इतनी बड़ी बचारत
2: मानो बिली ने इतनी बड़ी बचारत
0: मानो बिली इतनी बड़ी बचारत
2: शावा शावा
0: ओ शावा शावा बले मानो बिली ਬਾਏ ਬਾਏ ਬਾਏ ਬਾਏ ਮਾਨੂ ਬਿੱਲੀ ਥੈਂਕ ਯੂ ਥੈਂਕ ਯੂ ਤੇ ਨੈਕਸਟ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਹੈਗੇ ਹੋ ਨਾਲ
1: ਸਤਿ
0: ਸ਼੍ਰੀ ਅਕਾਲ
2: ਸਾਨੂੰ ਲੱਗਿਆ ਸ਼੍ਰੇਆ ਆਈ ਨਹੀਂ
0: ਆਹੋ
1: ਯਾ ਆਈ ਸੀ
0: ਹਾਂ ਆਈ ਸੀ
2: ਓਕੇ ਓਕੇ
0: ਇਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਲੈਂਦਾ ਸ਼੍ਰੇਆ ਹੁਣ
1: ਹਾਂਜੀ
0: ਤੁਸੀਂ ਸਿਖਾਉਂਦੇ ਹੁੰਦੇ ਹੋ ਤੁਸੀਂ ਤੁਸੀਂ ਸਿਖਾਉਂਦੇ ਆਪੇ ਕਰ ਲੈਂਦਾ ਆਪੇ ਹੀ
2: ਨੈਚੁਰਲ
0: ਓ ਬੱਲੇ ਤੁਹਾਡੇ ਕੋਲ ਵੇਖ ਕੇ ਸਿੱਖ ਲੈਂਦਾ ਮੈਨੂੰ ਲੱਗਦਾ ਤੇ ਤੁਸੀਂ ਤੁਸੀਂ ਕੀ ਸੁਣਾਓਗੇ
1: ਬੋਲੀ
0: ਓਕੇ ਕਿਹੜੀ ਚੱਕਦੇ ਚੱਕਦੇ ਢੋਲੀਆ ਚੱਕ ਲੋ ਜਵਾਕ ਥੈਂਕ ਯੂ ਸ਼੍ਰੇਆ ਤੁਸੀਂ ਵੀ ਗਿੱਧਾ ਪਾਇਆ ਸੀ ਵੀਕਐਂਡ ਤੇ
1: ਨਹੀਂ
0: ਓਕੇ
1: ਮੈਂ ਨਹੀਂ ਗਿਆ
0: ਕਿੱਥੇ
1: ਅਸੀਸ ਕੋ ਗਈ
0: ਸੀ ਅੱਛਾ ਅਸੀਸ ਕੋਰ ਗਈ ਸੀ ਓਕੇ ਓਕੇ ਓਕੇ ਤੇ ਅਸੀਸ ਕੋਰ ਕਿੱਥੇ ਆ ਫਿਰ
1: ਪਤਾ ਨਹੀਂ
0: ਓਏ ਕੋ ਮੇਰੇ ਕੋ ਤੇ ਸਿੰਘ ਕੋ ਮੇਰੇ ਕੋ ਤੇ ਸਿੰਘ ਆ ਥੈਂਕ ਯੂ
2: ਥੈਂਕ ਯੂ
0: ਥੈਂਕ ਯੂ ਸ਼੍ਰੇਆ
1: ਬਾਏ
2: ਬਾਏ ਬਾਏ
0: ਬਾਏ ਥੈਂਕ ਯੂ ਥੈਂਕ ਯੂ ਤੇ ਇਹ ਸੀ ਸਾਡੇ ਕੋਲ ਸ਼੍ਰੇਆ ਤੇ ਹੁਣ ਸਾਡੇ ਕੋਲ ਅਰਨਬ ਸਤਿ ਸ਼੍ਰੀ ਅਕਾਲ ਅਰਨਬ
3: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ
2: ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
3: ਵਧੀਆ ਤੁਸੀਂ ਕਿੱਦਾਂ ਹੋ
0: ਓ ਅਸੀਂ ਵੀ ਵਧੀਆ ਤੁਸੀਂ ਕੀ ਕੀਤਾ ਵੀਕਐਂਡ ਤੇ
3: ਵੀਕਐਂਡ ਤੇ ਅਸੀਂ ਗੁਰਦੁਆਰੇ ਗਏ ਸੀ
0: ਓਕੇ
2: ਵਾਹ
0: ਤੇ ਹੋਰ
3: ਔਰ ਉੱਥੇ ਲੰਗਰ ਛਕਿਆ ਸੇਵਾ ਕੀਤੀ
0: ਅੱਛਾ ਤੇ ਬਾਕੀ ਦਿਨ ਘਰੇ ਰਹੇ ਬਾਕੀ ਟਾਈਮ ਫਿਰ
3: ਬਾਕੀ ਸੈਟਰਡੇ ਘਰੇ ਰਹੇ
0: ਓਕੇ ਓਕੇ ਘਰ ਦੇ ਕੰਮ ਕੀਤੇ ਹੈ
3: ਹਾਂਜੀ
0: ਗੁੱਡ ਤੇ ਕੀ ਲਿਆਇਓ ਫਿਰ ਅੱਜ
3: ਅੱਜ ਲਿਆਵਾਂ ਬੋਲੀ
0: ਓਕੇ
2: ਓਕੇ ਹਾਂਜੀ
3: ਮਾਮਾ ਕਹਿੰਦਾ ਮਾਮੀ ਨੂੰ ਪਜਾਮਾ ਕਿੱਦਾਂ ਪਾਈਦਾ ਮਾਮੀ ਕਹਿੰਦੀ ਪਜਾਮਾ ਪਾ ਕੇ ਉੱਤੋਂ ਦੀ ਨਾਲਾ ਕਮਾਈਦਾ
0: ਅੱਛਾ ਇਹ ਕੀ ਬੁਝਾਰਤ ਹੈ ਕਿ ਬੋਲੀ ਆ
3: ਬੋਲੀ
0: ਅੱਛਾ ਬੋਲੀ ਤੇ ਫਿਰ ਬੋਲੀ ਨੂੰ ਪਾਈਦੀ ਆ ਨਾ ਮਾਮਾ ਕਹਿੰਦਾ ਬੋਲੀ ਨੂੰ ਬੋਲੀ ਵਾਂਗੂ ਪਾਈਦਾ
2: ਅੱਜ ਮਾਮਾ ਮਾਮੀ ਦੀ
0: ਹੈ

0: हाँ जी
1: है।
2: थैंक यू अर्नब।
0: ਤੁਹਾਨੂੰ ਪਤਾ ਮੇਰੀ ਮਾਸੀ ਵੀ ਰੇਡੀਓ ਹਾਂਜੀ ਸੁਣਦੀ ਜਿਹੜੀ ਅਮਰੀਕਾ ਵਿੱਚ ਆ।
1: ਅੱਛਾ ਓਕੇ, ਸਤਿ ਸ਼੍ਰੀ ਅਕਾਲ ਮਾਸੀ ਜੀ।
0: ਨਾਨੀ ਵੀ ਸੁਣਦੀ,
1: ਪਹੁੰਚ ਗਈ ਹੋਗੀ ਉਹਨਾਂ ਤੱਕ। ਸਤਿ ਸ਼੍ਰੀ ਅਕਾਲ
2: ਨਾਨੀ ਨੂੰ ਵੀ ਕਹਿੰਦੇ ਸਤਿ ਸ਼੍ਰੀ ਅਕਾਲ ਨਾਨੀ ਜੀ।
1: ਸਤਿ ਸ਼੍ਰੀ ਅਕਾਲ ਨਾਨੀ ਜੀ, ਤੁਸੀਂ ਬੁਲਾਓ ਜਾਸੀ।
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਨਾਨੀ ਜੀ।
1: ਠੀਕ ਆ, ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਮਿਲ ਗਈ ਸੀ ਭਲਾ।
0: ਹਾਂਜੀ ਪੁੱਛੂਗਾ।
1: ਤੇ ਉਹਨਾਂ ਨੇ ਬੁਲਾਈ ਸੀ ਅੱਗੋਂ ਭਲਾ?
2: ਹਾਂ
0: ਹਾਲ
2: ਚਾਲ ਨੇ ਤੁਹਾਡੇ?
1: ਅਸੀਂ ਠੀਕ ਹਾਂ। ਹਾਂਜੀ
0: ਮੈਂ ਠੀਕ ਹਾਂ।
1: ਓਕੇ, ਹਾਂ ਅਸੀਂ ਵੀ ਠੀਕ ਹਾਂ। ਤੁਸੀਂ ਠੀਕ ਨਹੀਂ ਸੀ ਨਾ, ਤੁਹਾਡਾ ਗਲਾ ਖਰਾਬ?
0: ਠੀਕ ਹਾਂ।
1: ਨਹੀਂ ਗਲਾ ਖਰਾਬ ਹੋਇਆ ਸੀ ਨਾ?
0: ਨਹੀਂ
1: ਪਹਿਲਾਂ ਹੋਇਆ ਸੀ, ਪਿਛਲੇ ਹਫਤੇ
0: ਹੋਇਆ।
1: ਹਾਂ
2: ਲੋ ਤੇ ਚੱਲਦਾ ਰਹਿੰਦਾ ਹੈ।
1: ਤੇ ਫਿਰ ਹੁਣ ਮੇਰਾ ਹੋ ਗਿਆ ਫਿਰ?
0: ਹੁਣ ਠੀਕ ਹੈ। ਹਾਂ ਰੱਬ ਦੇ ਟੇਕ ਕੇਅਰ ਕਰੋ।
1: ਹਾਂਜੀ
0: ਕਿਹੜੀ
1: ਦਵਾਈ ਖਾਧੀ ਸੀ ਸਾਨੂੰ ਵੀ ਦੱਸ ਦੋ।
0: ਅੱਛਾ
1: ਉਹ ਥੋੜੀ ਹਲੇ ਵੀ ਹੈਗੀ ਹੈ ਨਾ?
2: ਹਲੇ ਵੀ ਹੈਗੀ ਆ।
1: ਖੰਗ ਆਉਂਦੀ ਹਲੇ ਵੀ?
0: ਖਾਂਸੀ ਲੱਗ ਰਹੀ ਸੀ ਮੈਨੂੰ ਖੰਗ।
1: ਫਿਰ ਕੀ ਕੀਤਾ ਸੀ ਤੁਸੀਂ?
0: ਫਿਰ ਕੱਲ ਅਸੀਂ
2: ਬਹੁਤ ਨੱਚੇ।
1: ਅੱਛਾ ਓਕੇ, ਬਿਮਾਰ ਹੋ ਤਾਂ ਕਰਕੇ ਨੱਚੇ?
0: ਮੈਨੂੰ ਫੀਲ ਵੀ ਨਹੀਂ ਹੋਇਆ।
1: ਅੱਛਾ
2: ਫੀਲ ਵੀ ਨਹੀਂ ਹੋਇਆ
1: ਨੱਚਣ ਲੱਗਿਆ? ਕਿੱਥੇ ਬੀਬੀਆਂ ਨੂੰ ਫੀਲ ਹੁੰਦਾ ਵਾ, ਨੱਚਣਾ ਛੱਡੋ ਸੂਟ ਨਵਾਂ ਪਾ ਲੈਣ ਤਾਂ ਨੀ ਕੁਛ ਫੀਲ ਹੁੰਦਾ,
2: ਉਦੋਂ ਠੰਡ ਨਹੀਂ ਲੱਗਦੀ।
1: ਹੈਂ ਅਸੀਂ ਜਦੋਂ ਨਵਾਂ ਸੂਟ ਪਾ ਲਈਏ ਉਦੋਂ ਥੋੜੀ ਫਿਰ ਬੁਖਾਰ ਹੁੰਦਾ?
2: ਉਦੋਂ ਨਾ ਸਵੈਟਰ ਨਾ ਜੈਕਟ।
0: ਹੂੰ ਨਹੀਂ।
1: ਹੂੰ ਹੁੰਦਾ?
0: ਨਹੀਂ।
1: ਹਾਂ ਕੀ ਨਹੀਂ?
0: ਕਦੇ ਕਦੇ ਸਾਨੂੰ ਬੁਖਾਰ ਐਂ ਵੀ ਲੱਗਦਾ, ਮਤਲਬ ਸਾਨੂੰ ਜ਼ੁਕਾਮ ਲੱਗ ਗਿਆ, ਸਾਨੂੰ ਲਾਈਕ ਗਲਾ ਖਰਾਬ ਹੋ ਗਿਆ, ਤੇ ਤੁਸੀਂ ਬਹੁਤ ਟਾਇਰਡ ਹੋ, ਤੁਸੀਂ ਅਵੇਲੇਬਲ ਨਹੀਂ ਜਾਣ ਲਿਆ ਕਿਤੇ, ਮੇਬੀ ਜੋ ਤੁਸੀਂ ਜੌਬ ਤੇ ਜਾਣਾ ਤੇ ਤੁਸੀਂ ਅਵੇਲੇਬਲ ਨਹੀਂ ਜਾਣ ਲਿਆ।
1: ਤੁਸੀਂ ਕਿਹੜੀ ਜੌਬ ਤੇ ਜਾਣਾ ਹੁੰਦਾ ਭਲਾ?
0: ਉਹਦੇ ਕਰਕੇ ਤੁਸੀਂ ਨਹੀਂ ਜਾਂਦੇ, ਕਦੇ ਉਹਦੇ ਕਰਕੇ ਤੁਹਾਨੂੰ ਜ਼ੁਕਾਮ ਮਿਲ ਜਾਂਦਾ।
2: ਨਹੀਂ ਅਸੀਂ ਤੇ ਸੂਟਾਂ ਦੀ ਗੱਲ ਕਰਦੇ ਆ ਕਿ ਤੁਹਾਨੂੰ ਸੂਟ
0: ਨਹੀਂ ਜਾਣ ਲਿਆ।
1: ਤੁਸੀਂ ਕਿਹੜੀ ਜੌਬ ਤੇ ਜਾਣਾ ਹੁੰਦਾ ਭਲਾ?
0: ਉਹਦੇ ਕਰਕੇ ਤੁਸੀਂ ਨਹੀਂ ਜਾਂਦੇ, ਕਦੇ ਉਹਦੇ ਕਰਕੇ ਤੁਹਾਨੂੰ ਜ਼ੁਕਾਮ ਮਿਲ ਜਾਂਦਾ।
2: ਨਹੀਂ ਅਸੀਂ ਤੇ ਸੂਟਾਂ ਦੀ ਗੱਲ ਕਰਦੇ ਆ ਕਿ ਤੁਹਾਨੂੰ ਸੂਟ ਪਾ ਕੇ ਠੰਡ ਲੱਗਦੀ ਹੈ, ਬਿਮਾਰੀ ਲੱਗਦੀ ਹੈ?
0: ਸਾਨੂੰ ਪਤਾ ਕੱਲ ਮੈਨੂੰ ਬੋਲਦੇ ਰਾਂਟੀ ਮਿਲੇ ਸੀ।
1: ਅੱਛਾ ਓਕੇ ਓਕੇ। ਫਿਰ
2: ਉਹ ਜਿਨ੍ਹਾਂ ਨੇ ਗਿਫਟ ਦਿੱਤਾ ਸੀ ਉਹ ਵਾਲੇ?
1: ਨਹੀਂ ਨਹੀਂ, ਉਹ
2: ਦੂਜੇ,
1: ਰਨਾਜ਼ ਦੇ ਮੰਮਾ।
2: ਅੱਛਾ ਅੱਛਾ ਓਕੇ।
1: ਫਿਰ
0: ਤੁਸੀਂ ਕਹਿ ਰਹੇ ਸੀ ਹਰਨਾਜ਼ ਦੇ ਮੰਮਾ?
1: ਰਨਾਜ਼ ਪੁੱਤ, ਰਨਾਜ਼ ਉਹਨਾਂ ਦੀ ਬੇਟੀ ਹੈ ਨਾ।
0: ਰਨਾਜ਼
1: ਉਹ ਨਹੀਂ ਮਿਲੀ ਤੁਹਾਨੂੰ?
0: ਅੱਛਾ ਓਕੇ
2: ਓਕੇ।
1: ਉਹ ਨਹੀਂ ਮਿਲੀ ਤੁਹਾਨੂੰ? ਰਨਾਜ਼ ਨਹੀਂ ਮਿਲੀ?
0: ਮੈਂ ਉਹਨੂੰ ਮਿਲੀ ਨਹੀਂ। ਹਾਂ ਡੈਡੀ,
1: ਹਾਂ ਤੁਹਾਡੀ ਵੀਡੀਓ ਬਣਾਈ ਉਹਨਾਂ ਨੇ ਜਦੋਂ ਤੁਸੀਂ ਗਿੱਧਾ ਪਾਉਂਦੇ
0: ਹੋ? ਆਂਟੀ ਨੂੰ ਮਿਲੀ ਸੀ, ਫਿਰ ਮੈਂ ਨੱਚੀ ਸੀ।
1: ਅੱਛਾ ਅੱਛਾ, ਨਹੀਂ ਮੈਂ ਨੱਚਾ ਨਹੀਂ, ਮੈਂ ਅੱਗ ਵਾਂਗੂ ਮੱਚਾ। ਨਾਨਾ ਨਾਨਾ ਨਾ ਐਵਰੇ ਵੀ ਕੀਤਾ ਸੀ? ਕਿਉਂ ਉਹ ਕਿਉਂ ਨਹੀਂ ਕੀਤਾ? ਅੱਛਾ ਮਾਈਕ ਨੀ ਮਿਲਿਆ ਤੁਹਾਨੂੰ?
0: ਮਾਈਕ
1: ਮਿਲਿਆ ਸੀ?
0: ਮਾਈਕ ਮੈਨੂੰ ਮਿਲਿਆ।
1: ਅੱਛਾ ਮਿਲਿਆ ਮਾਈਕ, ਓਕੇ।

0: ਬਟ ਮੈਂ ਫੜਿਆ ਨਹੀਂ।
1: ਅੱਛਾ ਮੈਂ ਫੜਿਆ ਨਹੀਂ, ਓਕੇ ਓਕੇ,
0: ਆਂਟੀ ਨੇ ਫੜਿਆ ਸੀ ਮੇਰੇ ਲਈ।
1: ਓਕੇ ਓਕੇ ਓਕੇ ਓਕੇ ਠੀਕ।
0: ਮੈਨੂੰ ਪਤਾ ਕਿਹੜਾ ਆਂਟੀ,
1: ਹਾਂ ਕਿਹੜੀ ਆਂਟੀ?
0: ਐਂਬਰ ਦੇ,
1: ਹੈਂ
0: ਐਂਬਰ ਦੇ ਮੰਮਾ।
1: ਐਂਬਰ ਦੇ ਮੰਮਾ, ਓਕੇ। ਕੌਣ ਕੌਣ, ਕਿੰਨਾ ਕਿੰਨਾ ਮਿਲ ਗਿਆ ਕੁੜੀਏ ਤੈਨੂੰ, ਹੈ?
2: ਵੀਕਐਂਡ ਵਧੀਆ ਗਿਆ ਮਤਲਬ ਤੁਹਾਡਾ,
1: ਹੈ? ਅੱਜ ਮੈਨੂੰ ਲੱਗਦਾ ਅੱਜ ਨਾ ਧਿਆਨ ਕਿਤੇ, ਅੱਜ ਕਿਤੇ ਭੈਣ ਜੀ ਆਪਣਾ ਉਹ ਮਿਊਟ ਤੇ ਰੱਖ ਲਿਓ, ਸੋਰੀ ਮੈਨੂੰ ਨਹੀਂ ਤੇ ਕੱਟਣਾ ਪੈਣਾ ਤੁਹਾਡਾ ਫੋਨ, ਪਲੀਜ਼ ਜਦੋਂ ਤੁਹਾਡੀ ਕਾਲ ਲੱਗ ਜਾਂਦੀ ਹੈ ਨਾ ਉਦੋਂ ਤੁਸੀਂ ਮਿਊਟ ਤੇ ਕਰ ਲਿਆ ਕਰੋ। ਹਾਂਜੀ ਸੀਸ, ਕੀ ਸੁਣਾਓਗੇ ਪੁੱਤੋ? ਨਿੰਮਾ ਨੱਚਾ ਨੱਚਾ, ਓਕੇ।
0: ਮੈਂ ਨੱਚਾ ਨੱਚਾ ਨੱਚਾ ਨੀ, ਮੈਂ ਅੱਗ ਵਾਂਗੂ ਮੱਚਾ ਨੀ, ਮੈਂ ਨੱਚਾ ਨੱਚਾ ਨੱਚਾ ਨੀ, ਮੈਂ ਅੱਗ ਵਾਂਗੂ ਮੱਚਾ ਦੇਵਾਂ ਗੇੜਾ ਕੁੜੀਆ, ਮੈਂ ਨੱਚੇ ਨੱਚ ਪੱਟ ਦੇਵਾਂ ਵੇੜਾ ਕੁੜੀਆ, ਮੈਂ ਨੱਚੇ ਨੱਚ ਪੱਟ ਦੇਵਾਂ ਵੇੜਾ ਕੁੜੀਆ। ਬਲ ਬਲ ਬਲ ਬਲ ਬਲੇ ਚੱਕ ਦੋ ਰੰਜੋ ਤੱਕ ਜੀ ਤੇ ਯਸ਼ਪੀ ਤਾਟੀ ਦੀ
1: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ
2: ਰੇ
1: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
2: ਸਾਡੇ ਨਾਲ
1: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ, ਸੀ ਯੂ ਟੁਮਾਰੋ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ 786 ਤੁਸੀਂ ਆਉਂਦੇ ਰਹੋ।
0: 786
1: ਵੀਕਐਂਡ ਤੇ
2: ਪਾਰਕ ਗਏ ਸੀ? ਓਕੇ,
1: ਪਾਰਕ ਗਏ
0: ਬੜੀ ਦੂਰ, ਫਿਰ ਬਾਬਾ ਜੀ।
1: ਓ ਓਕੇ, ਫਿਰ ਤਾਂ ਬੜੀਆਂ ਘੁੰਮੀਆਂ ਘੁੰਮੀਆਂ ਹੋਈਆਂ।
0: ਹਾਂਜੀ,
1: ਫਨ ਕੀਤਾ ਫਿਰ? ਤੇ ਅੱਗੇ ਵੀ ਹੁੰਦੀ ਨਾ, ਤੇਰੇ ਕੱਛੇ ਨੂੰ ਲਾਈ ਕਿ ਤੇਰਾ ਸਾਰਾ ਕੱਛਾ ਪਾਟਾ, ਤੇਰੇ ਕੱਛੇ ਨੂੰ ਲਾਈ ਟਾਕੀ, ਤੇਰੀ ਸ਼ੇਮ ਸ਼ੇਮ ਬਾਕੀ।
0: ਹਾਂ,
1: ਆਟਾ ਲਗਾ ਹੀ। ਓ ਅੱਛਾ, ਆਪਾਂ ਨਾ ਮਿਸਟਰ ਜੋਨੀ ਨੂੰ ਨਵਾਂ ਕੱਛਾ ਲੈ ਕੇ ਦੇਈਏ। ਮਿਸਟਰ ਜੋਨੀ, ਤੂੰ ਕੇ ਮਾਰਟ ਤੋਂ ਨਵਾਂ ਕੱਛਾ ਲੈ ਲਾ, ਹੈਂ? ਡਡਵਾਲ ਸਾਹਿਬ, ਤੁਸੀਂ ਤੇ ਵਾਟੀ ਕੱਢੀ ਜਾਂਦੇ ਹੋ, ਹੈ? ਹੈਲੋ ਡਡਵਾਲ ਸਾਹਿਬ, ਤੁਸੀਂ ਤੇ ਬਹੁਤ ਸੋਹਣਾ ਸੁਣਾਇਆ, ਥੈਂਕ ਯੂ ਪੁੱਤ।
2: ਥੈਂਕ ਯੂ,
1: ਥੈਂਕ ਯੂ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਤੇ ਹੁਣ ਤੁਸੀਂ ਕਰ ਸਕਦੇ ਹੋ ਜੀ, ਜੇਕਰ ਹਾਲੇ ਤੱਕ ਸਕੂਲ ਤੁਸੀਂ ਨਹੀਂ ਗਏ ਤੇ ਹੁਣ ਲਾਈਨਾਂ ਵਿਹਲੀਆਂ ਨੇ, ਧੰਨਵਾਦ ਤੁਹਾਡਾ। ਢਿੱਲੋਂ ਸਾਹਿਬ ਕਹਿੰਦੇ ਕਿ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਰਿਆਸਤ ਬੈਰਕ ਅਤੇ ਪਾਣੀਆਂ ਅਤੇ ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ, ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਆਹ ਕੀ ਗੱਲ ਹੋਈ ਯਾਰ, ਨੋਨੀਆ ਜੀ ਕਾਰ ਦੇ ਵਿੱਚ ਜਿੱਥੇ ਮਰਜ਼ੀ ਬੈਠ ਕੇ ਜਾਣ ਅਤੇ ਫਤਿਹ ਦੇ ਲਈ ਕਾਰ ਸੀਟ ਕਿਉਂ? ਨਾਲੇ ਸਹਿਮੀ ਸਾਹਿਬ ਟਰੱਕ ਚਲਾਈ ਫਿਰਦੇ ਆ ਤੇ ਫਤਿਹ ਨੂੰ ਕਹਿੰਦੇ ਆ ਵੀ ਤੁਸੀਂ ਸੀਟ ਦੇ ਵਿੱਚ ਬਹੋ, ਇਹ ਨਾ ਇਨਸਾਫੀ ਆ ਤੇ ਭਾਈ ਮੁੱਦਾ ਹੋਰ ਉਠਾਤਾ ਤੁਸੀਂ ਤੇ ਥੈਂਕ ਯੂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੇਜਦੇ ਨੇ ਪ੍ਰੀਤ ਜੀ, ਬਹੁਤ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ। ਤੇ ਸਾਡੇ ਨਾਲ ਸੁਖਜਿੰਦਰ ਜੀ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ ਜੀ, ਧਰਮਿੰਦਰ ਜੀ ਧੰਨਵਾਦ। ਤੇ ਅਜੀਤ ਬੁੱਟਰ ਜੀ ਕਹਿੰਦੇ ਕਿ ਦਿਲ ਤੋਂ ਬੱਚਾ ਹੈ ਸੋ ਲਾਫ ਆਊਟ ਲਾਊਡਰ। ਸੇਠੀ ਸਾਹਿਬ ਬਹੁਤ ਬਹੁਤ ਮਿਹਰਬਾਨੀ। ਤੇ ਨੈਕਸਟ ਸਾਡੇ ਨਾਲ ਨੇ ਜਪਮਨ ਸਿਡਨੀ ਵਾਲਾ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜਪਮਨ, ਕੀ ਹਾਲ ਚਾਲ ਨੇ?
3: ਮੈਂ ਠੀਕ ਹਾਂ, ਤੁਸੀਂ ਠੀਕ ਹੋ?
1: ਹਾਂਜੀ ਅਸੀਂ ਵੀ ਠੀਕ ਹਾਂ। ਚਿਕੜਮ ਬੂਮ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਆ?
3: ਮੈਂ ਠੀਕ ਹਾਂ, ਤੁਹਾਡਾ ਖਾ ਠੀਕ ਹੈ?
1: ਹਾਂਜੀ ਸਾਡਾ ਠੀਕ ਹੈ, ਤੁਸੀਂ ਸੁਣਾਓ? ਪਾਪਾ ਦਾ ਕੀ ਹਾਲ ਆ, ਮੰਮਾ ਦਾ ਕੀ ਹਾਲ ਆ?
3: ਸਾਰੇ ਦਾ ਠੀਕ ਹੈ,
1: ਸਾਰੇ ਠੀਕ ਨੇ। ਓਕੇ, ਤੰਗ ਤੇ ਨਹੀਂ ਕਰਦੇ?
3: ਰਹਾਨੀ ਬਸ ਕਰਦੀ, ਉਹ ਮੈਨੂੰ ਨਾ ਸਲੈਪ ਕਰ ਦਿੰਦੀ ਹੈ।
1: ਓਏ ਓਹੋ, ਉਹ ਕਿਉਂ?
3: ਇਸ ਕਰਕੇ ਉਹ ਰਹਾਨੀ ਨਹੀਂ ਹੈ, ਉਹ ਤੂਫਾਨੀ ਹੈ।
1: ਤੁਸੀਂ ਮੈਨੂੰ ਲੱਗਦਾ ਉਹਨੂੰ ਸਤਾਉਂਦੇ ਹੋਣੇ ਤਾਂ ਕਰਦੀ
2: ਹੈ। ਐਵੇਂ ਥੋੜੀ ਨਾ,
3: ਨਹੀਂ ਉਹ ਔਰ ਮੈਂ ਨਾ ਟੀਵੀ ਦੇਖ ਰਿਹਾ ਸੀਗਾ ਨਾ, ਹਨਾ ਬੋਲਿਆ ਸੀਗਾ ਰੂਹਾਨੀ ਨੂੰ, ਮੈਂ ਰੂਹਾਨੀ ਟੀਵੀ ਦੇਖ ਰਹੀ ਸੀਗੀ ਨਾ, ਬੋਲਿਆ ਮੈਂ ਥੋੜਾ ਜਿਹਾ ਦੇਖ ਸਕਦਾ ਹਨਾ, ਤੇ ਫਿਰ ਰੂਹਾਨੀ ਨੇ ਮੈਨੂੰ ਇੰਨਾ ਜਿਆਦਾ ਥੱਪੜ ਮਾਰਿਆ ਨਾ।
1: ਓਹੋ, ਫਿਰ ਤੁਸੀਂ ਸਮਝਾਉਣਾ ਸੀ ਨਾ?
3: ਹਾਂ, ਬਟ ਮੈਨੂੰ ਪਿਆਰ ਵੀ ਬਹੁਤ ਜਿਆਦਾ ਕਰਦੀ ਹੈ।
1: ਓਕੇ, ਤੁਸੀਂ ਪਰ ਇੱਕ ਚੀਜ਼ ਵਿੱਚੋਂ ਮਿਸ ਕਰਤੀ ਆ। ਜਦੋਂ ਉਹਨੇ ਥੱਪੜ ਮਾਰਿਆ ਤੇ ਫਿਰ ਤੁਸੀਂ ਕੀ ਕੀਤਾ ਸੀ? ਉਹ ਮਿਸ ਕੀਤਾ ਤੁਸੀਂ ਵਿੱਚ,
2: ਉਹ ਐਡਿਟ ਕਰਤਾ
1: ਉਦੋਂ, ਉਹ ਵੀ ਦੱਸੋ ਨਾ।
2: ਉਸ ਦੇ ਬਾਅਦ ਕੀ ਹੋਇਆ ਸੀ?
3: ਫਿਰ ਮੈਂ ਰਹਾਨੀ ਨੂੰ ਬੋਲਿਆ ਇੱਦਾਂ ਨਹੀਂ ਕਰਨਾ, ਮੰਮਾ ਨੂੰ ਸ਼ਿਕਾਇਤ ਲਾਈ ਫਿਰ ਮੰਮਾ ਨੇ ਦੋ ਮਾਰੇ ਰੂਹਾਨੀ ਦੇ, ਫਿਰ ਰੂਹਾਨੀ ਰੋ ਰਹੀ ਸੀ। ਫਿਰ ਮੈਂ ਬੂਬੂ ਕੀਤੀ ਸੀਗੀ ਰੂਹਾਨੀ ਨੂੰ, ਤੇ ਫਿਰ ਫਿਨਿਸ਼ ਸੀਗੀ ਉਹ ਸਟੋਰੀ।
1: ਮੈਨੂੰ ਤਾਂ ਪਾਪਾ ਦਾ ਫੋਨ ਆਇਆ ਸੀ, ਉਹਨਾਂ ਨੇ ਮੈਨੂੰ ਦੱਸੀ ਸੀ ਸਾਰੀ ਕਹਾਣੀ। ਤੁਸੀਂ ਕੀ ਕੀਤਾ ਸੀ ਉਹ ਵੀ ਦੱਸਿਆ ਸੀ?
2: ਤਾਂ ਹੀ ਤਾਂ ਅਸੀਂ ਪੁੱਛ ਰਹੇ ਹਾਂ,
1: ਮਾਮਾ ਦੋਵਾਂ ਤੇ ਗੁੱਸਾ ਕੱਢ ਦਿੰਦੀ ਹੈ।
2: ਥੋੜੀ ਦੇਰ ਹੋਰ ਗੱਲ ਕੀਤੀ, ਇਹਨੇ ਸਭ ਕੁਛ ਦੱਸ ਦੇਣਾ।
1: ਹੁਣ ਨੀ ਡਰ ਲੱਗਦਾ ਗੱਲਾਂ ਕਰਦੇ?
3: ਪਰ ਮੰਮਾ ਹਸਾਉਂਦੇ ਵੀ ਹੈ, ਬਹੁਤ ਹੈਪੀ ਕਰ ਦਿੰਦੇ ਆ ਸਾਨੂੰ।
1: ਅੱਛਾ, ਫੜ ਫੜ ਕੇ ਕੁਦਕਤਾਰੀਆਂ ਕੱਢਦੇ ਹਾਂ,
3: ਬਹੁਤ ਹਸਾਉਂਦੇ ਆ।
1: ਓਕੇ,
3: ਤੂੰ ਪਤਾ ਤੁੱਕੀ ਚੋਣੀ, ਤੂੰ ਗਰਾ ਗਰਾ ਗੋਣੀ, ਪਤਾ ਚੋਣੀ ਤੂੰ ਯਾਰੇ ਤੈਨੂੰ ਜਿੱਤਾਂ ਨੇ ਮੁੰਡੇ ਨਾ ਫਿਰ ਕਹਿੰਦੀ, ਫਿਰ ਨੀ ਦਿੱਲੇ ਆਉਂਦੀ ਕਿਰਤੀ ਵੱਢ ਕੇ ਨੀ ਪੈਰੇ ਜਿੱਦਾਂ ਟੱਫ ਨੇ, ਸਾਰੇ ਸਾਨੂੰ ਨਿੰਦ ਤੇ ਪੈਰੇ ਸਾਨੂੰ ਭੰਨ ਕੇ, ਯਾਰ ਮੇਰੇ ਸਪਨੇ ਵੈਸ ਮਿਲਦਾ ਨੀ ਸਪਨੇ, ਮਾਹੌਲ ਥੋੜਾ ਇਹ ਵੀ ਆਏ ਵੇ ਵੀ ਤੂੰ ਰੋਜ਼ੀ ਅਜਮਾਉਣ, ਤੂੰ ਪਤਾ ਤੁੱਕੀ ਚੋਣੀ ਤੂੰ ਗਰਾ ਗਰਾ ਗੋਣੀ, ਪਤਾ ਚੋਣੀ ਤੂੰ ਯਾਰੇ ਤੈਨੂੰ ਜਿੱਤਾਂ ਵਾਲੇ ਮੁੰਡੇ ਨਾਲ ਫਿਰ ਕਹਿੰਦੀ ਫਿਰ ਨੀ ਦਿੱਲੀ ਆਉਂਦੀ ਇੱਕ ਰੋਟੀ ਵੱਢ ਕੇ ਨੀ ਪੈਰੀ ਜਿੱਦਾਂ ਟੱਪ ਨੇ ਪਹਿਰੇ ਸਾਨੂੰ ਨੀਂਦ ਦਿੱਤੇ ਤੇ ਪਹਿਰੇ ਸਾਨੂੰ ਬੰਨ ਕੇ ਇਹ ਯਾਰ ਮੇਰੇ ਸੱਪ ਨੇ ਅੱਜ ਮਿਲਦਾ ਕਿ ਸਾਰੇ ਸੱਪ ਨੇ ਮਾਹੌਲ ਥੋੜਾ ਵੇ ਬਸ
1: ਬਸ ਉੱਤੇ ਕੌਣ ਉੱਤੇ ਵੇਖ ਜਪਮਨ ਉਹ ਨੀ ਕਰਨਾ ਉੱਤੇ ਮੈਂ ਥੈਂਕ ਯੂ ਜਪਮਨ
2: ਥੈਂਕ ਯੂ ਜਪਮਨ ਦਾ ਸਾਰ ਭਰ ਗਿਆ
1: ਥੈਂਕ ਯੂ ਆਏ ਹਾਏ ਓਏ ਹੋਏ ਥੈਂਕ ਯੂ ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵਿਰਕ ਸਾਹਿਬ ਤੁਸੀਂ ਦੁਬਾਰਾ ਕਰ ਲਿਓ ਮੇਰੇ ਕੋਲ ਚੱਕਣਗੇ ਤੁਹਾਡੀ ਕਾਲ ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਜੀ ਲਾਸਟ ਕਾਲਰ ਸਾਡੇ ਨਾਲ ਵਿਰਕ ਸਾਹਿਬ ਹੋਣਗੇ ਰੁਪਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਕ੍ਰੇਗੀ ਬਨ ਤੋਂ ਕਰਦੇ ਨੇ ਮੈਸੇਜ ਬਹੁਤ ਮਿਹਰਬਾਨੀ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਧੰਨਵਾਦ ਜੀ ਮਿਹਰਬਾਨੀ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਮਨਿੰਦਰ ਕੌਰ ਰੱਖੜਾ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭੇਜਦੇ ਨੇ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਖੂਬਸੂਰਤ ਕਹਾਣੀ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਅਤੇ ਜੀ ਸ਼ੁਕਰੀਆ ਜੀ ਤੁਸੀਂ ਆਪਣਾ ਹਾਂਜੀ ਮਿਹਰਬਾਨੀ ਜੀ ਆਪਾਂ ਅੱਗੇ ਚੱਲ ਕੇ ਕਰ ਦਿੰਦੇ ਹਾਂ ਅਨਾਊਂਸ ਮਿਹਰਬਾਨੀ ਤੁਹਾਡੀ ਦਿੱਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ 22 ਕੈਰੇਟ ਦਾ ਰੇਟ ਹੋ ਗਿਆ $195 ਇੱਕ ਗ੍ਰਾਮ ਦਾ ਧੰਨਵਾਦ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਅਤੇ ਵਿਰਕ ਸਾਹਿਬ ਤੁਸੀਂ ਕਰ ਲਓ ਹੁਣੇ ਹੁਣੇ ਜੇ ਕਰਨਾ ਅਤੇ ਉਸ ਤੋਂ ਬਾਅਦ ਫਿਰ ਨਹੀਂ ਤਾਂ ਆਪਾਂ ਇਜਾਜ਼ਤਾਂ ਲੈਣੀਆਂ ਤੁਹਾਡੇ ਕੋਲ ਅਤੇ ਤੁਸੀਂ ਹੁਣੇ ਹੁਣੇ ਕਰ ਲਓ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਇੱਧਰ ਅਵਤਾਰ ਜੀ ਭੇਜਦੇ ਨੇ ਬਹੁਤ ਬਹੁਤ ਮਿਹਰਬਾਨੀ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹਾਂਜੀ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ
2: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਵਿਰਕ ਸਾਹਿਬ
3: ਗੱਡੀ
1: ਚ ਬਹਿ ਗਏ ਬੈਲਟਾਂ ਲਾ ਲਿਆ ਤੁਰਨ ਲੱਗੇ ਭੱਜਣ ਲੱਗੇ ਕਿੰਨਾ ਚੱਲੇ ਮੰਮਾ ਨਾਲ ਕੇ ਪਾਪਾ
3: ਨਾਲ
1: ਅੱਛਾ ਮੰਮਾ ਨਾਲ ਜੇ ਮੰਮਾ ਨਾਲ ਜਾਂਦੇ ਤੇ ਫਿਰ ਤੇ ਭੈਣ ਵੀ ਜਾਂਦੀ ਹੋਣੀ ਨਾਲ
3: ਹਾਂਜੀ
1: ਓਕੇ ਓਕੇ ਉਹ ਤੇ ਸਭ ਤੋਂ ਪਹਿਲਾਂ ਤਿਆਰ ਹੋ ਕੇ ਬੈਂਦੀ ਹੋਣੀ ਫਿਰ
3: ਹਾਂਜੀ
1: ਹੈ ਕਹਿੰਦੀ ਹੋਣੀ ਵੀਰ ਜੀ ਨੂੰ ਛੱਡਣ ਚਲੇ ਕੁਆ ਹੈ
3: ਪਹਿਲਾਂ ਜੋ ਛੋਟੀ ਹੁੰਦੀ ਉਦੋਂ ਰੋਂਦੀ ਹੁੰਦੀ ਆ
1: ਹਾਂ
3: ਫਿਰ ਮੰਮਾ ਨੂੰ ਸਕੂਲ ਮੰਮਾ ਗੱਡੀ ਚ ਬਹਿ ਜਾਂਦੀ ਆ ਪਾਰਕਿੰਗ ਤੋਂ ਮੈਂ ਆਪੇ ਆ ਜਾਂਦਾ ਵਾਂ ਪਾਰਕਿੰਗ ਤੇ ਤੇ ਉਹ ਸੀ ਫਰੋਂਦੀ ਆ ਤੇ ਕਹਿੰਦੀ ਨਾ ਵੀਰ ਜੀ ਕੋ ਜਾਣਾ ਵਾ
1: ਅੱਛਾ ਕਿੱਦਾਂ ਕਹਿੰਦੀ ਆ
3: ਫਿਰ ਮੰਮਾ ਨੂੰ ਮੇਰੀ ਕਲਾਸਰੂਮ ਤੇ ਲਿਆਉਣਾ ਪੈਂਦਾ
1: ਓਕੇ ਉਹ ਕਹਿੰਦੀ ਹੋਣੀ ਆ ਮੈਂ ਵੀ ਵੀਰ ਜੀ ਦੀ ਕਲਾਸ ਵੇਖਣੀ ਆ
3: ਹਾਂਜੀ
1: ਉਹ ਕਹਿੰਦੀ ਹੋਣੀ ਮੈਂ ਵੀ ਮੈਡਮ ਵੇਖ ਕੇ ਆਉਣੀ ਉਹਦੀ
2: ਹੋਰ ਕੀ
1: ਹਾਂਜੀ ਤੇ ਕੀ ਸੁਣਾਉਂਗੇ
3: ਸਰਵਾ
1: ਅੱਛਾ ਸਾਰੇ ਆ ਓਕੇ ਓਕੇ ਓਕੇ ਸਰ ਵੇਖਣ ਜਾਂਦੀ ਆ ਫਿਰ
2: ਬਾਕੀ ਬੱਚੇ ਵੀ ਖਿਡਾਉਂਦੇ ਹੋਣੇ ਉਹਨਾਂ ਨੂੰ ਵੇਖ ਕੇ
3: ਹਾਂਜੀ ਖਿਡਾਉਂਦੇ ਹੁੰਦੇ ਕਦੀ ਕਦੀ ਖਿਡਾਉਂਦੇ ਆ
1: ਅੱਛਾ ਓਏ ਹੋਏ ਗੂਜੀ ਗੂਜੀ ਗੂਜੀ ਗੂਜੀ ਕੀ ਸੁਣਾਓਗੇ ਵਿਰਕ ਸਾਹਿਬ ਫਿਰ ਅੱਜ
3: ਬਾਜ਼ਾਰ
1: ਓਕੇ
2: ਓਕੇ ਹਾਂਜੀ
3: ਇਹ ਕਿਹੜੀ ਚੀਜ਼ ਆ ਜਿਹੜੀ 1 ਸਾਲ ਵਿੱਚ 1 ਵਾਰੀ ਖਰੀਦੀ ਜਾਂਦੀ ਆ
1: ਇੱਕ ਸਾਲ ਚ ਇੱਕ ਵਾਰੀ ਖਰੀਦੀ ਜਾਂਦੀ ਆ
3: ਹਾਂਜੀ
2: ਹੁਣ ਤੇ ਰੇਟ ਸੁਣ ਕੇ ਸੋਨਾ ਤੇ ਹੋ ਨਹੀਂ ਸਕਦਾ
1: ਇਹ ਤੇ ਬੜੀ ਮਹਿੰਗੀ ਚੀਜ਼ ਲੱਗਦੀ ਯਾਰ ਜਿਹੜੀ ਇੱਕ ਵਾਰੀ ਖਰੀਦੀ ਜਾ ਸਕਦੀ ਆ
3: ਨਹੀਂ ਹਰ ਸਾਲ ਖਰੀਦੀ ਜਾ ਸਕਦੀ ਆ
1: ਹਰ ਸਾਲ ਖਰੀਦੀ ਜਾ ਸਕਦੀ ਆ ਇਹ ਕੈਲੰਡਰ
3: ਇੱਕ ਵਾਰੀ
1: ਕੈਲੰਡਰ ਤੇ ਨਹੀਂ ਕਿਤੇ
3: ਹਾਂਜੀ ਕੈਲੰਡਰ
1: ਹਾਂ ਓਕੇ ਯੰਤਰੀ ਵੀ ਹੋ ਗਈ ਫਿਰ
3: ਹਾਂਜੀ
1: ਯੰਤਰੀ ਸਹੀ ਗੱਲ ਹੈ ਯਾਰ ਹੈਨਾ
2: ਮੈਂ ਤੇ ਬਰਥਡੇ ਦਾ ਕੇਕ ਸੋਚਦੀ ਸੀ
1: ਹੋਰ ਆਹੋ ਵੀ ਠੀਕ ਹੈ
2: ਪਰ ਫਿਰ ਮੈਂ ਸੋਚਿਆ ਬਰਥਡੇ ਘਰ ਦੇ ਵਿੱਚ ਸਾਰਿਆਂ ਦੇ ਆਂਦੇ ਹਾਂ
1: ਕੈਲੰਡਰ ਥੱਲੇ ਵਿਛਾ ਕੇ ਤੇ ਉੱਤੇ ਕੇਕ ਕੱਟ ਦਿੰਦੇ ਆ
2: ਹਾਂਜੀ
0: ਥੋੜਾ ਜਿਹਾ ਕੇਕ ਉਹ ਵੀ ਖਾ ਲੂਗਾ
1: ਆਹੋ ਥੋੜਾ ਜਿਹਾ ਪਤਾ ਲੱਗ ਜੂਗਾ ਉਹਨੂੰ ਵੀ ਸਵਾਦ ਕੀ ਹੈ
0: ਕਈ ਨੰਬਰ
1: ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਸਾਨੂੰ ਸਾਡੇ ਨਾਲ ਵਿਰਕ ਸਾਹਿਬ ਤੇ ਹੁਣ ਲੈਂਦੇ ਹਾਂ ਭਾਈ ਤੁਹਾਡੇ ਕੋਲੋਂ ਇਜਾਜ਼ਤਾਂ ਕਹਿੰਦੇ ਕਿ ਦੋ ਔਰਤਾਂ ਬਾਤੇ ਕਰਤੇ ਕਰਤੇ ਮੇਰੀ ਗਾੜੀ ਸੇ ਟਕਰਾਈ ਔਰ ਬੋਲੀ ਭਈਆ ਦੇਖ ਕਰ ਗਾੜੀ ਚਲਾਓ ਨਾ ਜਬਕਿ ਮੇਰੀ ਗਾੜੀ ਬੰਦ ਥੀ ਔਰ ਪਾਰਕਿੰਗ ਮੇਂ ਖੜੀ ਥੀ ਹੱਸਦੇ ਖੇਡਦੇ ਰਹੋ ਵੀ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
1: Authorized by the Victorian Government, Melbourne.

0: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
1: Authorized by the Victorian Government, Melbourne.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 5 ਤਰੀਕ ਆ ਮਈ ਦਾ ਮਹੀਨਾ, ਸੋਮਵਾਰ ਦਾ ਦਿਨ, ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਔਰ ਜ਼ਿਆਦਾਤਰ ਖਬਰਾਂ ਈਰਾਨ ਅਮਰੀਕਾ ਸਮਝੌਤੇ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੈਜ਼ਿਸ਼ਕੀਅਨ ਨੇ ਐਤਵਾਰ ਦੇ ਦਿਨ ਕਿਹਾ ਕਿ ਈਰਾਨ ਦੇ ਤੀਸਰੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੀ ਇਜਾਜ਼ਤ ਤੋਂ ਬਗੈਰ ਕੋਈ ਵੀ ਫੈਸਲਾ ਨਹੀਂ ਲਿਆ ਜਾਏਗਾ। ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਕੱਟੜਪੰਥੀ ਈਰਾਨ ਪਾਰਲੀਮੈਂਟ ਦੇ ਕਾਮਰਾਨ ਗਜ਼ਨਫਰੀ ਨੇ ਐਸੇ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਪੈਜ਼ਿਸ਼ਕੀਅਨ ਦੀ ਆਲੋਚਨਾ ਕੀਤੀ ਸੀ ਅਤੇ ਉਹਨਾਂ ਦੇ ਉੱਤੇ ਖਾਮਨੇਈ ਦੀ ਇਜਾਜ਼ਤ ਦੇ ਬਗੈਰ ਜੰਗਬੰਦੀ ਸਮਝੌਤੇ ਨੂੰ ਸਵੀਕਾਰ ਕਰਨ ਦਾ ਦੋਸ਼ ਮੜਿਆ ਸੀ। 56 ਸਾਲ ਦੇ ਖਾਮਨੇਈ 8 ਮਾਰਚ ਨੂੰ ਸੁਪਰੀਮ ਲੀਡਰ ਬਣਨ ਤੋਂ ਬਾਅਦ ਹੀ ਜਨਤਕ ਰੂਪ ਦੇ ਵਿੱਚ ਕਦੇ ਵੀ ਨਜ਼ਰ ਨਹੀਂ ਆਏ। ਹਾਲਾਂਕਿ ਈਰਾਨੀ ਮੀਡੀਆ ਦੇ ਮੁਤਾਬਕ ਉਹਨਾਂ ਨੇ ਕਈ ਸਾਰੇ ਲਿਖਤ ਬਿਆਨ ਜਾਰੀ ਕਰ ਦਿੱਤੇ ਨੇ। ਹੁਣ ਰਿਪੋਰਟਾਂ ਦੇ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਪੈਜ਼ਿਸ਼ਕੀਅਨ ਸਣੇ ਕਈ ਸੀਨੀਅਰ ਈਰਾਨੀ ਅਧਿਕਾਰੀਆਂ ਨੇ ਹਾਲੀਆ ਹਫ਼ਤਿਆਂ ਦੇ ਵਿੱਚ ਉਸ ਦੇ ਨਾਲ ਮੁਲਾਕਾਤ ਕੀਤੀ ਹੈ। ਖਾਮਨੇਈ ਨੇ ਆਪਣੇ ਨਾਂ ਦੇ ਉੱਤੇ ਜਾਰੀ ਲਿਖਤ ਸੁਨੇਹਿਆਂ ਦੇ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਆਲੋਚਨਾ ਕਰਨ ਵਾਲੀ ਈਰਾਨ ਦੀ ਨੀਤੀ ਨੂੰ ਬਰਕਰਾਰ ਰੱਖਿਆ, ਪਰ ਮੌਜੂਦਾ ਗੱਲਬਾਤ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਦੱਸ ਦਈਏ ਕਿ 28 ਫਰਵਰੀ ਨੂੰ ਉਹਨਾਂ ਦੇ ਪਿਤਾ ਅਲੀ ਖਾਮਨੇਈ ਦੀ ਮੌਤ ਤੋਂ ਬਾਅਦ ਹੀ ਜਿਹੜੀ ਸੀ ਉਹਨਾਂ ਦੇ ਬੇਟੇ ਨੂੰ ਮੁਸਤਫਾ ਖਾਮਨੇਈ ਨੂੰ ਈਰਾਨ ਦਾ ਸੁਪਰੀਮ ਲੀਡਰ ਬਣਾ ਦਿੱਤਾ ਗਿਆ ਸੀ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਨੇ ਆਪਣੇ ਕਈ ਪ੍ਰਤੀਨਿਧੀਆਂ ਨੂੰ ਕਿਹਾ ਹੈ ਕਿ ਉਹ ਈਰਾਨ ਦੇ ਨਾਲ ਜਲਦਬਾਜ਼ੀ ਦੇ ਵਿੱਚ ਕੋਈ ਸਮਝੌਤਾ ਨਾ ਕਰਨ, ਕਿਉਂਕਿ ਇਸ ਸਮੇਂ ਅਮਰੀਕਾ ਦੇ ਹੱਕ ਦੇ ਵਿੱਚ ਸਾਰੀ ਗੱਲਬਾਤ ਜਾ ਰਹੀ ਹੈ। ਆਪਣੇ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਲਿਖਦਿਆਂ ਟਰੰਪ ਨੇ ਲਿਖਿਆ ਕਿ ਗੱਲਬਾਤ ਸਾਰਥਕ ਤਰੀਕੇ ਦੇ ਨਾਲ ਅੱਗੇ ਵੱਧ ਰਹੀ ਹੈ ਅਤੇ ਮੈਂ ਆਪਣੇ ਪ੍ਰਤੀਨਿਧੀਆਂ ਨੂੰ ਕਿਹਾ ਹੈ ਕਿ ਬਹੁਤ ਛੇਤੀ ਕਿਸੇ ਸਮਝੌਤੇ ਦੇ ਉੱਤੇ ਜਾਂ ਕਿਸੇ ਫੈਸਲੇ ਦੇ ਉੱਤੇ ਨਾ ਪਹੁੰਚਿਆ ਜਾਵੇ। ਇਸ ਸਮੇਂ ਦੋਹਾਂ ਧਿਰਾਂ ਦੇ ਪੱਖ ਨੂੰ ਪਹਿਲਾਂ ਸਮਝ ਲੈਣਾ ਜ਼ਰੂਰੀ ਹੋਏਗਾ। ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਨੂੰ ਵੀ ਇਹ ਸਮਝਣਾ ਹੋਏਗਾ ਕਿ ਪਰਮਾਣੂ ਹਥਿਆਰ ਜਾਂ ਬੰਬ ਉਹ ਨਹੀਂ ਬਣਾ ਸਕਦੇ, ਨਾ ਹੀ ਹਾਸਲ ਕਰ ਸਕਦੇ ਨੇ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਹੌਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਦੇ ਨਾਲ ਜੁੜੇ ਸਮਝੌਤਿਆਂ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਉਹ ਅੱਗੇ ਤੁਰੀ ਹੈ। ਨੇਤਨਯਾਹੂ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ਦੇ ਲਈ ਸਹਿਮਤ ਨੇ ਕਿ ਈਰਾਨ ਦੇ ਨਾਲ ਕਿਸੇ ਵੀ ਅੰਤਮ ਸਮਝੌਤੇ ਦੇ ਵਿੱਚ ਪਰਮਾਣੂ ਖਤਰੇ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤੇ ਜਾਣ ਦੀ ਗੱਲ ਕਹੀ ਜਾਣੀ ਚਾਹੀਦੀ ਹੈ। ਹੁਣ ਇਹ ਵੀ ਕਿਹਾ ਕਿ ਇਸ ਦਾ ਮਤਲਬ ਇਹ ਵੀ ਹੈ ਕਿ ਈਰਾਨ ਦੇ ਪਰਮਾਣੂ ਜਿਹੜੇ ਐਨਰਿਚਮੈਂਟ ਪਲਾਂਟਸ ਨੇ ਉਹਨਾਂ ਨੂੰ ਖਤਮ ਕਰਨਾ ਹੋਏਗਾ ਅਤੇ ਪਰਮਾਣੂ ਸਮੱਗਰੀ ਨੂੰ ਵੀ ਉੱਥੋਂ ਹਟਾਉਣਾ ਹੋਏਗਾ। ਨੇਤਨਯਾਹੂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਤਰ੍ਹਾਂ ਮੇਰੀ ਵੀ ਨੀਤੀ ਕਦੇ ਬਦਲੀ ਨਹੀਂ ਹੈ, ਈਰਾਨ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕਦਾ। ਉੱਥੇ ਹੀ ਈਰਾਨ ਜੰਗ ਦੇ ਨਾਲ ਜੁੜੀ ਹੋਈ ਮਾਰਕੋ ਰੂਬੀਓ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਹੈ, ਉਹਨਾਂ ਦੀ ਟਿੱਪਣੀ ਵੀ ਕਾਫੀ ਅਹਿਮ ਹੈ, ਚਰਚਾ ਦੇ ਵਿੱਚ ਹੈ। ਉਹਨਾਂ ਇਹ ਗੱਲ ਕਹੀ ਹੈ ਕਿ ਹੋ ਸਕਦਾ ਹੈ ਕਿ ਕੁਝ ਹੀ ਘੰਟਿਆਂ ਦੇ ਵਿੱਚ ਈਰਾਨ ਅਮਰੀਕਾ ਸਮਝੌਤਾ ਸਿਰੇ ਚੜ੍ਹ ਜਾਵੇ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਗਈ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਜਿਹੜੀ ਨਜ਼ਦੀਕੀ ਆਈ ਜ਼ਰੂਰ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਹਿਮ ਮੁੱਦਿਆਂ ਦੇ ਉੱਤੇ ਸਮਝੌਤਾ ਹੋ ਜਾਏਗਾ। ਗੱਲਬਾਤ ਨੂੰ ਜਾਰੀ ਰੱਖਣ ਨੂੰ ਲੈ ਕੇ ਸੰਕੇਤ ਜ਼ਰੂਰ ਮਿਲ ਰਹੇ ਨੇ, ਦੋਹੇ ਧਿਰਾਂ ਇਸ ਦੇ ਵਿੱਚ ਸਹਿਮਤ ਵੀ ਨੇ। ਈਰਾਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਕਿਹਾ ਗਿਆ ਕਿ ਸਮਝੌਤਾ ਅਮਰੀਕਾ ਦੀ ਤਰਫ ਤੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਵਜ੍ਹਾ ਦੇ ਚੱਲਦਿਆਂ ਲਟਕਿਆ ਹੋਇਆ। ਸਮਝੌਤੇ ਨੂੰ ਲੈ ਕੇ ਬਰਤਾਨੀਆ ਯੂਰਪੀ ਸੰਘ ਨੇ ਵੀ ਇਸ ਗੱਲਬਾਤ ਦਾ ਸਵਾਗਤ ਕੀਤਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਹੋਣਾ ਚਾਹੀਦਾ ਜਿਸ ਦੇ ਨਾਲ ਹੌਰਮੁਜ਼ ਸਟ੍ਰੇਟ ਦੇ ਵਿੱਚ ਬੇਰੋਕ ਟੋਕ ਆਵਾਜਾਈ ਸੰਭਵ ਹੋ ਸਕੇ। ਉਦੋਂ ਯੂਰਪੀ ਯੂਨੀਅਨ ਨੇ ਵੀ ਇਹੀ ਸੰਕੇਤ ਦਿੱਤੇ ਨੇ ਕਿ ਈਰਾਨ ਨੂੰ ਪਰਮਾਣੂ ਹਥਿਆਰ ਨਹੀਂ ਰੱਖਣ ਦਿੱਤੇ ਜਾ ਸਕਦੇ। ਹਾਲਾਂਕਿ ਜਿਵੇਂ ਪਿਛਲੀ ਖਬਰ ਦੇ ਵਿੱਚ ਦੱਸਿਆ ਕਿ ਈਰਾਨ ਦੇ ਰਾਸ਼ਟਰਪਤੀ ਇਹ ਕਹਿ ਚੁੱਕੇ ਨੇ ਕਿ ਉਹਨਾਂ ਦੇ ਕੋਲ ਕਿਸੇ ਵੀ ਕਿਸਮ ਦੇ ਪਰਮਾਣੂ ਹਥਿਆਰ ਨਹੀਂ ਨੇ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ, ਅਤੇ ਇਹ ਵੀ ਭਾਰਤ ਦੇ ਨਾਲ ਹੀ ਜੁੜੀ ਹੋਈ ਪਰ ਅਮਰੀਕਾ ਤੋਂ ਹੀ ਹੈ, ਜਿੱਥੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਐਤਵਾਰ ਦੇ ਦਿਨ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜਿਵੇਂ ਅਮਰੀਕਾ ਨੇ ਆਪਣੇ ਹਿੱਤਾਂ ਨੂੰ ਤਰਜੀਹ ਦਿੱਤੀ ਹੈ, ਠੀਕ ਉਸੇ ਤਰੀਕੇ ਦੇ ਨਾਲ ਭਾਰਤ ਵੀ ਆਪਣੇ ਹਿੱਤਾਂ ਨੂੰ ਤਰਜੀਹ ਦਿੰਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਦੇ ਭਾਰਤ ਦੇ 4 ਦਿਨਾਂ ਦੌਰੇ ਦੇ ਦਰਮਿਆਨ ਭਾਰਤ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਭਾਰਤ ਜਿੰਨਾ ਚਾਹੇ ਤੇਲ ਅਮਰੀਕਾ ਤੋਂ ਖਰੀਦ ਸਕਦਾ ਹੈ। ਅਮਰੀਕਾ ਦੇ ਇਸ ਰੁੱਖ ਨੂੰ ਲੈ ਕੇ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਅਤੇ ਮਾਹਰਾਂ ਨੇ ਚਿੰਤਾ ਜਤਾਈ ਸੀ ਅਤੇ ਕਿਹਾ ਸੀ ਕਿ ਅਮਰੀਕਾ ਪੂਰੀ ਤਰ੍ਹਾਂ ਦੇ ਨਾਲ ਰਣਨੀਤਿਕ ਰੂਪ ਦੇ ਵਿੱਚ ਭਾਰਤ ਦਾ ਫਾਇਦਾ ਚੁੱਕ ਰਿਹਾ ਅਤੇ ਭਾਰਤ ਨੂੰ ਪੂਰੇ ਤਰੀਕੇ ਦੇ ਨਾਲ ਅਮਰੀਕਾ ਦੇ ਉੱਤੇ ਨਿਰਭਰ ਨਹੀਂ ਹੋਣਾ ਚਾਹੀਦਾ, ਐਸੀ ਗਲਤੀ ਨਹੀਂ ਕਰਨੀ ਚਾਹੀਦੀ। ਇਸ ਤੋਂ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕ੍ਰਿਸਟੋਫਰ ਲੈਂਡੋ ਨੇ ਕਿਹਾ ਸੀ ਕਿ ਚੀਨ ਦੇ ਨਾਲ ਵਪਾਰਕ ਸਮਝੌਤੇ ਤੋਂ ਸਬਕ ਲੈਂਦਿਆਂ ਹੋਇਆਂ ਭਾਰਤ ਦੇ ਨਾਲ ਹੋਣ ਵਾਲੇ ਵਪਾਰਕ ਸਮਝੌਤੇ ਦੇ ਵਿੱਚ ਅਮਰੀਕਾ ਆਪਣੇ ਹਿੱਤਾਂ ਦੀ ਰੱਖਿਆ ਨੂੰ ਲੈ ਕੇ ਵਧੇਰੇ ਸਪਸ਼ਟਤਾ ਦਿਖਾਏਗਾ। ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਦੀ ਤਰ੍ਹਾਂ ਅਸੀਂ ਵੀ ਇੰਡੀਆ ਫਸਟ ਦੀ ਗੱਲ ਕਰਦੇ ਹਾਂ। ਐਤਵਾਰ ਦੇ ਦਿਨ ਦਿੱਲੀ ਦੇ ਵਿੱਚ ਰੱਖੇ ਗਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਬਿਆਨ ਨੂੰ ਭਾਰਤ ਦਾ ਜਵਾਬ ਮੰਨਿਆ ਜਾ ਰਿਹਾ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਿਹਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪ੍ਰੈਸ ਕਾਨਫਰੰਸ 'ਚ ਇੱਕ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਜਿੱਥੋਂ ਤੱਕ ਤਾਂ ਅਮਰੀਕਾ ਦਾ ਸਵਾਲ ਹੈ ਤਾਂ ਟਰੰਪ ਪ੍ਰਸ਼ਾਸਨ ਬਹੁਤ ਸਾਫ਼ ਸ਼ਬਦਾਂ ਦੇ ਵਿੱਚ ਆਪਣੀ ਵਿਦੇਸ਼ ਨੀਤੀ ਦੇ ਅੰਦਰ ਅਮੈਰੀਕਾ ਫਸਟ ਦੀ ਗੱਲ ਕਰਦਾ ਅਤੇ ਜਿੱਥੋਂ ਤੱਕ ਸਾਡੀ ਗੱਲ ਹੈ ਤਾਂ ਅਸੀਂ ਵੀ ਇੰਡੀਆ ਫਸਟ ਦੀ ਗੱਲ ਕਰਦੇ ਹਾਂ। ਦੋਹਾਂ ਹੀ ਦੇਸ਼ਾਂ ਨੇ ਆਪੋ ਆਪਣੇ ਦੇਸ਼ ਦੇ ਹਿੱਤਾਂ ਨੂੰ ਸਾਹਮਣੇ ਰੱਖਿਆ ਹੋਇਆ। ਉਹਨਾਂ ਇਹ ਵੀ ਕਿਹਾ ਕਿ ਐਸੇ ਬਹੁਤ ਸਾਰੇ ਖੇਤਰ ਹੋਣਗੇ ਜਿੱਥੋਂ ਸਾਡੇ ਦੋਹਾਂ ਦੇ ਕੌਮੀ ਹਿੱਤ ਰਲ ਕੇ ਨਾਲ ਨਾਲ ਚੱਲ ਸਕਦੇ ਨੇ ਅਤੇ ਇੱਥੇ ਹੀ ਸਾਡੀ ਰਣਨੀਤਿਕ ਸਾਂਝੇਦਾਰੀ ਜਿਹੜੀ ਉਹ ਅੱਗੇ ਵਧੇਗੀ। ਊਰਜਾ ਦੇ ਮੁੱਦੇ ਦੇ ਉੱਤੇ ਜ਼ਿਕਰ ਕਰਦੇ ਹਾਂ, ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੀ ਊਰਜਾ ਲੋੜਾਂ ਦੇ ਲਈ, ਊਰਜਾ ਸੁਰੱਖਿਆ ਦੇ ਲਈ ਸਾਡੇ ਕੋਲ ਕਈ ਸਰੋਤ ਹੋਣ ਔਰ ਵੱਡੇ ਸਰੋਤ ਹੋਣ ਔਰ ਭਰੋਸੇਯੋਗ ਸਰੋਤ ਹੋਣ, ਸਸਤੇ ਸਰੋਤ ਵੀ ਹੋਣੇ ਚਾਹੀਦੇ ਨੇ। ਅਮਰੀਕਾ ਦੇ ਵਿੱਚ ਇਹਨਾਂ ਦੇ ਵਿੱਚ ਕਈ ਪੈਮਾਨਿਆਂ ਦੇ ਉੱਤੇ ਅਮਰੀਕਾ ਖਰਾ ਉਤਰਦਾ ਅਤੇ ਕਈ ਹੋਰ ਦੇਸ਼ ਵੀ ਇਸ ਦੇ ਉੱਤੇ ਖਰਾ ਉਤਰਦੇ ਨੇ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਊਰਜਾ ਬਾਜ਼ਾਰ ਦੇ ਵਿੱਚ ਕੋਈ ਵੀ ਰੁਕਾਵਟ ਆਵੇ, ਕਿਸੇ ਕਿਸਮ ਦੀ ਗੜਬੜੀ ਆਵੇ, ਕਿਉਂਕਿ ਦੇਰੀ ਦੇ ਨਾਲ ਵੀ ਇਸ ਬਾਜ਼ਾਰ ਦੇ ਉੱਤੇ ਅਸਰ ਦਿਖਣ ਲੱਗ ਪੈਂਦੇ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਸਿਆਸਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਪੱਛਮ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਜਤਾਈ ਹੈ। ਦੱਸ ਦਈਏ ਕਿ ਇਸ ਸੀਟ ਤੋਂ ਵਿਧਾਇਕ ਦੇਵਾਂਸ਼ੂ ਪਾਂਡਾ ਨੇ ਚੋਣ ਜਿੱਤ ਲਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਫਾਲਟਾ ਦੀ ਜਨਤਾ ਨੇ ਵੀ ਆਪਣਾ ਫੈਸਲਾ ਸੁਣਾ ਦਿੱਤਾ, ਲੋਕਤੰਤਰ ਦੀ ਜਿੱਤ ਹੋਈ ਹੈ ਅਤੇ ਧਮਕੀਆਂ ਦੀ ਹਾਰ ਹੋਈ ਹੈ। ਦੇਵਾਂਸ਼ੂ ਪਾਂਡਾ ਨੂੰ ਫਾਲਟਾ ਦੇ ਵਿੱਚ ਰਿਕਾਰਡ ਫਰਕ ਤੋਂ ਜਿੱਤ ਹਾਸਲ ਕਰਨ ਦੇ ਲਈ ਉਹਨਾਂ ਵਧਾਈ ਦਿੱਤੀ ਹੈ। ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੱਛਮ ਬੰਗਾਲ ਦੇ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਦਿਖਾਉਂਦਾ ਹੈ। ਚੇਤੇ ਕਰਵਾ ਦਈਏ ਕਿ ਪੱਛਮ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਦੇ ਉੱਤੇ ਦੇਵਾਂਸ਼ੂ ਪਾਂਡਾ ਨੂੰ 1,09,000 ਵੋਟਾਂ ਤੋਂ ਭਾਰੀ ਫਰਕ ਦੇ ਨਾਲ ਜਿਹੜੀ ਜਿੱਤ ਦਰਜ ਹੋਈ ਹੈ। ਹਾਲਾਂਕਿ ਇੱਥੋਂ TMC ਯਾਨੀ ਪ੍ਰਮੁੱਖ ਵਿਰੋਧੀ ਧਿਰ ਜਿਹੜੀ ਇਸ ਵਕਤ ਤ੍ਰਿਣਮੂਲ ਕਾਂਗਰਸ, ਉਸਨੇ ਆਪਣਾ ਜਿਹੜਾ ਕੋਈ ਉਮੀਦਵਾਰ ਹੀ ਮੁੜ ਕੇ ਖੜ੍ਹਾ ਨਹੀਂ ਸੀ ਕੀਤਾ ਜਦੋਂ ਉਹਨਾਂ ਦੇ ਪਿਛਲੇ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਸੀ। ਪਾਂਡਾ ਨੂੰ ਕੁੱਲ 1,49,666 ਵੋਟਾਂ ਮਿਲੀਆਂ। CPIM ਦੇ ਉਮੀਦਵਾਰ ਸ਼ੰਭੂਨਾਥ ਕੁਰਮੀ ਨੂੰ 40,645 ਵੋਟਾਂ ਹੀ ਮਿਲੀਆਂ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਵੋਟਾਂ ਦੀ ਗੱਲ ਕੀਤੀ ਹੋਵੇ ਤਾਂ ਇੱਕ ਸਿਆਸੀ ਪਾਰਟੀ ਅਤੇ ਇੱਕ ਵੋਟਾਂ ਦੀ ਖਬਰ। ਪਹਿਲਾਂ ਸਿਆਸੀ ਪਾਰਟੀ ਦੀ ਗੱਲ, ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਆਈ ਕਾਂਗਰਸ ਜਨਤਾ ਪਾਰਟੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਪਟੀਸ਼ਨ ਦੇ ਵਿੱਚ ਕਥਿਤ ਫਰਜ਼ੀ ਵਕੀਲ, ਫਰਜ਼ੀ ਲਾਅ ਡਿਗਰੀ ਰੈਕੇਟ ਅਤੇ ਕਾਂਗਰਸ ਜਨਤਾ ਪਾਰਟੀ ਦੇ ਨਾਲ ਜੁੜੇ ਲੋਕਾਂ ਦੀਆਂ ਗਤੀਵਿਧੀਆਂ ਦੀ CBI ਜਾਂਚ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਵਕੀਲ ਰਾਜਾ ਚੌਧਰੀ ਨੇ ਦਾਖਲ ਕੀਤੀ। ਕਾਂਗਰਸ ਜਨਤਾ ਪਾਰਟੀ ਨੇ ਹਾਲੀਆ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜ਼ਬਰਦਸਤ ਚਰਚਾ ਕੀਤੀ ਸੀ ਔਰ ਚਰਚਾ ਦੇ ਵਿੱਚ ਆਈ ਸੀ। ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਕੀਲ ਰਾਜਾ ਚੌਧਰੀ ਨੇ ਦਾਖਲ ਪਟੀਸ਼ਨ ਦੇ ਵਿੱਚ CBI ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕੋਰਟ ਦੀ ਬਿਆਨੀ ਟਿੱਪਣੀਆਂ ਨੂੰ ਕੱਟ ਕੇ ਵਾਇਰਲ ਕਰਨ, ਮੀਮ ਬਣਾਉਣ ਅਤੇ ਉਹਨਾਂ ਤੋਂ ਪੈਸੇ ਕਮਾਉਣ ਵਾਲਿਆਂ ਦੇ ਖਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਪੰਜਾਬ ਦੇ ਸੂਬਾ ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ 26 ਮਈ ਨੂੰ ਯਾਨੀ ਕੱਲ੍ਹ ਨੂੰ ਵੋਟਾਂ ਹੋਣਗੀਆਂ। ਇਸ ਦੇ ਲਈ ਕੁੱਲ 7,555 ਉਮੀਦਵਾਰ ਮਿਊਂਸੀਪਲ ਚੋਣਾਂ ਦੀਆਂ ਵੋਟਾਂ ਦੇ ਲਈ मैदान दे विच ने। दसनयोग है कि इन्हां चोणां दे लई आम आदमी पार्टी दे 1801, इंडियन नैशनल कांग्रेस दे 1550, भाजपा दे 1316, श्रोमणी अकाली दल दे 1251 उम्मीदवार, बसपा दे 96 उम्मीदवार ते 1528 आजाद उम्मीदवार ते 13 होर चोण लड़नगे। जिक्रयोग है कि पंजाब दे विच नगर निगम ते नगर कौंसल दीआं चोणां बैलट पेपर दे राहीं ही होणगीआं। चोणां तों पहलां दित्ते पंजाब ते हरियाणा हाई कोर्ट ने 3 पटीशनां नूं खारज वी कीता। निगम ते कौंसल चोणां बैलट पेपर दे नाल करवाए जाण दे लई राह पद्धरा कीता गया। जस्टिस चीफ जस्टिस शील नागू की अगवाई वाले बेंच ने निगम चोणां दे इस पड़ाव दे उत्ते चोण प्रक्रिया दे विच दखल देण तों इनकार कीता। अदालत वालों कहा गया कि चोण प्रक्रिया हुण आखिरी पड़ाव दे उत्ते है ते इस पड़ाव दे उत्ते दखल नहीं दिता जा सकता। आओ उत्थे ही हुण आस्ट्रेलियन खबरां दी वी सांझ पाउंदे होए चलदे हां। वैसे तां तुसीं इह सोशल मीडिया ते वी खबर देखी होणी है, एक सर्वेखन जिहड़ा आस्ट्रेलिया दीआं प्रमुख सर्वेखन कंपनियां दे द्वारा करवाया गया। इस सर्वेखन दे विच दावा किया गया है कि जेकर अज दी तरीक दे विच चोणां हुंदियां ने तां सरकार तां मुड़ लेबर पार्टी ही दी ही बनेगी, पर विरोधी धिर वजों जिहड़ी इस वक्त विरोधी धिर दे विच है, यानी अपोजिशन च है, गठजोड़ जिहनूं कोएलिशन वी कह लिया जांदा, वह सरकार दे विच विरोधी धिर नहीं होणगे, बल्कि वह तीजे नंबर ते खिसक जाणगे। वन नेशन पार्टी जिहड़ी है देश दे विच मेजोरिटी वोटां हासिल करके लैके जाएगी। एसेंट रिसर्च ते रेड ब्रिज ग्रुप की तरफ तो इस सर्वेखण दे विच दस्या गया है कि लिबरल पार्टी महज 12 सीटां तक महदूद रह सकती है, नैशनल पार्टी नूं कोई भी सीट नहीं मिलेगी। हालांकि वन नेशन पार्टी 53 सीटां जित के ले जा सकती है, जो कि विरोधी धिर दे लई हाल फिलहाल गठजोड़ दे लई तां इक चिंताजनक खबर है। सर्वेखण दे विच इह वी दावा कीता गया है कि गठजोड़ दे चलदिआं होइआं 4 स्टेट्स दे विच क्वींसलैंड, साउथ आस्ट्रेलिया, तस्मेनिया ते वैस्टर्न आस्ट्रेलिया दे विच तां गठजोड़ पूरी तरह दे नाल फेल रहेगा। इत्थे वाइपआउट दा वी खदशा जताया गया है। उत्थे सियासत दे नाल ही अगली जुड़ी खबर क्वींसलैंड तो, जिथे एक LNP दे साबका जिहड़े मंत्री रहे ने उन्हां नूं $3,00,000 दी सरकारी तनखाह दे उत्ते क्वींसलैंड दे विच इक अहिजा मंत्राला सौंपिया गया है जिथे पहला ही 5 असिस्टेंट मिनिस्टर उस पासे काम कर रहे ने, यानी कि मंत्री दी कोई कमी है ही नहीं सी। प्रॉब्लम इस वक्त क्वींसलैंड दे विच उस इलाके दे बहुपक्षी विकास दी सी। दस दईए कि न्यूमैन सरकार दे विच मंत्री रहे एंड्रयू क्रिप्स नूं हुण पिछले ही महीने स्पैशल कमिश्नर फॉर रूरल एंड रीजनल क्वींसलैंड लगाया गया, यानी कि देहाती क्वींसलैंड दे खास कमिश्नर दे तौर दे उत्ते नियुक्त किया गया। और इस नियुक्ति दे विच उहनां दी तनखाह जिहड़ी है वह काफ़ी चर्चा का विषय है। तनखाह भी इस करके चर्चा का विषय है क्योंकि इत्थे सवाल यह पैदा होंदे ने कि जो इस काम के खातर, यानी कि खेतरी क्वींसलैंड दे विच तरक्की किवें होवे, ये जांचन दे लई परखन दे लई पहला तो ही 5 असिस्टेंट मिनिस्टर रखे गए ने, एक नहीं दो नहीं बल्कि 5, जिन्हां नूं $00,00,000 साल की तनखाह या इस तो भी ज़्यादा मिलती है। डेविड क्रिसवली जिहड़े कि इस वक्त प्रीमियर ने, उन्हां दी कैबिनेट दे विच 4 असिस्टेंट मिनिस्टर ने, जेनेल पूल, ब्री जेम्स, डोना कर्कलैंड ते सीन डिलन। हुण ये सारे जिहड़े ने ये अलग अलग क्वींसलैंड दे खेतर ने, जिवें नॉर्थ, फार नॉर्थ, सेंट्रल, वैस्टर्न क्वींसलैंड, इन्हां नूं क्रमवार तरीके दे नाल ये देखदे ने। और क्वींसलैंड दे खेतरी इलाकियां दे विस्तार दी जिम्मेदारी जिहड़ी इन्हां दे उत्ते हुंदी है। अजिहे दे विच हुण विरोधी धिर ने सवाल पुछे ने कि मिस्टर क्रिप्स नूं इस रोल दे उत्ते रखण दे लई ऐसी की खास काबिलियत सी उन्हां दी, ऐसी किहड़ी क्वालिफिकेशन सी उन्हां दे कोल के जिहड़े इस दे खातर रख्या गया। यही इन्ने ही नहीं बल्कि क्वींसलैंड दे विच डेविड क्रिसवली ने हुण जिहड़ी नवी तनखाह दे लई क्रिप्स नूं अपॉइंट कीता, उह $3,00,000 सालाना या इस तो ज़्यादा है। इस करके यह भी पुछया जा रहा है कि खेतरी आस्ट्रेलिया खेतरी क्वींसलैंड दा ऐसा किहड़ा विस्तार सरकार करन जा रही है। आस्ट्रेलिया दे विच अक्सर भारतीय भाईचारे नूं अलग अलग ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਬਹੁਤ ਜ਼ਿਆਦਾ ਇੰਡੀਅਨ ਹੋ ਗਏ ਇਸ ਦੇਸ਼ ਦੇ ਵਿੱਚ ਜਾਂ ਆਸਟ੍ਰੇਲੀਆ ਭਰ ਚੁੱਕਿਆ ਹੈ ਜਾਂ ਫਿਰ ਆਪਣੇ ਦੇਸ਼ ਵਾਪਸ ਜਾਓ। ਇਸ ਕਿਸਮ ਦੀਆਂ ਟਿੱਪਣੀਆਂ ਤੰਜ ਅਕਸਰ ਆਸਟ੍ਰੇਲੀਅਨ ਲੋਕਾਂ ਦੇ ਉੱਤੇ ਕਸੇ ਜਾਂਦੇ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ਕਿ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਨੇ ਦੱਸਿਆ ਹੈ ਕਿ ਭਾਰਤੀ ਲੋਕ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਸਟੋਰੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਬਿਲਕੁਲ ਧੁਰ ਵਿਚਕਾਰ ਹੁੰਦੇ ਨੇ। ਉਸ ਦੀ ਵਜ੍ਹਾ ਇਹ ਹੈ ਕਿ ਉਸਦੀਆਂ ਵੈਸੇ ਕਈ ਸਾਰੀਆਂ ਵਜੂਹਾਂ ਹੋ ਸਕਦੀਆਂ ਨੇ। ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੇ ਅੰਦਰ ਜਿਹੜੇ 88 ਲੱਖ ਤੋਂ ਵਧੇਰੇ ਆਸਟ੍ਰੇਲੀਅਨ ਲੋਕ ਵਿਦੇਸ਼ਾਂ ਤੋਂ ਆਏ ਨੇ, ਉਸ ਦੇ ਅੰਦਰ 9,71,000 ਤਾਂ ਸਿਰਫ ਭਾਰਤ ਦੇ ਵਿੱਚ ਹੀ ਪੈਦਾ ਹੋਏ ਸੀ। ਯਾਨੀ ਕਿ 30 ਜੂਨ 2025 ਤੱਕ ਭਾਰਤੀ ਮੂਲ ਦੇ ਲੋਕ ਜਿਹੜੇ ਨੇ ਆਸਟ੍ਰੇਲੀਆ 'ਚ ਉਹ ਸਭ ਤੋਂ ਵੱਡਾ ਗਰੁੱਪ ਬਣ ਕੇ ਉੱਭਰੇ ਆਏ। ਔਰ ਪਿਛਲੇ 3 ਤੋਂ 5 ਸਾਲਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਦੇ ਅੰਦਰ ਖਾਸ ਇਜ਼ਾਫਾ ਹੋਇਆ। ਹਾਲਾਂਕਿ ਮਾਹਰ ਇਸ ਗੱਲ ਦੇ ਲਈ ਜ਼ਿੰਮੇਦਾਰ ਮੰਨਦੇ ਨੇ ਜਿਹੜਾ ਕਿ ਮਾਹੌਲ ਹੈ, ਇਸ ਪੋਲੀਟੀਕਲ ਮਾਹੌਲ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ 1-2 ਵਾਰ ਨਹੀਂ ਬਲਕਿ ਵਾਰ ਵਾਰ ਭਾਰਤੀਆਂ ਨੂੰ ਇਸ ਤਰੀਕੇ ਦੇ ਨਾਲ, ਖਾਸ ਤੌਰ 'ਤੇ ਸਿਰਫ ਭਾਰਤੀ ਨਹੀਂ ਬਲਕਿ ਮੁਸਲਮਾਨ ਭਾਈਚਾਰੇ ਦੇ ਨਾਲ ਜੁੜੇ ਲੋਕ ਜਾਂ ਲੈਬਨੀਜ਼ ਅਤੇ ਫਲਸਤੀਨੀ ਭਾਈਚਾਰੇ ਦੇ ਨਾਲ ਜਾਂ ਪਿਛੋਕੜ ਰੱਖਣ ਵਾਲੇ ਲੋਕਾਂ ਨੂੰ ਵੀ ਆਸਟ੍ਰੇਲੀਆ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈਂਦਾ। ਔਰ ਕੋਵਿਡ-19 ਤੋਂ ਬਾਅਦ ਤਾਂ ਇਸ ਕਿਸਮ ਦਾ ਮਾਹੌਲ ਖਾਸ ਤੌਰ 'ਤੇ ਬਣਿਆ। ਹਾਲਾਂਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ABS ਨੇ ਕੁਝ ਹੋਰ ਵੀ ਅੰਕੜੇ ਜਾਰੀ ਕੀਤੇ ਨੇ, ਜਿਵੇਂ ਉਦਾਹਰਣ ਦੇ ਤੌਰ 'ਤੇ ਸਿਰਫ ਇਹੀ ਨਹੀਂ ਕਿ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਵਿਦੇਸ਼ੀ ਜਿਹੜੇ ਸਭ ਤੋਂ ਤੇਜ਼ੀ ਦੇ ਨਾਲ ਫੈਲ ਰਹੇ ਨੇ ਉਹ ਭਾਰਤੀ ਨੇ, ਬਲਕਿ ਇਹ ਵੀ ਦਾਅਵੇ ਕੀਤੇ ਜਾ ਰਹੇ ਨੇ ਇਸ ਰਿਪੋਰਟ ਦੇ ਵਿੱਚ ਕਿ ਆਸਟ੍ਰੇਲੀਆ ਦੇ ਅੰਦਰ ਜ਼ਿਆਦਾਤਰ ਮਹਿੰਗੀ ਜਿਹੜੀ ਪੜ੍ਹਾਈ ਹੈ ਉਸਨੂੰ ਹਾਸਲ ਕਰਨ ਦੇ ਲਈ ਭਾਰਤੀ ਇੰਨੇ ਕੁ ਕਾਬਲੀਅਤ ਰੱਖਦੇ ਨੇ ਆਰਥਿਕ ਤੌਰ ਦੇ ਉੱਤੇ ਕਿ ਆਸਟ੍ਰੇਲੀਆ ਆ ਕੇ ਇਸ ਪੜ੍ਹਾਈ ਨੂੰ ਕਰ ਸਕਣ। ਪਰ ਕੋਵਿਡ-19 ਤੋਂ ਬਾਅਦ ਮਿਸਰੀਪ੍ਰਜੈਂਟੇਸ਼ਨ ਜਿਹੜੀ ਉਹ ਓਵਰਸੀਜ਼ ਮਾਈਗ੍ਰੇਸ਼ਨ ਦੀ ਹੋਈ ਜ਼ਰੂਰ ਦੱਸੀ ਗਈ ਹੈ। ਇਸ ਦਰਮਿਆਨ ਇਹ ਵੀ ਕਿਹਾ ਗਿਆ ਹੈ ਕਿ ਔਨਲਾਈਨ ਅਬਿਊਜ਼ ਦੇ ਮਾਮਲੇ ਦੇ ਵਿੱਚ ਭਾਰਤੀ ਸਿਖਰ 'ਤੇ ਨੇ। 30% ਭਾਰਤੀਆਂ ਨੇ ਜਾਂ ਲੋਕਾਂ ਨੇ ਮੰਨਿਆ ਕਿ ਉਹ ਭਾਰਤੀਆਂ ਦੇ ਪ੍ਰਤੀ ਨੈਗੇਟਿਵ ਵਿਊ ਰੱਖਦੇ ਨੇ। ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਖਰਾ ਸਰਵੇਖਣ ਹੈ ਜਿਸਨੂੰ ਮੈਪਿੰਗ ਸੋਸ਼ਲ ਕੋਹੀਜ਼ਨ ਰਿਪੋਰਟ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਸਾਲ 2025 ਦੇ ਅੰਦਰ ਬਰਤਾਨੀਆ ਤੋਂ ਆਏ ਜਿਹੜੇ ਲੋਕ ਨੇ 61% ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਇੱਕ ਪੋਜ਼ਿਟਿਵ ਐਟੀਟਿਊਡ ਹੈ, ਜੋ ਕਿ ਇਸ ਤੋਂ 1 ਸਾਲ ਪਹਿਲਾਂ ਵੀ ਇੰਨਾ ਹੀ ਸੀ। ਅਮਰੀਕਾ ਤੋਂ ਆਏ ਅਮਰੀਕੀਆਂ ਦਾ ਆਸਟ੍ਰੇਲੀਆ ਦੇ ਵਿੱਚ 46% ਜਿਹੜਾ ਇੱਕ ਟਰੱਸਟ ਫੈਕਟਰ ਬਣਿਆ ਹੋਇਆ, ਹਾਲਾਂਕਿ 50% 2024 ਦੇ ਵਿੱਚ ਸੀ। ਚੀਨ ਦੇ 32% ਲੋਕ ਜਿਹੜੇ ਨੇ ਉਹ ਇਸ ਹੱਕ ਦੇ ਵਿੱਚ ਨੇ, ਪੋਜ਼ਿਟਿਵ ਐਟੀਟਿਊਡ ਦੇ ਵਿੱਚ ਨੇ। ਔਰ ਇਰਾਕ ਦੇ ਸੂਡਾਨ ਦੇ ਪੈਦਾ ਹੋਏ ਲੋਕ 20% ਜਾਂ 18% ਹੀ ਦੱਸੇ ਜਾ ਰਹੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਸੋਸ਼ਲ ਕੋਹੀਜ਼ਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਦੇ ਲੋਕ ਉਹਨਾਂ ਦੇ ਪ੍ਰਤੀ ਕਿੰਨੇ ਕੁ ਸੁਹਿਰਦ ਨੇ, ਕਿੰਨੇ ਕੁ ਸੋਸ਼ਲ ਕੋਹੀਜ਼ਨ ਦੀ ਜਿਹੜੀ ਗੱਲ ਹੈ ਉਸ ਕਥਾ ਨਾਲ ਉਸਦੇ ਉੱਤੇ ਖਰੇ ਉਤਰਦੇ ਨੇ। ਅਪਰਾਧ ਜਗਤ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਕੁਈਨਜ਼ਲੈਂਡ ਤੋਂ ਖਬਰ, ਜਿੱਥੇ ਉੱਤਰੀ ਕੁਈਨਜ਼ਲੈਂਡ 'ਚ ਮਕੈਏ ਦੇ ਕੋਲ ਇੱਕ ਚੋਰੀ ਦੀ ਕਾਰ ਜਿਹੜੀ ਸੀ ਉਸਨੇ ਪੁਲਿਸ ਦੇ

0: ਦਿੱਤਾ ਗਿਆ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹ ਗੱਡੀ ਜਿਹੜੀ ਹੈ ਪੈਜਟ ਨਾਮ ਦੇ ਸਬਰਬ ਦੇ ਵਿੱਚ ਪੈਰਾਡਾਈਜ਼ ਸਟਰੀਟ ਦੇ ਉੱਤੇ ਕਰੈਸ਼ ਹੋਈ ਹੈ। ਜਿਵੇਂ ਇੱਕ ਪੁਲਿਸ ਕਰਮਚਾਰੀ ਉੱਥੇ ਇਸ ਕਰੈਸ਼ ਨੂੰ ਦੇਖਣ ਪਹੁੰਚਿਆ, ਗੱਡੀ ਨੇ ਰਿਵਰਸ ਕਰ ਦਿੱਤਾ ਔਰ ਪੁਲਿਸ ਕਰਮਚਾਰੀ ਦੀ ਲੱਤ ਦੇ ਵਿੱਚ ਸੱਟ ਆਈ। ਦੱਸ ਦਈਏ ਕਿ ਪੈਰਾਮੈਡਿਕਸ ਨੇ ਇਸ ਪੁਲਿਸ ਕਰਮਚਾਰੀ ਨੂੰ ਮੈਕਾਏ ਬੇਸ ਹੋਸਪਿਟਲ ਦੇ ਵਿੱਚ ਤੁਰੰਤ ਭਰਤੀ ਕਰਵਾ ਦਿੱਤਾ ਸੀ। ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਉਸੇ ਕਾਰ ਦੇ ਅੰਦਰ, ਚੋਰੀ ਕੀਤੀ ਕਾਰ ਦੇ ਅੰਦਰ ਇੱਕ 20 ਸਾਲ ਦੀ ਲੜਕੀ ਵੀ ਸੀ, ਜਿਸਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਦਾ ਮੌਕਾ ਵਾਰਦਾਤ ਦੇ ਵਿੱਚ ਕੋਈ ਖਾਸ ਹੱਥ ਨਹੀਂ ਸੀ। ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਚੋਰੀ ਕੀਤੀ ਕਾਰ ਦੇ ਵਿੱਚ ਬਰਾਬਰ ਦੀ ਸ਼ਰੀਕ ਸੀ। ਟਾਊਨਸਵਿਲ ਦੀ ਰਹਿਣ ਵਾਲੀ ਇਸ ਮਹਿਲਾ ਦੇ ਉੱਤੇ ਫਿਲਹਾਲ ਕੁਝ ਇੱਕ ਦੋਸ਼ ਆਇਦ ਕਰਕੇ ਉਸਨੂੰ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੇ ਦਿਨ ਪੇਸ਼ ਕੀਤਾ ਜਾਣਾ ਹੈ। ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਇੱਧਰ ਆਖਰੀ ਖਬਰ ਵੀ ਅਪਰਾਧ ਜਗਤ ਦੇ ਨਾਲ ਜੁੜੀ, ਜਿੱਥੇ 29 ਸਾਲ ਦੇ ਇੱਕ ਵਿਅਕਤੀ ਨੂੰ ਸਿਡਨੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸਦਾ ਜੁਰਮ ਇਹ ਸੀ ਕਿ ਉਸਨੇ ਟ੍ਰੇਨ, ਜਿਹੜੀ ਚੱਲਦੀ ਟ੍ਰੇਨ ਸੀ, ਯਾਤਰੀਆਂ ਦੇ ਵੱਲ ਬੰਦੂਕ ਤਾਣ ਦਿੱਤੀ। ਅਤੇ ਇਹ ਹਾਦਸਾ ਜਿਹੜਾ ਵਾਪਰਿਆ ਇਹ ਕੱਲ੍ਹ ਦੇ ਦਿਨ ਬੈਂਕਸਟਾਊਨ ਜਾਣ ਵਾਲੀ ਜਿਹੜੀ ਟ੍ਰੇਨ ਸੀ ਲਿਡਕਮ ਰੇਲਵੇ ਸਟੇਸ਼ਨ ਦੇ ਉੱਤੇ ਵਾਪਰਿਆ। ਮੁਹੰਮਦ ਜ਼ਰੇਕਾ ਨਾਮ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਸ ਦੇ ਉੱਤੇ ਦੋਸ਼ ਵੀ ਆਇਦ ਕਰ ਲਏ ਗਏ ਨੇ ਬੈਂਕਸਟਾਊਨ ਪੁਲਿਸ ਦੀ ਤਰਫ ਤੋਂ। ਰੈਪਲੀਕਾ ਪਿਸਟਲ ਜਿਹੜੀ ਉਹ ਇਸ ਪਾਛੋਂ ਇਸ ਦੇ ਕੋਲੋਂ ਬਰਾਮਦ ਕੀਤੀ ਗਈ ਹੈ। ਫੋਰੈਂਸਿਕਸ ਐਗਜ਼ਾਮੀਨੇਸ਼ਨ ਦੇ ਲਈ ਫਿਲਹਾਲ ਉਸਨੂੰ ਭੇਜ ਦਿੱਤਾ ਗਿਆ ਅਤੇ ਇਸ ਵਿਅਕਤੀ ਦੀ ਜ਼ਮਾਨਤ ਜਿਹੜੀ ਉਹ ਡਿਵੀਜ਼ਨ ਲੋਕਲ ਕੋਰਟ ਨੇ ਹਾਲੇ ਕਰਨੀ ਹੈ। ਫਿਲਹਾਲ ਖੇਡ ਜਗਤ ਦੇ ਨਾਲ ਜੁੜੀ ਇੱਕ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤ ਦੇ ਸਪ੍ਰਿੰਟਰ ਗੁਲਵੀਰ ਸਿੰਘ ਨੇ 5000 ਮੀਟਰ ਦੌੜ ਦੇ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ। ਇਸ ਦੀ ਜਾਣਕਾਰੀ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਦਿੱਤੀ। ਗੁਲਵੀਰ ਸਿੰਘ ਨੇ ਅਮਰੀਕਾ ਦੇ ਲਾਸ ਏਂਜਲਸ ਦੇ ਵਿੱਚ ਆਯੋਜਿਤ ਮੁਕਾਬਲੇ ਦੇ ਅੰਦਰ ਦੂਸਰੇ ਨੰਬਰ ਦੇ ਉੱਤੇ ਫਿਨਿਸ਼ ਕੀਤਾ। ਇਸ ਦੇ ਲਈ ਉਸਨੇ 13 ਮਿੰਟ ਅਤੇ ਉੱਪਰੋਂ 3 ਮਿੰਟ 93 ਸੈਕਿੰਡ ਹੋਰ ਲਏ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਮੁਤਾਬਕ ਗੁਲਵੀਰ ਸਿੰਘ ਨੇ ਇਹ ਰਿਕਾਰਡ ਆਊਟਡੋਰ ਮੁਕਾਬਲੇ ਦੇ ਵਿੱਚ ਬਣਾਇਆ, ਜਦਕਿ ਇਨਡੋਰ ਮੁਕਾਬਲੇ 'ਚ ਉਸਦਾ ਰਿਕਾਰਡ ਹਲੇ ਵੀ ਕਾਇਮ ਹੈ। ਕੱਲ੍ਹ ਦੇ ਦਿਨ ਇੱਕ ਮੈਚ ਜਿਸ ਦੇ ਵਿੱਚ ਰਾਜਸਥਾਨ ਰਾਇਲਸ ਅਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਵਿੱਚ ਮੁੰਬਈ ਇੰਡੀਅਨ ਟੀਮਸ ਖੇਡੀਆਂ। ਮੁੰਬਈ ਜਿਵੇਂ ਹੀ ਮੈਚ ਹਾਰੀ ਅਤੇ ਭਾਰਤ ਪੰਜਾਬ ਦੀਆਂ ਉਮੀਦਾਂ ਦੇ ਉੱਤੇ ਵੀ ਪਾਣੀ ਫਿਰਦਾ ਦਿਖਾਈ ਦਿੱਤਾ। ਦੱਸ ਦਈਏ ਕਿ ਰਾਇਲ ਚੈਲੇਂਜਰ ਬੈਂਗਲੁਰੂ, ਗੁਜਰਾਤ ਟਾਈਟਨ, ਸਨਰਾਈਜ਼ਰ ਹੈਦਰਾਬਾਦ ਪਹਿਲਾਂ ਹੀ ਪਲੇਆਫ ਦੇ ਵਿੱਚ ਪਹੁੰਚ ਚੁੱਕੀਆਂ ਨੇ। ਐਤਵਾਰ ਦੇ ਦਿਨ ਹੋਏ ਮੈਚ 'ਚ ਮੁੰਬਈ ਇੰਡੀਅਨਸ ਜਿੱਤਣ ਦੇ ਵਿੱਚ ਕਾਮਯਾਬ ਹੁੰਦੀ ਤਾਂ ਪੰਜਾਬ ਕਿੰਗਜ਼ ਪਲੇਆਫ ਦੇ ਵਿੱਚ ਪਹੁੰਚ ਜਾਂਦੀ। ਪਰ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੂੰ 206 ਦੌੜਾਂ ਦਾ ਟਾਰਗੇਟ ਦਿੱਤਾ ਸੀ। ਮੁੰਬਈ ਦੀ ਟੀਮ 20 ਓਵਰਾਂ ਦੇ ਵਿੱਚ 9 ਵਿਕਟਾਂ ਦੇ ਨੁਕਸਾਨ ਦੇ ਉੱਤੇ ਹੀ 175 ਦੌੜਾਂ ਬਣਾ ਸਕੀ ਸੀ। ਉਂਝ IPL ਦੇ ਨਾਲ ਜੁੜੀਆਂ ਜਾਂ ਆਸਟ੍ਰੇਲੀਆ ਦੇ ਨਾਲ ਜੁੜੀਆਂ ਕੁਝ ਹੋਰ ਅਪਡੇਟਸ ਵੀ ਨੇ। ਵਾਪਸ ਚੱਲਦੇ ਹਾਂ ਮੈਲਬਰਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੀ ਬਹੁਤ ਧੰਨਵਾਦ ਗੌਤਮ ਜੀ। ਕੁਛ ਅਗਲੀਆਂ ਖਬਰਾਂ ਦੀ ਜੇ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਇੱਕ ਸਿਡਨੀ ਤੋਂ ਭਗੌੜੇ ਅਪਰਾਧੀ ਦੀ ਖਬਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ, ਨਾਂ ਆ ਐਂਥਨੀ ਪੇਲੇ। 2023 ਦੇ ਵਿੱਚ ਆਸਟ੍ਰੇਲੀਆ ਦੇ ਵਿੱਚੋਂ ਭਗੌੜਾ ਹੋ ਜਾਂਦਾ ਵਾ ਇੱਕ ਕੇਸ ਦੇ ਵਿੱਚ, ਅਤੇ ਉਸ ਤੋਂ ਬਾਅਦ ਹੁਣ ਦੁਬਾਰਾ ਚਰਚਾ ਦੇ ਵਿੱਚ ਇਸ ਕਰਕੇ ਆ ਕਿਉਂਕਿ ਇੰਸਟਾਗ੍ਰਾਮ ਦੇ ਉੱਤੇ ਲਗਾਤਾਰ ਇਹ ਆਪਣੀਆਂ ਪੋਸਟਾਂ ਸਾਂਝੀਆਂ ਕਰ ਰਿਹਾ, ਆਪਣੇ ਦੁਸ਼ਮਣਾਂ ਨੂੰ ਲਗਾਤਾਰ ਇਹ ਚੁਣੌਤੀਆਂ ਦੇ ਰਿਹਾ, ਜਿਹਨੂੰ ਲੈ ਕੇ ਪੁਲਿਸ ਵੀ ਇਸ ਟਾਈਮ ਦੇ ਉੱਤੇ ਖਫਾ ਨਜ਼ਰ ਆ ਰਹੀ ਹੈ। ਨਿਊ ਸਾਊਥ ਵੇਲਸ ਸੂਬੇ ਦੇ ਵਿੱਚ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੇ ਵਿੱਚੋਂ ਇੱਕ ਆ ਐਂਥਨੀ ਪੇਲੇ। ਵਿਦੇਸ਼ ਦੇ ਵਿੱਚ ਲੁਕੇ ਹੋਣ ਦੇ ਬਾਵਜੂਦ ਇਹ ਸੁਰਖੀਆਂ ਦੇ ਵਿੱਚ, ਕਹਿੰਦੇ ਨੇ ਕਿ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਸੋ ਪਹਿਲੇ ਜੁਲਾਈ 2023 ਦੇ ਵਿੱਚ ਸਿਡਨੀ ਦੇ ਗ੍ਰੀਨ ਏਕਰ ਦੇ ਵਿੱਚ ਜੋ ਇੱਕ ਗੋਲੀਬਾਰੀ ਹੋਈ ਸੀ ਉਹਦੇ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਆ। ਇਹ ਘਟਨਾ ਜਿਹੜੀ ਹੈ ਅਹਿਮਦ ਅਲ ਨਿਜ਼ਾਮ ਨਾਮ ਦੇ ਇੱਕ ਨਿਰਦੋਸ਼ ਵਿਅਕਤੀ ਦੀ ਮੌਤ ਦੇ ਨਾਲ ਜੁੜੀ ਹੈ ਅਤੇ 2 ਹੋਰ ਇਸੇ ਘਟਨਾ ਦੇ ਵਿੱਚ ਜ਼ਖਮੀ ਹੋ ਗਏ ਸੀ। ਇਸ ਮਾਮਲੇ ਦੇ ਵਿੱਚ ਪੇਲੇ ਦੇ ਖਿਲਾਫ ਕਤਲ ਦਾ ਵਾਰੰਟ ਜ਼ਰੂਰ ਜਾਰੀ ਹੋਇਆ ਪਰ ਇਹਨੂੰ ਕਦੀ ਵੀ ਫੜਿਆ ਨਹੀਂ ਜਾ ਸਕਿਆ। 31 ਜੁਲਾਈ 2023 ਨੂੰ ਪੇਲੇ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ। ਪੁਲਿਸ ਦਾ ਇਹ ਮੰਨਣਾ ਹੈ ਕਿ ਪੇਲੇ ਕੋਕੋਨਟ ਕਾਰਟਲ ਅਤੇ ਇਸ ਦੇ ਨਾਲ ਨਾਲ ਦ ਫਾਈਨਲ ਕ੍ਰਾਈਮ ਫੈਮਿਲੀ ਇੱਦਾਂ ਦੇ ਗੈਂਗਾਂ ਦੇ ਨਾਲ ਇਹ ਜੁੜਿਆ ਵਾ। ਸਿਡਨੀ ਦੀਆਂ ਗਲੀਆਂ ਦੇ ਵਿੱਚ ਜਿਹੜੇ ਕਿ ਗੋਲੀਬਾਰੀ ਦੇ ਲਈ ਅਕਸਰ ਹੀ ਜਾਣੇ ਜਾਂਦੇ ਨੇ, ਜ਼ਿੰਮੇਵਾਰੀਆਂ ਲੈਂਦੇ ਨੇ। ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਇਹਦੇ ਵੱਲੋਂ ਪਾਈਆਂ ਜਾ ਰਹੀਆਂ ਨੇ, ਉਹਨਾਂ ਦੇ ਵਿੱਚ ਕਦੀ ਇਹ ਆਪਣੇ ਆਪ ਨੂੰ ਅਲਬਾਨੀਆ ਦੱਸਦਾ, ਕਦੀ ਮੈਕਸੀਕੋ ਦੱਸਦਾ, ਕਦੀ ਸਮੋਆ ਦੇ ਵਿੱਚ ਹੋਣ

0: ਦੀਆਂ ਗੱਲਾਂ ਕਰਦਾ ਤੇ ਨਾਲ ਦਾਅਵਾ ਕਰਦਾ ਹੈ ਕਿ ਉਹ ਬਿਨਾਂ ਕਿਰਾਏ ਦਿੱਤਿਆਂ ਆਪਣੇ ਦੁਸ਼ਮਣ ਦੇ ਦਿਮਾਗ ਦੇ ਵਿੱਚ ਰਹਿ ਰਿਹਾ ਵਾ। ਸੋ ਇੱਦਾਂ ਦੀਆਂ ਲਾ ਲਾ ਕੇ ਕੀਤੀਆਂ ਜਾਣ ਵਾਲੀਆਂ ਕਮੈਂਟਸ ਅਤੇ ਗੱਲਾਂ ਇਸ ਚੀਜ਼ ਨੂੰ ਲੈ ਕੇ ਹਾਲਾਤ ਹੋਰ ਵਿਗੜ ਸਕਦੇ ਨੇ। ਇਹ ਫਿਲਹਾਲ ਪੁਲਿਸ ਦਾ ਮੰਨਣਾ ਵੀ ਹੈ ਅਤੇ ਆਮ ਲੋਕ ਵੀ ਇਸ ਚੀਜ਼ ਤੋਂ ਕਾਫ਼ੀ ਖਫਾ ਨਜ਼ਰ ਆਉਂਦੇ ਨੇ। ਹਾਲੀਆ ਪੋਸਟ ਦੇ ਵਿੱਚ ਉਹਨੇ ਵੀਤਨਾਮ ਦੇ ਬਾਰੇ ਵੀ ਇੱਕ ਪੋਸਟ ਪਾਈ ਕਿਉਂਕਿ ਵੀਤਨਾਮ ਦੇ ਵਿੱਚ ਵੀ ਇੱਕ ਕਤਲ ਹੋਇਆ ਸੀ। ਸੋ ਉਸ ਕਤਲ ਦੇ ਸੰਬੰਧ ਵਿੱਚ ਇੱਕ ਫੋਟੋ ਪਾ ਕੇ ਅਤੇ ਉਹਦੇ ਉੱਤੇ ਕਮੈਂਟਬਾਜ਼ੀਆਂ ਕਰਨਾ। ਨਿਊ ਸਾਊਥ ਵੇਲ ਦੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਕਿ ਪਹਿਲੇ ਦੇ ਇਸ ਰਵੱਈਏ ਨੂੰ ਬੇਹੱਦ ਬੇਸ਼ਰਮੀ ਕਰਾਰ ਦਿੱਤਾ ਜਾ ਸਕਦਾ। ਸੋ ਇਹ ਬੇਸ਼ਰਮੀ ਵਾਲਾ ਇੱਕ ਕਾਰਨਾਮਾ। ਪੁਲਿਸ ਦਾ ਇਹ ਕਹਿਣਾ ਕਿ ਭਾਵੇਂ ਉਹ ਸੋਸ਼ਲ ਮੀਡੀਆ ਦੇ ਉੱਤੇ ਹੀਰੋ ਬਣਨ ਦੀ ਕੋਸ਼ਿਸ਼ ਕਰ ਰਿਹਾ ਪਰ ਅਸਲ ਦੇ ਵਿੱਚ ਉਹ ਡਰਪੋਕ ਆ, ਫੜੇ ਜਾਣ ਦੇ ਡਰ ਤੋਂ ਭੱਜਿਆ ਵਾ। ਇਹ ਚੀਜ਼ ਉਹਨੂੰ ਵੀ ਪਤਾ। ਪੁਲਿਸ ਨੇ ਭਰੋਸਾ ਜਤਾਇਆ ਕਿ ਉਹ ਦੇਸ਼ਾਂ ਦੇ ਨਾਲ ਜਿਨ੍ਹਾਂ ਵੀ ਦੇਸ਼ਾਂ ਦੇ ਨਾਲ ਆਸਟ੍ਰੇਲੀਆ ਦੀ ਜਿਹੜੀ ਹਵਾਲਗੀ ਸੰਧੀ ਹੈ ਉੱਥੇ ਦੋਸ਼ੀਆਂ ਨੂੰ ਵਾਪਸ ਲਿਆਉਣ ਦੇ ਵਿੱਚ ਉਹ ਕਾਫ਼ੀ ਸਫਲ ਰਹੇ ਨੇ। ਸੋ ਪੁਲਿਸ ਅਜੇ ਵੀ ਫਿਲਹਾਲ ਪੇਲੇ ਦੀ ਭਾਲ ਦੇ ਵਿੱਚ ਕਾਫ਼ੀ ਗੰਭੀਰ ਹੋਰ ਵੀ ਅਪਰਾਧ ਅਤੇ ਕਾਫ਼ੀ ਮਾਮਲਿਆਂ ਦੇ ਵਿੱਚ ਇਹਦਾ ਨਾਂ ਲੋੜੀਂਦਾ ਦੱਸਿਆ ਜਾ ਰਿਹਾ ਵਾ। ਸੋ ਫਿਲਹਾਲ ਇਸ ਮਾਮਲੇ ਦੇ ਵਿੱਚ ਕਹੀਏ ਤਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਚੱਲ ਰਹੇ ਅਪਰਾਧਿਕ ਗੈਂਗ ਨੇ ਉਹਨਾਂ ਦੇ ਨਾਲ ਜੁੜਿਆ ਇੱਕ ਇਹ ਮਾਮਲਾ। ਅਗਲੀ ਖਬਰ ਬੇਬੀ ਸਿਟਿੰਗ ਦੇ ਨਾਲ ਸੰਬੰਧਿਤ ਹੈ। ਬੱਚਿਆਂ ਦੀ ਦੇਖਭਾਲ ਇਸ ਟਾਈਮ ਦੇ ਉੱਤੇ ਇੱਕ ਵੱਡੀ ਸਮੱਸਿਆ ਆਮ ਪਰਿਵਾਰਾਂ ਦੇ ਲਈ ਬਣੀ ਆ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਦੇ ਵਿੱਚ ਮਾਪਿਆਂ ਦੇ ਲਈ ਬੱਚਿਆਂ ਤੋਂ ਇੱਕ ਰਾਤ ਤੱਕ ਦੀ ਛੁੱਟੀ ਲੈਣਾ ਵੀ ਕਾਫ਼ੀ ਮੁਸ਼ਕਲ ਦਾ ਸੌਦਾ ਜਾਪ ਰਿਹਾ। ਹੈਰਲਸਨ ਦੇ ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਿਕ ਇਹ ਖੋਜ ਇਹ ਕਹਿੰਦੀ ਆ ਕਿ ਆਸਟ੍ਰੇਲੀਆ ਦੇ ਮਾਪੇ ਇੱਕ ਰਾਤ ਦੀ ਛੁੱਟੀ ਦੇ ਲਈ ਔਸਤਨ $68 ਖਰਚਦੇ ਨੇ ਪਰ ਕੁਛ ਮਾਮਲਿਆਂ ਦੇ ਵਿੱਚ ਇਹ ਖਰਚਾ ਵੱਧ ਕੇ 500 ਤੱਕ ਵੀ ਪਹੁੰਚ ਜਾਂਦਾ। ਤੋ ਹੁਣ ਅਲੱਗ ਅਲੱਗ ਸਟੇਟਸ ਦੇ ਵਿੱਚ ਅਲੱਗ ਅਲੱਗ ਖਰਚੇ ਨੇ। ਇਸ ਟਾਈਮ ਦੇ ਉੱਤੇ ਜੋ ਕਿੰਗਪਿਨ ਦੇ ਦੁਆਰਾ 1012 ਆਸਟ੍ਰੇਲੀਆਈ ਮਾਪਿਆਂ ਦੇ ਉੱਤੇ ਕੀਤਾ ਗਿਆ ਸਰਵੇ ਆ ਉਹਦੇ ਵਿੱਚ ਕਾਫ਼ੀ ਦਿਲਚਸਪ ਅੰਕੜੇ ਸਾਹਮਣੇ ਆਏ ਨੇ। ਜੇ ਆਪਾਂ ਰਾਸ਼ਟਰੀ ਜਾਂ ਨੈਸ਼ਨਲ ਪੱਧਰ ਦੇ ਉੱਤੇ ਆਪਾਂ ਔਸਤ ਦੀ ਗੱਲ ਕਰੀਏ ਤਾਂ ਇੱਕ ਵਾਰ ਬੱਚਿਆਂ ਦੀ ਦੇਖਭਾਲ ਯਾਨੀ ਕਿ ਬੇਬੀ ਸਿਟਿੰਗ ਸੈਸ਼ਨ ਜਿਹੜਾ ਵਾ ਉਹ ਲਗਭਗ $68 ਦਾ ਪੈਂਦਾ। ਸਭ ਤੋਂ ਮਹਿੰਗਾ ਕੈਨਬਰਾ ਦੇ ਵਿੱਚ ਆ, ਮਾਪਿਆਂ ਨੂੰ $86.60 ਦਾ ਖਰਚਾ ਪੈਂਦਾ ਵਾ ਜਦੋਂ ਕਿ ਤਸਮਾਨੀਆ ਦੇ ਵਿੱਚ ਸਭ ਤੋਂ ਘੱਟ ਆ ਇਹ ਖਰਚਾ, $43.70 ਦਾ ਖਰਚਾ ਪੈਂਦਾ। ਸੋ ਇਸੇ ਸਰਵੇ ਦੇ ਵਿੱਚ ਲਗਭਗ 99% ਮਾਪਿਆਂ ਨੇ ਇਹ ਮੰਨਿਆ ਕਿ ਉਹ ਬਰਨ ਆਊਟ ਯਾਨੀ ਕਿ ਥਕਾਵਟ ਮਹਿਸੂਸ ਕਰਦੇ ਨੇ। ਔਸਤਨ ਮਾਪਿਆਂ ਨੂੰ ਪਿਛਲੇ 14 ਹਫ਼ਤਿਆਂ ਤੋਂ ਬੱਚਿਆਂ ਤੋਂ ਕੋਈ ਰਾਹਤ ਨਹੀਂ ਮਿਲੀ ਯਾਨੀ ਕਿ ਬੱਚਿਆਂ ਤੋਂ ਬਿਨਾਂ ਉਹ ਇੱਕ ਵੀ ਰਾਤ ਆਪਣੀ ਨਹੀਂ ਬਿਤਾ ਸਕੇ। ਰਾਤ ਮਾਵਾਂ ਨੂੰ ਜਿਹੜੇ ਲਿਹਾਜ਼ ਦੇ ਨਾਲ ਜਾਗਣਾ ਪੈਂਦਾ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਮਾਨਸਿਕ ਹਾਲਤ ਇਸ ਵਜ੍ਹਾ ਦੇ ਕਰਕੇ ਵਿਗੜ ਰਹੀ ਹੈ। 70% ਮਾਪਿਆਂ ਦਾ ਇਹ ਕਹਿਣਾ ਕਿ ਬੇਬੀ ਸਿਟਿੰਗ ਦਾ ਜਿਹੜਾ ਖਰਚਾ ਉਹਨਾਂ ਨੂੰ ਬਾਹਰ ਜਾਣ ਤੋਂ ਵੀ ਰੋਕਦਾ ਜਦਕਿ ਕਈ ਮਾਪੇ ਬੱਚਿਆਂ ਨੂੰ ਛੱਡ ਕੇ ਬਾਹਰ ਜਾਣ ਘੁੰਮਣ ਫਿਰਨ ਜਾਣ ਦੇ ਬਾਰੇ ਇੱਕ ਗਿਲਟ ਵੀ ਮਹਿਸੂਸ ਕਰਦੇ ਨੇ ਅਤੇ ਉਹ ਵੀ ਅਜਨਬੀਆਂ 'ਤੇ ਭਰੋਸਾ ਵੀ ਨਹੀਂ ਕਰਦੇ ਚਾਹੇ ਉਹ ਬੇਬੀ ਸਿਟਰ ਹੀ ਹੋਣ ਚਾਹੇ ਉਹ ਕੁਆਲੀਫਾਈਡ ਹੀ ਹੋਣ। ਉਹਨਾਂ ਨੂੰ ਲੱਗਦਾ ਕਿ ਨਹੀਂ ਉਹਨਾਂ ਦੇ ਬੱਚੇ ਉਹਨਾਂ ਦੇ ਕੋਲ ਸੇਫ ਨਹੀਂ ਆ। ਵੈਸੇ ਜੇਕਰ ਆਪਾਂ ਵੇਖੀਏ ਪ੍ਰਤੀ ਸੈਸ਼ਨ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਅਲੱਗ ਅਲੱਗ ਰਾਜਾਂ ਦੇ ਵਿੱਚ ਅਲੱਗ ਅਲੱਗ ਆ। ਸੋ ਉਹ ਸ਼ਾਇਦ ਤੁਹਾਡੇ ਕੋਲ ਹੋਣਗੇ ਰੇਟ। ਵਿਕਟੋਰੀਆ ਦੇ ਵਿੱਚ ਵੈਸੇ $62.20 ਹੈ, ਕੁਈਨਜ਼ਲੈਂਡ ਦੇ ਵਿੱਚ $62.40 ਆ। ਹੁਣ ਮਾਹਰਾਂ ਦੀ ਰਾਏ ਇਹ ਆ ਕਿ ਜੇਕਰ ਤੁਸੀਂ ਥੱਕੇ ਟੁੱਟੇ ਮਹਿਸੂਸ ਕਰਦੇ ਹੋ ਤਾਂ ਬੱਚਿਆਂ ਤੋਂ ਕੁਛ ਸਮਾਂ ਦੂਰ ਰਹਿਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਬੱਚਿਆਂ ਤੋਂ ਦੂਰ ਰਹਿਣਾ ਤੁਹਾਡਾ ਸਵਾਰਥ ਨਹੀਂ ਆ, ਤੁਸੀਂ ਉਹਨਾਂ ਨੂੰ ਛੱਡ ਨਹੀਂ ਰਹੇ ਸਗੋਂ ਉਹਨਾਂ ਨੂੰ ਆਪਣੇ ਤੋਂ ਦੂਰ ਕਰਕੇ ਆਪਣੇ ਆਪ ਨੂੰ ਅਤੇ ਉਹਨਾਂ ਨੂੰ ਤਰੋਤਾਜ਼ਾ ਕਰ ਰਹੇ ਹੋ ਅਤੇ ਤੁਸੀਂ ਉਹਨਾਂ ਦੀ ਬਿਹਤਰ ਦੇਖਭਾਲ ਕਰੋਗੇ ਜਦੋਂ ਤੁਸੀਂ ਵਾਪਸੀ ਕਰੋਗੇ ਇੱਕ ਇਸ ਨਿੱਕੀ ਜੀ ਬ੍ਰੇਕ ਤੋਂ। ਪਰ ਇਹ ਬ੍ਰੇਕ ਮਿਲੇ ਕਿੱਦਾਂ ਇਹ ਇੱਕ ਵੱਡੀ ਸਮੱਸਿਆ। ਸੋ ਕੁੱਲ ਮਿਲਾ ਕੇ ਇਸ ਸਰਵੇ ਦੇ ਵਿੱਚੋਂ ਵੀ ਆਪਾਂ ਵੇਖ ਸਕਦੇ ਹਾਂ ਕਿ ਕਿਵੇਂ ਆਪਾਂ ਕੰਮਾਂ ਕਾਰਾਂ ਦੇ ਵਿੱਚ ਉਲਝੇ, ਕਿਵੇਂ ਆਪਾਂ ਖਰਚੇ ਹੀ ਸਿਰਫ ਭਗਾਉਣ ਵਾਲੇ ਪਾਸੇ ਨੂੰ ਤੁਰੇ ਹਾਂ, ਪਰਿਵਾਰਾਂ ਦੀ ਦੇਖਭਾਲ ਜਾਂ ਫਿਰ ਬੱਚਿਆਂ ਦੀ ਦੇਖ ਰੇਖ ਜਿਹੜੀ ਆ ਉਹ ਨਿਊਕਲੀਅਰ ਫੈਮਿਲੀਆਂ ਦੇ ਵਿੱਚ ਕਿੰਨੀ ਔਖੀ ਹੁੰਦੀ ਜਾ ਰਹੀ ਆ, ਉਹ ਸ਼ਾਇਦ ਇਹਨਾਂ ਦੇ ਸਰਵੇ ਸਾਨੂੰ ਹੋਰ ਵੀ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਚਾਖਣ ਨੂੰ ਮਿਲਣ। ਇੱਧਰ ਨੌਰਥ ਫਾਰ ਨੌਰਥ ਕੁਈਨਜ਼ਲੈਂਡ ਦੇ ਵਿੱਚ ਇੱਕ ਸ਼ਾਕ ਦਾ ਹਮਲਾ ਹੋਇਆ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਆ। ਸੋ ਐਤਵਾਰ ਦੇ ਦਿਨ ਇਹ ਹਮਲਾ ਹੋਇਆ ਸੀ। ਸੋ ਇਸ ਹਮਲੇ ਨੂੰ ਲੈ ਕੇ ਕੁਛ ਚੇਤਾਵਨੀਆਂ ਵੀ ਇਸ ਇਲਾਕੇ ਦੇ ਵਿੱਚ ਜਾਰੀ ਕੀਤੀਆਂ ਗਈਆਂ ਨੇ। 39 ਸਾਲਾ ਇੱਕ ਵਿਅਕਤੀ ਜਿਹਦੀ ਕਿ ਮੌਤ ਹੋਈ ਸੀ। ਦ ਗਾਰਡੀਅਨ ਦੇ ਹਵਾਲੇ ਦੇ ਨਾਲ ਗੱਲ ਕਰੀਏ ਤਾਂ ਇਹ ਹਮਲਾ ਦੁਪਹਿਰ 12 ਵਜੇ ਤੋਂ ਕੁਛ ਸਮਾਂ ਪਹਿਲਾਂ ਕੈਨੇਡੀ ਸੋਲ ਨਾਮ ਦੇ ਇੱਕ ਡੂੰਘੇ ਸਮੁੰਦਰੀ ਰੀਫ ਖੇਤਰ ਦੇ ਵਿੱਚ ਹੋਇਆ। ਸੋ ਇਸ ਖੇਤਰ ਦੇ ਵਿੱਚ ਮਿਸ਼ਨ ਬੀਚ ਅਤੇ ਕਾਰਡਵੈਲ ਦੇ ਵਿਚਕਾਰ ਜਿਹੜਾ ਸਮੁੰਦਰ ਪੈਂਦਾ ਉੱਥੇ ਲਗਭਗ 40 ਕਿਲੋਮੀਟਰ ਦੂਰ ਹੈ। 39 ਸਾਲਾ ਇੱਕ ਮਾਉਂਟ ਸ਼ੈਰੀਡਨ ਨਿਵਾਸੀ ਜਿਹੜਾ ਆਪਣੇ 3 ਸਾਥੀਆਂ ਦੇ ਨਾਲ ਇੱਕ 7 ਮੀਟਰ ਦੀ ਨਿੱਜੀ ਕਿਸ਼ਤੀ ਲੈ ਕੇ ਅਤੇ ਮੱਛੀਆਂ ਫੜਨ ਦੇ ਲਈ ਗਿਆ ਸੀ। ਪਾਣੀ ਦੇ ਵਿੱਚ ਜਦੋਂ ਉਹ ਸਪੇਅਰ ਫਿਸ਼ਿੰਗ ਕਰ ਰਿਹਾ ਸੀ ਤਾਂ ਉਦੋਂ ਸ਼ਾਰਕ ਨੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਹਮਲੇ ਦੇ ਨਾਲ ਉਹਦੇ ਸਰੀਰ ਦੇ ਉੱਤੇ ਕਾਫ਼ੀ ਗੰਭੀਰ ਸੱਟਾਂ ਆਈਆਂ ਸੀ। ਸਾਥੀਆਂ ਨੇ ਤੁਰੰਤ ਉਹਨੂੰ ਪਾਣੀ ਦੇ ਵਿੱਚੋਂ ਬਾਹਰ ਤਾਂ ਕੱਢਿਆ, ਕਿਸ਼ਤੀ ਦੇ ਰਾਹੀਂ ਜਿਹੜਾ ਵਾ ਉਹਨੂੰ ਫਿਰ ਵਾਪਸ ਵੀ ਲੈ ਕੇ ਆਉਂਦਾ, ਪਰ ਡਾਕਟਰੀ ਮਦਦ ਪਹੁੰਚਣ ਤੋਂ ਪਹਿਲਾਂ ਪਹਿਲਾਂ ਇਹਦੀ ਮੌਤ ਹੋ ਚੁੱਕੀ ਸੀ। ਕੁਈਨਜ਼ਲੈਂਡ ਪੁਲਿਸ ਦੇ ਇੰਸਪੈਕਟਰ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਰੋਨਰ ਦੀ ਰਿਪੋਰਟ ਜਿਹੜੀ ਆ ਉਹ ਜ਼ਰੂਰ ਸੌਂਪ ਦਿੱਤੀ ਜਾਵੇਗੀ ਕੋਰੋਨਰ ਨੂੰ। ਸੋ ਸ਼ਾਰਕ ਦੀ ਕਿਸਮ ਦੀ ਪਛਾਣ ਵੀ ਹਾਲੇ ਕਰਨੀ ਬਾਕੀ ਹੈ। ਸੋ ਇਸ ਦੇ ਨਾਲ ਨਾਲ ਵਿਭਾਗ ਹੋਰ ਵੀ ਮਦਦ ਦੀ ਭਾਲ ਇਸ ਟਾਈਮ ਦੇ ਉੱਤੇ ਕਰ ਰਿਹਾ। ਸੋ ਸਥਾਨਕ ਲੋਕਾਂ ਦੇ ਵਿੱਚ ਚਿੰਤਾ ਜ਼ਰੂਰ ਆ, ਕਿਉਂਕਿ ਅਕਸਰ ਹੀ ਲੋਕ ਆਪਣੇ ਮਨੋਰੰਜਨ ਦੇ ਲਈ ਮੱਛੀਆਂ ਫੜਨ ਦੇ ਲਈ ਇੱਧਰ ਨੂੰ ਜਾਂਦੇ ਨੇ, ਅਤੇ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਆ ਕਿ ਇਸ ਪਾਸੇ ਜੇਕਰ ਜਾ ਰਹੇ ਹੋ ਤਾਂ ਜ਼ਰੂਰ ਇਸ ਚੀਜ਼ ਦਾ ਖਿਆਲ ਰੱਖਣ, ਕਿਉਂਕਿ ਜਿਹੜੀਆਂ ਸ਼ਾਰਕ ਨੇ ਉਹ ਕਈ ਤਰ੍ਹਾਂ ਦੀਆਂ ਕਿਸਮਾਂ ਨੇ ਜਿਹੜੀਆਂ ਕਿ ਤੁਹਾਡਾ ਪਿੱਛਾ ਕਰਨਾ, ਕਿਸ਼ਤੀਆਂ ਦਾ ਪਿੱਛਾ ਕਰਨਾ ਵੀ ਸਿੱਖ ਗਈਆਂ ਨੇ। ਸੋ ਅਜਿਹੇ ਦੇ ਵਿੱਚ ਹੁਣ ਇਸ ਚੀਜ਼ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਜਾ ਰਹੀਆਂ ਨੇ। ਇਹ ਘਟਨਾ ਆਸਟ੍ਰੇਲੀਆ ਦੇ ਵਿੱਚ 1 ਹਫ਼ਤੇ ਦੇ ਅੰਦਰ ਸ਼ਾਰਕ ਦੇ ਹਮਲੇ ਦੇ ਨਾਲ ਹੋਈ ਇਹ ਦੂਸਰੀ ਮੌਤ ਆ। ਪਹਿਲਾਂ 16 ਮਈ ਨੂੰ ਪੱਛਮੀ ਆਸਟ੍ਰੇਲੀਆ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਸ਼ਾਰਕ ਨੇ ਹਮਲਾ ਕੀਤਾ ਸੀ। ਸੋ ਜੇ ਇਹਦੇ ਵਿੱਚ ਹੁਣ ਪਹਿਲਾਂ ਜਿੱਥੇ ਇਹ ਘਟਨਾਵਾਂ ਨਹੀਂ ਸੀ ਇਸ ਤਰੀਕੇ ਦੇ ਨਾਲ ਵਾਪਰਦੀਆਂ, ਉੱਥੇ ਹੁਣ ਸ਼ਾਰਕ ਜਿਹੜੀਆਂ ਨੇ ਉਹ ਕਾਫ਼ੀ ਜ਼ਿਆਦਾ ਖਤਰਨਾਕ ਸਾਬਤ ਹੋ ਰਹੀਆਂ ਨੇ। ਇਸ ਚੀਜ਼ ਦਾ ਖਿਆਲ ਰੱਖਣ ਦੇ ਲਈ ਚੇਤਾਵਨੀ ਦਿੱਤੀ ਗਈ ਹੈ। ਇੱਧਰ ਖੇਡ ਜਗਤ ਵੱਲ ਝਾਤੀ ਮਾਰੀਏ ਅਤੇ AFL ਦੇ ਵਿੱਚ ਕਾਫ਼ੀ ਦਿਲਚਸਪ ਨਤੀਜੇ ਰਹੇ ਨੇ। ਸੋ ਇਸ ਟਾਈਮ ਦੇ ਉੱਤੇ ਹੁਣ 11 ਮੈਚ ਸਾਰੀਆਂ ਟੀਮਾਂ ਜਿਹੜੀਆਂ ਨੇ ਉਹ ਖੇਡ ਚੁੱਕੀਆਂ ਨੇ, ਅਤੇ ਇਸ 11ਵੇਂ ਹਫ਼ਤੇ ਦੀ ਸਮਾਪਤੀ ਦੇ ਉੱਤੇ ਫਰਮੈਂਟਲ ਦੀ ਟੀਮ ਜਿਹੜੀ ਆ ਉਹ ਟੋਪ ਦੇ ਉੱਤੇ ਆ ਗਈ ਹੈ। ਇਸ ਤੋਂ ਪਹਿਲਾਂ ਸਿਡਨੀ ਸਵਾਨ ਦੀ ਟੀਮ ਜਿਹੜੀ ਆ ਉਹ ਟੋਪ ਦੇ ਉੱਤੇ ਰਹੀ ਸੀ, ਹੁਣ ਫਰਮੈਂਟਲ ਦੀ ਟੀਮ ਜਿਹੜੀ ਆ ਉਹ 10 ਮੈਚ ਜਿੱਤ ਕੇ 11 ਦੇ ਵਿੱਚੋਂ ਅਤੇ ਇਸ ਟਾਈਮ ਟੋਪ ਦੇ ਉੱਤੇ ਬਣੀ ਹੈ। ਸਿਡਨੀ ਸਵਾਨ ਦੀ ਟੀਮ ਹੁਣ ਦੂਸਰੇ ਨੰਬਰ ਦੇ ਉੱਤੇ ਆ ਗਈ ਹੈ, ਕਿਉਂਕਿ 2 ਹਾਰਾਂ ਦਾ ਮੂੰਹ ਇਹਨਾਂ ਨੂੰ ਵੇਖਣਾ ਪਿਆ। ਤੀਸਰੇ ਨੰਬਰ ਦੇ ਉੱਤੇ ਜਲੋਂਗ ਕੈਟਸ ਦੀ ਟੀਮ ਹੈ, ਜਿਨ੍ਹਾਂ ਨੇ ਕਿ 3 ਮੈਚ ਹਾਰੇ ਨੇ, 8 ਜਿੱਤੇ ਨੇ, ਅਤੇ ਉਸ ਤੋਂ ਬਾਅਦ ਚੌਥੇ ਨੰਬਰ ਦੇ ਉੱਤੇ ਹੌਥਨ ਹੌਕਸ ਹੈ। 5ਵੇਂ ਨੰਬਰ ਦੇ ਉੱਤੇ ਗੋਲਡ ਕੋਸਟ ਸਨਸ ਦੀ ਟੀਮ ਹੈ। ਸੋ ਅਜਿਹੇ ਦੇ ਵਿੱਚ ਹੁਣ ਕੁਛ ਤਾਜ਼ੀਆਂ ਜਿਹੜੀਆਂ ਆਉਣ ਵਾਲੀਆਂ ਜਿਹੜੇ ਮੈਚ ਨੇ ਉਹਨਾਂ ਤੋਂ ਪਹਿਲਾਂ, ਵੈਸੇ ਆਪਾਂ ਇਸ ਹਫ਼ਤੇ ਦੇ ਮੈਚਾਂ ਦੀ ਜੇ ਗੱਲ ਕਰ ਰਹੀਏ, ਬੀਤੇ ਵੀਕੈਂਡ ਦੇ ਉੱਤੇ ਗ੍ਰੇਟ ਵੈਸਟਰਨ ਸਿਡਨੀ GWS ਦੀ ਜਿਹੜੀ ਹੈ ਉਹ ਸ਼ਾਨਦਾਰ ਵੈਸੇ ਜਿੱਤ ਹੋਈ ਸੀ ਇਸ ਤੋਂ ਪਹਿਲਾਂ ਬ੍ਰਿਸਬਨ ਲਾਇਨਸ ਦੇ ਉੱਤੇ। ਸੋ 166 ਦੇ ਮੁਕਾਬਲੇ 88 ਦੇ ਨਾਲ ਹਰਾ ਕੇ ਇਹਨਾਂ ਨੇ ਇਤਿਹਾਸਿਕ ਜਿੱਤ ਤਾਂ ਦਰਜ ਕੀਤੀ ਸੀ। ਸੋ ਇਸ ਮੈਚ ਦੇ ਵਿੱਚ GWS ਨੇ AFL ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸਕੋਰ ਤੀਸਰੇ ਕੁਆਟਰ ਦੇ ਵਿੱਚ ਜਿਹੜਾ ਦਰਜ ਕੀਤਾ ਸੀ। ਸੋ ਇਸ ਕਰਕੇ ਇਹ ਚਰਚਾ ਦੇ ਵਿੱਚ ਕਾਫ਼ੀ ਰਿਹਾ ਸੀ। ਸੋ ਹੁਣ ਜਿਹੜੇ ਆਉਣ ਵਾਲੇ ਮੈਚ ਨੇ ਉਹਨਾਂ ਦੇ ਵਿੱਚ ਸੇਂਟ ਕਿਲਡਾ ਅਤੇ ਹੌਥਨ ਦਾ ਮੈਚ ਜਿਹੜਾ 12ਵੇਂ ਰਾਊਂਡ ਦੀ ਸ਼ੁਰੂਆਤ ਕਰੂਗਾ 28 ਮਈ ਨੂੰ ਹੋਣ ਜਾ ਰਿਹਾ। ਕਾਲਟਨ ਅਤੇ ਜਲੋਂਗ ਦਾ ਮੈਚ 29 ਮਈ ਨੂੰ, ਅਤੇ ਸਿਡਨੀ ਸਵਾਨ ਅਤੇ ਰਿਚਮੰਡ ਦਾ ਮੈਚ ਜਿਹੜਾ ਉਹ 30 ਮਈ ਨੂੰ, ਬ੍ਰਿਸਬਨ ਲਾਇਨਸ ਅਤੇ ਫਰਮੈਂਟਲ ਦਾ ਮੈਚ 30 ਮਈ ਨੂੰ ਹੋਣ ਜਾ ਰਿਹਾ। ਸੋ ਹੋਰ ਵਧੇਰੇ ਜੇਕਰ ਜਾਣਕਾਰੀਆਂ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ AFL ਦੀ ਵੈਬਸਾਈਟ ਦੇ ਉੱਤੇ ਜਾ ਕੇ ਵੇਖ ਸਕਦੇ ਹੋ। ਅਜੇ ਦੇ ਵਿੱਚ ਜੇਕਰ ਆਪਾਂ IPL ਦੇ ਉੱਤੇ ਝਾਤੀ ਮਾਰੀਏ ਤਾਂ IPL ਦੇ ਵਿੱਚ ਪੰਜਾਬ ਦੇ ਚਾਹੁਣ ਵਾਲਿਆਂ, ਪੰਜਾਬ ਦੀ ਟੀਮ ਦੇ ਚਾਹੁਣ ਵਾਲਿਆਂ ਦੇ ਦਿਲ ਟੁੱਟੇ ਨੇ। ਪੰਜਾਬ ਦੀ ਟੀਮ ਹੁਣ ਬਾਹਰ ਹੋ ਚੁੱਕੀ ਆ ਦੌੜ ਦੇ ਵਿੱਚੋਂ। ਹੁਣ ਕੱਲ੍ਹ ਦੇ ਦਿਨ ਦੇ 2 ਮੈਚਾਂ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਚਰਚਾ ਜਿਹੜੀ ਸੀ ਉਹ ਰਾਜਸਥਾਨ ਰਾਇਲ ਅਤੇ ਮੁੰਬਈ ਇੰਡੀਅਨਸ ਦੇ ਮੈਚ ਦੀ ਸੀ। ਸੋ ਇਸ ਮੈਚ ਦੇ ਵਿੱਚ ਮੁੰਬਈ ਇੰਡੀਅਨ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਵਾ 30 ਦੌੜਾਂ ਦੇ ਨਾਲ। ਸੋ ਰਾਜਸਥਾਨ ਰਾਇਲ ਜਿਨ੍ਹਾਂ ਨੇ ਕਿ 205 ਦੌੜਾਂ ਬਣਾਈਆਂ, 8 ਖਿਡਾਰੀ ਗਵਾ ਕੇ ਇਸ ਮੈਚ ਦੇ ਵਿੱਚ, ਹਾਲਾਂਕਿ ਕੋਈ ਵੀ ਖਿਡਾਰੀ ਜਿਹੜਾ ਕੁਛ ਖਾਸ ਟਿਕ ਕੇ ਨਹੀਂ ਖੇਡ ਸਕਿਆ, ਆਈ ਚਲਾਈ ਚੱਲਦੀ ਰਹੀ, ਪਰ ਥੋੜ੍ਹੇ ਥੋੜ੍ਹੇ ਜਿਹੇ ਯੋਗਦਾਨ ਦੇ ਨਾਲ 205 ਦੌੜਾਂ ਬਣਾਉਣ ਦੇ ਵਿੱਚ ਜ਼ਰੂਰ ਕਾਮਯਾਬ ਰਹੇ। ਪਰ ਉਸ ਤੋਂ ਬਾਅਦ ਜਦੋਂ ਮੁੰਬਈ ਇੰਡੀਅਨ ਦੀ ਟੀਮ ਖੇਡਣ ਦੇ ਲਈ ਆਈ ਤਾਂ ਮੁੰਬਈ ਇੰਡੀਅਨ ਦੀ ਟੀਮ ਕੁਛ ਖਾਸ ਵਧੀਆ ਸ਼ੁਰੂਆਤ ਨਹੀਂ ਕਰ ਪਾਈ। रोहित शर्मा जीरो दे उत्ते ही चलते बने, रिकल्टन भी 12 दौड़ा बना के चलते बने, नमन धीर भी 6 दौड़ा ही बना सके। हाँ, सूर्य कुमार यादव जाते जाते जरूर 60 दौड़ा बना गए हैं 42 गेंदों के। तिलक वर्मा भी कल के मैच के कुछ खास नहीं कर पाए तो 3 दौड़ा के उत्ते ही आउट हो गए। विल जैक्स फिर सोना खेडे 18 के 33 दौड़ा बनाइया, तो हार्दिक पांड्या कप्तानी कर रहे 15 गेंदों के 34, तो कुल मिला के इन दे वालों 175 दौड़ा ही जोड़िया जा सकिया, तो यह मैच ये 30 दौड़ा के नाल हार गए। खैर, यही मैच मुंबई इंडियंस की हार नहीं, नाल पंजाब की टीम की भी हार साबित होया, क्योंकि इस मैच तो बाद पंजाब की टीम भी बाहर हो गई इस दौड़ दे विचों। जोफ्रा आर्चर जिन्हें 3 विकटा लिया, तो 3 विकटा ही नहीं, उस तो पहला बल्लेबाजी के भी सोहना प्रदर्शन किया, 15 गेंदों के 32 दौड़ा बनाइया, इस वजह करके इन्हों मैन ऑफ मैच जिहड़ा वो नवाजा गया। दूसरा मैच सी कल, ये कोई खास फर्क इस तो बाद नहीं पैन वाला, पर हाँ दिल्ली कैपिटल्स की टीम के लिए जिहड़ा वा उन्होंने मनोबल वधाउण दे लई बहुत जरूरी है, जां फिर इदां कह लईए कुलदीप यादव दे लई ते जां फिर के राहुल दे लई काफ़ी वधिया रहा, अगले सीजन दे लई हो सकदा कि मददगार साबित होवे। दिल्ली कैपिटल्स की टीम ने भी 203 दौड़ा बनाइया सी, पहला खेडदिया के एल राहुल ने 30 दे विच 60 दौड़ा बनाइया, सब तो बधेरे इन्हों दी दौड़ा ही, तो कप्तान साहब अक्सर पटेल 39 दौड़ा बना के गए, तो उस तो बाद जदों खेडन दे लई KKR की टीम आउंदी आ, तो कोलकाता की टीम दे विच रहाने कप्तान साहब 39 गेंदों दे विच 63 दौड़ा बनाउंदे ने, तो बाकी कोई भी खिडारी कुछ खास जम के नहीं खेड सकिया। हाँ, मनीष पांडे एक बार फिर जरूर ठीक ठाक खेड के 16 दे विच 25 दौड़ा बनाइया, तो बाकी की जे वेखिए कुल मिला के तो 19 ओवर दे विच सारी दी सारी टीम 163 दौड़ा बना के तो आउट हो गई इस मैच दे विच। कुलदीप यादव मैन ऑफ मैच करा दिते गए, 4 ओवर 29 दौड़ा इन्होंने दित्तियां। इस तो इलावा लुंगी नगीड़ी ने भी 3 विकटां कल दे दिन लईयां, पर कुल मिला के इन्हां दोवां मैचों तो बाद हुण पॉइंट दे उत्ते जे झाती मारीए तो बाकी सारिया टीमां हुण बाहर हो चुकियां ने, हुण मैदान दे विच ने RCB, GT, SRH ते राजस्थान रॉयल्स, सो ये 4 टीमां हुण मैदान दे विच ने। हुण पंजाब दिल्ली कैपिटल्स KKR इधर चेन्नई दी टीम मुंबई इंडियन लखनऊ दी टीम, ये सारियां टीमां बाहर हो चुकियां ने, ते हुण अगले मैचों दे वल्लों ध्यान रहूगा कि टीम कित्थे कित्थे। सो RCB दा मैच जिहड़ा हुण गुजरात टाइटनज़ दे नाल खेडिया जाणा, क्योंकि इन्हां दोवां ने टॉप दे उत्ते फिनिश किया, सो ये मैच 26 तरीक नूं जानी कि कल दे दिन खेडिया जाणा, तो उस तो बाद अगला मैच जिहड़ा वा ये बुधवार दे दिन इसे हफ्ते खेडिया जाणा, सनराइजर्स हैदराबाद ते राजस्थान रॉयल यानी कि तीसरे ते चौथे नंबर दीआं टीमां ने ये मैच खेडना। सो फिलहाल वेखण वाली चीज़ ये आ कि इन्हां दे विचों किहड़ा ते किहड़ा बाजी मारदा, सो पहले क्वार्टर फाइनल क्वालीफायर दे विचों जिहड़ा भी जित्या वह फाइनल दे विच जाके खेडूगा, तो जिहड़ा हारिया वह फिर इधरों जिहड़ा जित्या दूसरे क्वाल एलिमिनेटर दे विचों इन्हां दे नाल खेडूगा, सो फिर उस तो बाद होगा फाइनल। सो हुण इस टाइम दे उत्ते कुल मिला के 4 मैच बचे ने फाइनल नूं मिला के। खबरों के फिलहाल इन्हें दो इजाजत, तो वधेरे खबरों के लिए तुसी साडी एप्लीकेशन के उत्ते जाके झाती मार सकते हो, रेडियो हाँ जी की एप्लीकेशन डाउनलोड कर सकते हो, दो इजाजत रेडियो हाँ जी 1674।
1: जी तुसी बीमार हो तो AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: आ किथे वज गई तेरी गड्डी?
3: गड्डी ता ठीक हो जू, पर इंश्योरेंस वालियां नू, लीगल वालियां नू एथे प्रदेस विच समझाऊंगा किवें?
2: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंक स्मैश Repair, 8 Grace Way, Lemon Hall,
1: सोना चाहिदा,
4: भरोसा चाहिदा,
1: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042। ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनिआं दा एक मजबूत घर। हाउस एंड लैंड एक्सपर्ट्स ओपिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
5: रोज रोज शॉपिंग हुंदियां ने, पता नहीं केड़ा देवता राजी कीता इन्हां ने।
6: सूरज देवता
5: की मतलब?
6: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
5: मैनू नहीं पता, आपा भी सोलर पैनल लगवाना है हुणे।
6: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
7: यार तू इत्थे इन्नी छेती आके पक्का वे हो गया, की जुगाड़ लाया है?
8: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
7: नंबर दा दे बंसल इमीग्रेशन वालियां दा।
8: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
9: ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ? ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। शर्ता लागू।
1: तुहाडा प्रभाव छोटे मौकियां विच देखा जा सकता है अते जीवन बदलन वाले मौकियां विच भी ए रोमांचक अते विहारक संपूर्ण अते उत्साहपूर्ण हो सकता है। ए उन्ना ही निखड़वा हो सकता है जिन्ने की तुसी हो। तां तुहाडे अपने तरीके नाल हर रोज तुहाडी चिजम दी योग्यता किसी दी जिंदगी नूं बेहतरी लई बदल सकती है। अते तुहाडी भी सर्टिफिकेट तो लैके डिग्री तक इत्थे तुहाडे लई कोई ना कोई सही चिजम योग्यता है। हुणे अर्जी देण लई चिजम दी खोज करो। चिजम बेहतरी लई RTO 0260।
2: टेंशन मेरी टेंशन
3: की होया
2: इत्थे इमीग्रेशन दे इन्ने पंगे ने यार मुकदे ही नहीं।
3: काका जी टेंशन छड्डो फोन चक्को कॉल करो VY इमीग्रेशन नु जिथे इमीग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
2: या 90-77-97-33
3: या ईमेल info@vyimmigration.com.au।
2: याद रखो 9077-9733
3: VY इमिग्रेशन एंड एजुकेशन कंसल्टेंट
2: हर कदम तुहाडे नाल।
4: बलजीत व्याह वास्ते ज्वेलरी देखन तुन्ना ज्वेलर्स चलिए
5: यार उना दा डेंडी नॉग वाला स्टोर ना बड़ा ही दूर है।
4: ओ हुन टेंशन नहीं हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया ओही भरोसा ते 30 साल तो ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
6: ਯਾਰ? ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
7: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ। ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ। ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
11: सोलर पैनल लगवाया ता इन्ना दी सेविंग्स वध गई।
12: मैनू नहीं पता, आपा भी सोलर पैनल लगवाना है हुणे।
11: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।

ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ? ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।